0: ਪਹਿਲਾਂ ਤੋਂ ਹੀ ਇੱਦਾਂ ਗੰਦਗੀ ਘੁਲਦੀ ਆ ਰਹੀ
1: ਹੈ। ਪਰ ਜੇ ਗੰਦਗੀ ਘੁਲਦੀ ਆ ਰਹੀ ਤੇ ਵੇਖੋ ਉਹਨਾਂ ਨੂੰ ਬੋਲਣ ਦਾ ਹੱਕ ਸੀ, ਲਿਖਣ ਦਾ ਹੱਕ ਸੀ। ਕਿਤੇ ਮਿਸਾਲ ਮਿਲਦੀ ਹੈ ਕਿ ਚਰਨ ਸਿੰਘ ਸ਼ਹੀਦ ਹੋਣਾ ਨੂੰ ਕਿਸੇ ਨੇ ਉਂਗਲ ਚੁੱਕੀ ਹੋਵੇ ਉਹ ਨਾਲ, ਤੇ ਇਹਨਾਂ ਨੂੰ ਕਾਲਾ ਬਿੱਲਾ ਦਿਖਾ ਦਿੱਤਾ। ਇਹ ਕਹਿੰਦੇ ਸੀ ਕਿ ਅਸੀਂ ਨੁੱਕੜ ਮੀਟਿੰਗਾਂ ਦੇ ਵਿੱਚੋਂ ਨਿਕਲੇ ਹਾਂ, ਅਸੀਂ ਲੋਕਾਂ ਨੂੰ ਸਟਿੰਗ ਓਪਰੇਸ਼ਨ ਦੀ ਜਿਹੜੀ ਆ ਉਹ ਆਦਤ ਪਾ ਦਿੱਤੀ, ਲੋਕਾਂ ਨੂੰ ਸਵਾਲ ਪੁੱਛਣ ਦੀ ਆਦਤ ਪਾ ਦਿੱਤੀ। ਆ ਸਵਾਲ ਪੁੱਛਣਾ ਤੁਹਾਡੇ ਰਾਜ ਦੇ ਵਿੱਚ
0: ਅਸਲ ਵਿੱਚ ਚਾਵਲਾ ਸਾਹਿਬ ਜਿਹਦਾ ਨਾ ਇਹਨਾਂ ਦਾ ਮਹਿਕਮਾ ਹੈਗਾ ਨਾ ਟੂਰਿਜ਼ਮ ਤੇ ਕਲਚਰ ਡਿਪਾਰਟਮੈਂਟ ਹੈਗਾ, ਇਹਨਾਂ ਨੇ ਉਸ ਮਹਿਕਮੇ ਉੱਤੇ ਜ਼ਿਆਦਾ ਇਤਬਾਰ ਕਰ ਲਿਆ ਮੇਰੇ ਖਿਆਲ ਚ। ਉਹ ਮਹਿਕਮਾ ਕਦੇ ਤਾਂ ਸ਼੍ਰੀ ਰਾਮ ਦੇ ਨਾਂ ਦੇ ਉੱਤੇ ਕਰਾ ਰਿਹਾ, ਰਾਮ ਹਮਾਰੇ ਨਾਟਕ ਕਰਾ ਰਿਹਾ, ਤੇ ਉਹਦੇ ਵਿੱਚ ਕਦੇ ਗੁਰੂ ਰਵਿਦਾਸ ਦੀਆਂ ਫਿਲਮਾਂ ਦਿਖਾ ਰਿਹਾ ਪਿੰਡਾਂ ਦੇ ਵਿੱਚ, ਕਿਤੇ ਆਪਣਾ ਗੁਰੂ ਰਵਿਦਾਸ ਦੇ ਨਾਂ ਤੇ ਡਰੋਨ ਫਲਾ ਰਿਹਾ, ਕਿਤੇ ਉਹ ਸ਼੍ਰੀ ਰਾਮ ਦੇ ਨਾਂ ਤੇ ਜਿਹੜਾ ਕਿ ਸ਼ਿਵਜੀ ਦੀ ਰਾਤ ਕਰਾ ਰਿਹਾ, ਤੇ ਕਿਤੇ ਉਹ ਕੋਸ਼ਿਸ਼ ਕਰ ਰਿਹਾ ਕਿ ਕਲਚਰ ਨੂੰ ਹੋਰ ਤਰੀਕੇ ਨਾਲ ਉਭਾਰਿਆ ਜਾਵੇ, ਕਿਤੇ ਉਹ ਤੀਆਂ ਦੇ ਵਿੱਚ ਜਾ ਰਿਹਾ। ਪਰ ਕਿ ਜ਼ਿਆਦਾ ਇਹਨਾਂ ਨੂੰ ਲੱਗ ਗਿਆ ਕਿ ਇਹੋ ਜਿਹੇ ਮੁੱਦਿਆਂ ਨੂੰ ਲੈ ਕੇ ਸ਼ਾਇਦ ਲੋਕ ਉਹਨਾਂ ਨੂੰ ਵੋਟਾਂ ਪਾ ਦੇਣਗੇ, ਤੇ ਇਸ ਕਰਕੇ ਜਿਹੜੇ ਮਿਲਾਪ ਦੇਖੋ ਹੁਣ ਹੈਰਾਨੀ ਦੀ ਗੱਲ ਚਾਵਲਾ ਸਾਹਿਬ ਕਮਾਲ ਦੀ ਆ ਕਿ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਕੱਲ ਸਹੁੰ ਚੁੱਕੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ, ਤੇ ਪੰਜਾਬ ਸਰਕਾਰ ਨੇ ਇਹਦੀ ਵਿਰੋਧਤਾ ਕੀਤੀ ਆ। ਉਹ ਕਹਿੰਦੇ ਆ ਕਿਉਂਕਿ ਸਰਕਾਰ ਵੱਲੋਂ ਨਾ ਜੀ ਜਿਹੜਾ ਕੋਲਜੀਅਮ ਹੁੰਦਾ ਨਾ ਸਰਕਾਰ ਤੋਂ ਵੀ ਮੰਗਦੇ ਆ ਸਹਿਮਤੀ, ਜਿਹੜੀ ਸੂਬਾ ਸਰਕਾਰ ਹੁੰਦੀ ਆ ਕਿਸੇ
1: ਪੁੱਛਿਆ ਹੀ ਨਹੀਂ ਚਲੋ ਸਰ ਪੁੱਛਿਆ ਆਪ ਮੰਨਣ ਦਿਆ
2: ਆਪ ਹੀ ਮੰਗਣ ਦਿਆ ਆਪਣੇ ਵੀਡੀਓ ਦੇ ਵਿੱਚ ਭਗਵੰਤ ਮਾਨ ਪੰਜਾਬ ਦਾ ਸੀਐਮ ਕਿ ਮੈਨੂੰ ਮੈਂ ਅਜੇ ਸਹਿਮਤੀ ਦਿੱਤੀ ਨੀ, ਮੇਰੀ ਸਹਿਮਤੀ ਤੋਂ ਬਗੈਰ ਹੀ ਕਹਿੰਦਾ ਮਤਲਬ
0: ਪੁੱਛਿਆ ਗਿਆ ਸੀਗਾ ਲੈਟਰ। ਦੇਖੋ ਉਹਨਾਂ ਜਿਹੜੀ ਬਿਹਾਰ ਦੀ ਆ ਤੇ ਹੋਰ ਕੁਝ ਕੁਝ ਸਰਕਾਰ ਕੁਝ ਹੋਰ ਸੂਬਿਆਂ ਦੇ ਵੀ ਚੀਫ ਜਸਟਿਸ ਲਾਏ ਨੇ, ਉਹਨਾਂ ਵੱਲੋਂ ਸਹਿਮਤੀ ਆ ਗਈ ਸੀ, ਪੰਜਾਬ ਵਾਲਿਆਂ ਵੱਲੋਂ ਸਹਿਮਤੀ ਨਹੀਂ ਲਾਈ ਗਈ ਸੀ, ਤੇ ਸਹਿਮਤੀ ਨਾ ਆਉਣ ਤੋਂ ਬਿਨਾਂ ਹੀ ਉਹਦੇ ਨੋਟੀਫਿਕੇਸ਼ਨ
2: ਪਹਿਲਾਂ ਫਿਰ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤਾ ਕਿ ਲਓ ਜੀ ਅਸੀਂ ਖਾਣਾ ਪੂਰੀ ਕਰ ਲਈ। ਮੇਰਾ ਕਾਲਰ ਨੇ ਦੋ ਕਿਤਾ ਸਾਹਿਬ ਦੋ ਕਾਲਰ ਨੇ ਵੈਲਕਮ ਜੀ ਹੈਲੋ ਚਲੋ ਅਗਲੀ ਲੈ ਲੈਣੇ ਵੈਲਕਮ ਜੀ
3: ਹੈਲੋ
2: ਹਾਂਜੀ ਹਾਂਜੀ ਤੁਸੀਂ ਏਅਰ ਤੇ ਹੋ ਜੀ ਲਾਗੋ ਕਰਦੇ ਹੋ ਦੂਰੋਂ ਕਰਦੇ ਹੋ, ਅਸੀਂ ਨੀ ਨੰਬਰ ਵੇਖਦੇ ਵੀ ਦੂਰੋਂ ਆ ਰਿਹਾ ਨਜ਼ਦੀਕ ਤੋਂ ਆ ਰਿਹਾ, ਮੁੱਖੀ ਮੈਂ ਜਾ ਚੁੱਕਾ ਹਾਂ ਜੀ ਪਲੀਜ਼ ਆਪਣੀ ਗੱਲ ਕਰੋ ਤੁਸੀਂ।
3: ਹਾਂਜੀ ਹਾਂਜੀ ਜਿਹੜੀ ਮੋਹਨ ਜੀਤ ਵਾਲੀ ਤੁਸੀਂ ਖਬਰ ਕੀਤੀ ਆ ਜੀ, ਉਹ ਤਾਂ ਚਲੋ ਬੰਦਾ ਫਿਰ ਵੀ ਬਚ ਗਿਆ ਸਰਵਾਈਵ ਕਰ ਰਿਹਾ। ਆ ਤੂਰ ਬੰਜਾਰੇ ਕੱਲ ਆਇਆ ਸੀਗਾ ਜੀ ਆ ਦਿੜਬੇ ਵਾਲਾ ਮਨਿਸਟਰ ਹਰਪਾਲ ਚੀਮਾ, ਇਹਨੂੰ ਸਵਾਲ ਪੁੱਛਿਆ ਬੰਦੇ ਨੇ, ਗਰੀਬ ਬੰਦਾ ਜੀ ਵਿਚਾਰਾ ਉਹਨੂੰ ਸਰਪੰਚ ਮੈਂਬਰ ਤੰਗ ਕਰਨ ਲੱਗ ਗਏ, ਉਹਨੇ ਅੱਕ ਕੇ ਜ਼ਹਿਰ ਪੀ ਲਈ, ਰਾਤ ਉਹ ਬੰਦੇ ਦੀ ਡੈਥ ਹੋ ਗਈ। ਇਹਨਾਂ ਦਾ ਨਾਮ ਲੈ ਕੇ ਮਰਿਆ ਹਰਪਾਲ ਚੀਮੇ ਦਾ ਤੇ ਪਿੰਡ ਦੀ ਸਰਪੰਚ।
2: ਅਗਲੀ ਖਬਰ ਸਾਡੀ ਇਹ ਸੀਗੀ, ਤੁਸੀਂ ਕਰ ਦਿੱਤਾ ਧੰਨਵਾਦ ਤੁਹਾਡਾ ਮਿਹਰਬਾਨੀ। ਹਾਂਜੀ ਕਿਦਾਂ ਸਾਹਿਬ?
0: ਹਾਂ ਚਾਵਲਾ ਸਾਹਿਬ ਅਸਲ ਚ ਉਹਨਾਂ ਨੇ ਹੋਇਆ ਉਸੇ ਘਟਨਾ ਵਾਪਰੀ ਹੈ ਕਿ ਜੀ, ਤੇ ਪੂਰੇ ਜਿਹੜੇ ਵੇਰਵੇ ਨੇ ਉਹ ਕੀ ਆਇਆ ਉਹਦੇ ਕੇਸ ਦਰਜ ਹੁੰਦਾ ਚੀਮਾ ਦੇ ਉੱਤੇ ਜਿਵੇਂ ਕਿ ਕਹਿ ਰਹੇ ਨੇ ਉਹ, ਜਾਂ ਉਹਦੇ ਕੀ ਹੁਣ ਦਬਾਅ ਪੈਣਾ ਕੀ ਪੁਲਿਸ ਤੇ ਦਬਾਅ ਪਵੇਗਾ, ਇਹਦਾ ਸਹੀ ਹੈ ਚਾਵਲਾ ਸਾਹਿਬ ਕਿਤੇ ਵੀ ਕੋਈ ਸਵਾਲ ਜੇਕਰ ਕਰਦਾ ਨਾ ਅੱਜ ਸਰਕਾਰ ਨੂੰ ਤਾਂ ਸਰਕਾਰ ਜਿਹੜੀ ਹੈਗੀ ਆ ਉਹ ਕਈ ਤਾਂ ਸਿਆਣੇ ਬੰਦੇ ਹੁੰਦੇ ਆ ਚੁੱਪ ਕਰ ਜਾਂਦੇ ਆ ਲੰਘ ਜਾਂਦੇ ਆ, ਕਈ ਫਿਰ ਉਹਨਾਂ ਦੇ ਜਿਹੜੇ ਕਿ ਨਾਲ ਹੈਗੇ ਆ ਨਾ ਜੀ। ਇਹ ਇੱਥੇ ਨਹੀਂ ਗੱਲ ਚਾਵਲਾ ਸਾਹਿਬ, ਕੱਲੀ ਆਮ ਆਦਮੀ ਪਾਰਟੀ ਨਹੀਂ ਕਰ ਰਹੀ, ਇਹਨੂੰ ਤਾਂ ਖੈਰ ਨਹੀਂ ਕਰਨਾ ਚਾਹੀਦਾ ਸੀਗਾ, ਤੇ ਇਹ ਜਿੱਥੇ ਵੀ ਨਾ ਯੂਪੀ ਹੈਗਾ ਬਿਹਾਰ ਹੈਗਾ ਯੂਪੀ ਬਿਹਾਰ ਦੇ ਵਿੱਚ
2: ਤੁਸੀਂ ਦੂਰ ਨਾ ਜਾਓ, ਤੁਸੀਂ ਦਿੱਲੀ ਚਲ ਜਾਓ, ਦਿੱਲੀ ਦੀ ਪੱਤਰਕਾਰ ਜਿਹਨੂੰ ਪੁੱਛਿਆ ਗਿਆ ਉਹਦੀ ਧਰਮ ਬਾਰੇ ਪੁੱਛਿਆ ਗਿਆ, ਧਰਮ ਪੁੱਛਣ ਤੋਂ ਬਾਅਦ ਜਿਵੇਂ ਉਹਨੇ ਦਿੱਲੀ ਮੁੱਖ ਮੰਤਰੀ ਨੂੰ ਜਿਹੜੇ ਸਵਾਲ ਕੀਤੇ, ਜਿਹੜੇ ਪੱਤਰਕਾਰ ਉਹਦਾ ਕੀ ਬੁਰਾ ਹਾਲ ਕੀਤਾ, ਕਿਵੇਂ ਕੁੱਟਿਆ ਗਿਆ, ਉਹ ਲੜਕੀ ਆ ਪਰ ਸਵਾਲ ਪੁੱਛਣਾ ਗੁਨਾਹ ਹੋ ਗਿਆ। ਆਪਾਂ ਕਾਲ ਲੈ ਲੈਣੇ ਵੈਲਕਮ ਜੀ ਹੈਲੋ
4: ਹਾਂਜੀ
2: ਤੁਸੀਂ ਏਅਰ ਤੇ ਹੋ ਜੀ
4: ਵੀਰੇ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ
4: ਸਰਦਾਰ ਸਾਹਿਬ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ। ਸਰਦਾਰ ਸਾਹਿਬ ਮੇਰਾ ਕੁਐਸਚਨ ਇਹ ਸੀਗਾ ਵੀ ਇਹ ਦੇਖੋ ਇਹ ਜਿਹੜਾ ਇੰਨਾ ਪੁਲਿਸ ਵਾਲਾ ਕੁੱਟ ਕਟਾਪਾ ਕਰਦੇ ਆ, ਇਹ ਕੋਈ ਲਾਅ ਦੇ ਵਿੱਚ ਚੇਂਜ ਕਰਕੇ ਚਾਵਲਾ ਸਾਹਿਬ, ਐਸੀ ਗੱਲ ਨੀ ਕਿ ਉੱਥੇ ਕੋਈ ਇੰਟੈਲੀਜੈਂਸੀ ਹੈ ਨੀ, ਇਹਨਾਂ ਦੀ ਸੀ ਆਈ ਡੀ ਬੜੀ ਤਕੜੀ ਹੁੰਦੀ ਆ, ਕੋਈ ਬੰਦਾ ਫੜ ਲਿਆ ਉਹਨੂੰ ਇੱਕ ਦਿਨ ਦੀ ਬਜਾਏ ਤਿੰਨ ਦਿਨ ਪੰਜ ਦਿਨ ਇਹ ਆਪਣੀ ਸ਼ਾਨ ਪੀਣ ਕਿਸੇ ਹੋਰ ਤਰ੍ਹਾਂ ਕਰਿਆ ਕਰਨ ਦਾ, ਉਹ ਬੰਦੇ ਨੂੰ ਕੁੱਟ ਕੇ ਯਾਰ ਅਗਲੇ ਨੂੰ ਰੱਦੀ ਕਰਨ ਦੇ ਕੰਮ ਜੋਗਾ ਨੀ ਰਹਿੰਦੇ। ਮੈਂ ਤੁਹਾਨੂੰ ਇੱਕ ਗੱਲ ਲੱਗਾ ਦੱਸਣ, ਅੱਜ ਤੋਂ 45-50 ਸਾਲ ਪਹਿਲਾਂ ਦੀ ਆ, ਉਹ ਬੰਦੇ ਨੂੰ ਸਾਡੇ ਪਿੰਡ ਦੇ ਨੂੰ ਕਿਸੇ ਨੇ ਚੋਰੀ ਦੇ ਕੇਸ ਚ ਵਿਚਾਰੇ ਨੂੰ ਓਦਾਂ ਹੀ ਕਿਤੇ ਸ਼ੱਕ ਦੇ ਵਿੱਚ ਫੜ ਲਿਆ। ਉਹ ਮੁੰਡਾ ਏਡਾ ਜਾਣੀ ਕਿ ਕਬੱਡੀ ਖੇਡਣ ਵਾਲਾ ਏਡਾ ਦਾ ਜੋਰਦਾਰ ਸੀਗਾ, ਉਸ ਵੇਲੇ ਉਹ 26-28 ਸਾਲ ਦਾ ਸੀਗਾ, 60 ਸਾਲਾਂ ਦਾ ਹੋ ਕੇ ਮਰਿਆ, ਬੈਡ ਤੋਂ ਨੀ ਉਹਦੇ ਕੋਲ ਉੱਠ ਹੋਇਆ। ਇਹ ਕਿਹੜੀ ਇਹਨਾਂ ਦੀ ਇੰਟੈਲੀਜੈਂਸ ਸੀ ਤੇ ਕੀ ਇਹ ਹੋਇਆ ਵੀ ਬੰਦੇ ਨੂੰ ਕੁੱਟ ਕੁੱਟ ਕੇ ਬਾਅਦ ਚ ਕਹਿੰਦੇ ਜੀ ਇਹਦੇ ਕੋਲ ਤਾਂ ਸਬੂਤ ਨੀ ਮਿਲਿਆ, ਚੋਰੀ ਜਾਂ ਕਿਸੇ ਹੋਰ ਨੇ ਕੀਤੀ ਹੈਗੀ। ਇਹ ਕੋਈ ਚੇਂਜ ਕਰਨੇ ਚਾਹੀਦਾ ਸਾਰੇ ਵਰਲਡ ਦੇ ਵਿੱਚ, ਏਦਾਂ ਦਾ ਕੁੱਟ ਕਟਾਪਾ ਹੈ ਨੀ, ਇਹ ਸਿਰਫ 5-4 ਕੰਟਰੀਆਂ ਦੇ ਵਿੱਚ, ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਸ੍ਰੀਲੰਕਾ,
2: ਵੱਖ ਵੱਖ ਥਾਵਾਂ ਤੇ ਡਿਫਰੈਂਟ ਤਰੀਕੇ ਨਾਲ, ਕਈਆਂ ਥਾਵਾਂ ਤੇ ਨਾ, ਕਈਆਂ ਥਾਵਾਂ ਤੇ ਏਦਾਂ ਦੀ ਕੁੱਟ ਮਾਰਦੇ ਵੱਖੀ ਚ ਮਾਰਦੇ, ਹੋ ਜਾ ਪਤਾ ਨੀ ਲੱਗਦਾ ਬੰਦੇ ਨੂੰ ਵੀ ਕੁੱਟਿਆ ਕਿ ਨਹੀਂ ਕੁੱਟਿਆ। ਇੱਥੇ ਵੀ ਜੇਲਾਂ ਦੇ ਵਿੱਚ ਬੜੀਆਂ ਡਰਾਉਣੀਆਂ ਖਬਰਾਂ ਆਉਂਦੀਆਂ ਨੇ, ਇੰਟੈਰੋਗੇਸ਼ਨ ਜਿਹੜੀ ਹੈ ਉਹ ਤੁਹਾਨੂੰ ਪਤਾ ਹੀ ਆ, ਡਿਫਰੈਂਟ ਤਰੀਕੇ ਨਾਲ ਹੁੰਦੀ ਹੈ, ਪਰ ਤੁਹਾਡੇ ਨਾਲ ਮੈਂ ਸਹਿਮਤ ਹਾਂ ਕਿ ਨਹੀਂ ਹੋਣਾ ਚਾਹੀਦਾ, ਉਹਨਾਂ ਦਾ ਗੱਲ ਕਰਨ ਦਾ, ਉਹਨਾਂ ਨੂੰ ਕਾਨੂੰਨੀ ਤੌਰ ਤੇ ਹੱਕ ਹੋਣਾ ਚਾਹੀਦਾ ਕਿ ਉਹਦੇ ਨਾਲ ਤੁਸੀਂ ਗੱਲਬਾਤ ਕਰੋ, ਉਹਨੂੰ ਸਵਾਲ ਪੁੱਛੋ ਕਿਸ ਤਰੀਕੇ ਨਾਲ। ਪਰ ਲਿਖਿਆ ਤੇ ਬੁੱਕ ਦੇ ਵਿੱਚ ਇਵੇਂ ਹੀ ਆ, ਆ ਪਿੱਛੇ ਜੇ ਇੱਕ ਵੀਡੀਓ ਹੋਰ ਤੁਸੀਂ ਦੇਖੀ ਹੋਣੀ ਹੈ, ਕਿਦਾ ਸਾਹਿਬ ਉਹ ਗੱਡੀ ਦੇ ਨਾਲ ਬੰਨ ਕੇ ਦੋ ਪੁਲਿਸ ਵਾਲੇ ਕਿਵੇਂ ਉਹ ਸ਼ਰੇਆਮ ਬਾਜ਼ਾਰ ਦੇ ਵਿੱਚ ਕੁੱਟਣ ਦਿਆ ਉਹਨੂੰ, ਕਿਵੇਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਨੇ। ਹਾਂਜੀ, ਸ਼ਰੇਆਮ ਕੁੱਟਿਆ ਜਾ ਰਿਹਾ ਉਹ, ਮਤਲਬ ਪਤਾ ਨਹੀਂ ਉਹਦਾ ਕੀ ਕਸੂਰ ਆ ਕੀ ਨਹੀਂ ਕਸੂਰ, ਪਰ ਕੀ ਕੋਈ ਜੱਜ ਨਹੀਂ ਵੇਖ ਰਿਹਾ, ਕੋਈ ਜਿਹੜਾ ਵਾ ਮਨੁੱਖੀ ਅਧਿਕਾਰ ਵਿੰਗ ਨਹੀਂ ਵੇਖ ਰਿਹਾ ਉਸ ਵੀਡੀਓ ਨੂੰ, ਬੜੀ ਤਰਾਸਦੀ ਹੈ ਜੀ। ਖੈਰ, ਖਾਸ ਵੱਡੀ ਖਬਰ ਹੋਵੇ ਜਿਹੜੀ ਤੁਸੀਂ ਰਹਿ ਗਈ ਹੋਵੇ ਸਾਡੇ ਕੋਲੋਂ ਤੇ ਕਵਰ ਕਰਨਾ ਚਾਹੁੰਦੇ ਹੋ ਅੱਜ ਪ੍ਰੋਗਰਾਮ?
0: ਚਲੋ ਸਰ, ਖਬਰਾਂ ਤਾਂ ਅੱਜ ਕੱਲ ਵਾਪਰਗੀਆਂ ਪੰਜਾਬ ਦੀਆਂ ਬਹੁਤ ਜ਼ਿਆਦਾ, ਤੇ ਆਹ ਵੈਸੇ ਨੇ ਮੈਨੂੰ ਇਹਦੀ, ਕਰਨਾਲ ਦੇ ਵਿੱਚ ਇੱਕ ਮਹਾਰਾਜਾ ਅਨੁਰੱਧਾ ਚਾਰੀਆ ਸੀਗਾ, ਉਸਨੇ ਉਸਦਾ ਕੋਈ ਸਤਸੰਗ ਸੀਗਾ ਚਾਵਲਾ ਸਰ, ਇੱਕ ਕੁੜੀ ਸੀਗੀ ਬਾਹਾਂ ਦੀ ਕੁੜੀ ਸੀਗੀ, ਉਹਨੇ ਕਿਤੇ ਸ਼ਡਿਊਲਡ ਕਾਸਟ ਮੁੰਡੇ ਨਾਲ ਵਿਆਹ ਕਰਾ ਲਿਆ, ਤੇ ਉਹਦਾ ਵਿਰੋਧਤਾ ਹੋ ਗਈ ਬੜੇ ਵੱਡੇ ਪੱਧਰ ਤੇ, ਤੇ ਉਹਦੇ ਮਾਂ ਬਾਪਾਂ ਨੇ ਬੜਾ ਉਹਦੀ ਵਿਰੋਧਤਾ ਕੀਤੀ, ਤੇ ਉਹ ਪੁੱਛਦੀ ਆ ਉਸ ਅਨੁਰੱਧਾਚਾਰੀਆ ਨੂੰ, ਉਹ ਕਹਿੰਦੇ ਜੀ ਵੀ ਜੇ ਇੰਟਰਕਾਸਟ ਮੈਂ ਮੈਰਿਜ ਕਰਾਈ ਆ ਤੇ ਮੇਰੀ ਸਹਿਮਤੀ ਆ, ਮੈਂ ਉਹਦੇ ਨਾਲ, ਇਹਦੇ ਨਾਲ ਕੀ ਫਰਕ ਪੈਂਦਾ, ਇਨਸਾਨ ਚ ਇਨਸਾਨ ਹੀ ਆ, ਇਨਸਾਨ ਨੂੰ ਇਨਸਾਨ ਤੋਂ ਕਿਉਂ ਆਪਾਂ ਦੂਰ ਰੱਖਦੇ ਆ? ਉਹ ਕਹਿੰਦਾ ਉਹਨੂੰ, ਦੇਖੋ ਕਮਾਲ ਦੀ ਗੱਲ ਆ, ਬੰਦਾ ਮਹਾਰਾਜ ਵੀ ਆ, ਅਨੁਰੱਧਾਚਾਰੀਆ ਵੀ ਆ, ਆਚਾਰੀਆ ਵੀ ਆ, ਉਹ ਕਹਿੰਦਾ ਕਿ ਜੇ ਪਿਆਰ ਤੁਹਾਨੂੰ ਗਧੇ ਕੁੱਤਿਆਂ ਨਾਲ ਹੋ ਜਾਵੇ ਤਾਂ ਥੋੜਾ ਵਿਆਹ ਕਰਾ ਲਵੋ ਤੁਸੀਂ, ਜੇ ਤੁਸੀਂ ਗਧੇ ਕੁੱਤਿਆਂ ਨਾਲ ਹੀ ਪਿਆਰ ਤੁਹਾਡਾ ਹੋ ਜਾਵੇ ਤੁਹਾਨੂੰ, ਉਹਦੇ ਨਾਲ ਤੁਸੀਂ ਵਿਆਹ ਕਰਾਓਗੇ, ਤਾਂ ਇਹੋ ਜਿਹੀ ਗੱਲ ਦੀ ਚਰਚਾ ਵਾਹਵਾ ਹੋਈ ਆ ਉੱਥੇ ਇਸ ਗੱਲ ਦੀ ਵੀ ਤੁਸੀਂ ਬੰਦੇ ਆਮ। ਫਿਰ ਬਾਅਦ ਜਦੋਂ ਉਹਦੀ ਵਿਰੋਧਤਾ ਹੋਣ ਲੱਗੀ ਉੱਥੇ, ਫਿਰ ਉਹ ਬਾਅਦ ਚ ਕਹਿੰਦਾ ਹਾਂ ਅਬ ਤੋਂ ਆਪ ਉਨਕੇ ਸਾਥ ਪਿਆਰ ਕਰੋ, ਆਪ ਆਪਣੀ ਮੈਰਿਜ ਲਾਈਫ ਕੋ ਠੀਕ ਕਰੋ, ਅਬ ਆਗੇ ਕੋਈ ਝਗੜਾ ਮਤ ਕਰਨਾ ਉਨਕੇ ਸਾਥ। ਤਾਂ ਮੇਰੇ ਕਹਿਣ ਦਾ ਭਾਵ ਇਹ ਆ ਵੀ ਇਹ ਹਾਲਾਤ ਜੇ ਏਦਾਂ ਦੇ ਹਾਲਾਤ ਚੱਲ ਰਹੇ ਨੇ, ਤਾਂ ਆਪਾਂ ਗੱਲ ਕਰਦੇ ਆਮ ਤੌਰ ਤੇ ਪੁਲਿਸ ਦੀ, ਪੁਲਿਸ ਕੁੱਟਦੀ ਆ, ਪੁਲਿਸ ਮਾਰਦੀ ਆ, ਤੇ ਉਹ ਇਹ ਏਦਾਂ ਦੀ ਗੱਲ ਨੀ ਕਿ ਪੁਲਿਸ ਨੇ ਕੁੱਟਤਾ ਮਾਰਨਾ ਚਾਵੜਾ ਸਾਹਿਬ, ਮੈਂ ਸਿਰਫ ਪਹਿਲਾਂ ਵੀ ਗੱਲ ਤੋਂ ਸੁਣਾਈ ਸੀਗੀ, ਤੇ ਕੈਪਟਨ ਅਮਰਿੰਦਰ ਵਰਗੇ ਬੰਦਿਆਂ ਨੇ ਨਾ ਉਹਨਾਂ ਨੇ ਵੀ ਕਿਹਾ ਸੀ, ਉਹਨਾਂ ਦੇ ਮੌਕੇ ਚ ਵੀ ਕੁੱਟਦੀ ਮਾਰਦੀ ਰਹੀ ਆ। ਇਹ ਪੁਲਿਸ ਨੂੰ ਅਸਲ ਵਿੱਚ ਉਹਦੇ ਅਧਿਕਾਰੀਆਂ ਨੂੰ ਉੱਪਰੋਂ ਕਿਹਾ ਜਾਂਦਾ, ਉੱਪਰੋਂ ਦੇ ਉੱਪਰੋਂ ਕਈ ਗੱਲ ਹੁੰਦੀ ਆ, ਇਹ ਤਾਂ ਕਰਕੇ ਵੀ ਇਹਨੂੰ ਬੰਦ ਕਰੋ, ਇਹਨੂੰ ਦਬਾਓ, ਉਹ ਇੱਕ ਸ਼ਬਦ ਦਬਾਓ ਕਹਿ ਦਿੰਦੇ ਆ, ਤੇ ਦਬਾਉਣ ਦੇ ਨਾਲ ਪੁਲਿਸ ਜ਼ਿਆਦਾ ਵੱਧ ਜਾਂਦੀ ਆ, ਤੇ ਪੁਲਿਸ ਜ਼ਿਆਦਾ ਵੱਧ ਕੇ ਆਪਣੇ ਤਰੀਕੇ ਨਾਲ ਫਿਰ ਰਾਕਸ਼ਪਣਾ ਦਿਖਾ ਦਿੰਦੀ ਆ ਚਾਵਲਾ ਸਾਹਿਬ, ਇਹ ਲਗਾਤਾਰ ਮੁੱਢਕ ਦੀ ਮੂੰਹ ਹੁੰਦਾ ਆ।
2: ਅੱਛਾ, ਕੁਇਕਲੀ ਜਾਂਦੇ ਜਾਂਦੇ ਕਾਲ ਲੈ ਲੈਣੇ ਆ। ਵੈਲਕਮ ਜੀ। ਹੈਲੋ
5: ਕਾਲੇ
2: ਕੱਪੜੇ ਤੋਂ ਇੰਨਾ ਡਰ। ਹਾਂਜੀ, ਅਸੀਂ ਮਤਲਬ ਕਰ ਚੁੱਕੇ ਹਾਂ ਵੀ ਜੀ ਗੱਲਬਾਤ ਤੇ, ਧੰਨਵਾਦ ਤੁਹਾਡਾ।
0: ਹਰਪਾਲ ਚੀਮਾ ਦੀ ਗੱਲ, ਇਹ ਹਰਪਾਲ ਚੀਮਾ ਗੱਲ ਕਰ ਰਹੇ ਨੇ ਚਾਹੁੰਦਾ, ਹਰਪਾਲ ਚੀਮਾ ਜਿਹੜੇ ਨਾ ਉਹ ਬੰਦੇ ਨੂੰ ਜਿਹੜਾ ਕਿ ਉਹਨਾਂ ਨੇ ਬਹੁਤ ਬੇਇੱਜ਼ਤੀ ਕੀਤੀ ਆ ਉਹਦੀ ਗੜਬੇ ਦੇ ਕੋਲੇ, ਆਪਾਂ ਗੱਲ ਕਰਕੇ ਹਟੇ ਆ ਹੁਣੀ, ਹੁਣੇ ਗੱਲ ਕਰਕੇ ਹਟੇ ਆ, ਉਹਦੀ ਗੱਲ ਕਰ ਰਹੇ ਮੇਰੇ ਖਿਆਲ ਚ।
2: ਜੀ ਜੀ, ਮਿਹਰਬਾਨੀ ਕੀਤਾ ਸਾਹਿਬ, ਥੈਂਕ ਯੂ ਜੀ,
0: ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ। ਤੁਹਾਡਾ ਸਭਨਾਂ ਦਾ ਧੰਨਵਾਦ, ਤੁਸੀਂ ਸਾਨੂੰ ਫੀਡਬੈਕ ਦਿੰਦੇ ਹੋ, ਫੋਨ ਕਾਲਸ ਕਰਦੇ ਹੋ, ਔਰ ਸੱਚ ਜਾਣੋ ਸਾਡਾ ਸਿਰ ਝੁਕਦਾ ਤੁਹਾਡੇ ਅੱਗੇ। ਸਾਡੇ ਵਿੱਚ ਅਨੇਕਾਂ ਤੁਰਟੀਆਂ ਨੇ, ਅਨੇਕਾਂ ਖਾਮੀਆਂ ਨੇ, ਅਸੀਂ ਪਿਛਲੇ 28-29 ਸਾਲਾਂ ਤੋਂ ਜੋ ਹੋਸ਼ ਸੰਭਾਲੀ ਆ ਉਸਨੂੰ ਸੁਧਾਰਨ ਦਾ ਯਤਨ ਕਰਦੇ ਹਾਂ, ਹਰ ਰੋਜ਼ ਨਵਾਂ ਕੁਝ ਸਿੱਖਦੇ ਹਾਂ। ਇੱਕ ਜ਼ਰੂਰ ਸਾਡੇ ਕੋਲ ਵੱਡੀ ਖਾਮੀ ਹੋ ਜਾਂਦੀ ਹੈ ਕਿ ਸੱਚ ਬੋਲਣ ਲੱਗਿਆਂ ਅਸੀਂ ਝਿਜਕਦੇ ਨਹੀਂ, ਸੱਚ ਬੋਲ ਜਾਂਦੇ ਹਾਂ। ਕਿਸੇ ਵੇਲੇ ਖਬਰ ਕਿਸੇ ਨੂੰ ਚੰਗੀ ਲੱਗਦੀ ਹੈ, ਕਿਸੇ ਨੂੰ ਨਹੀਂ ਚੰਗੀ ਲੱਗਦੀ, ਪਰ ਜਾਣ ਬੁੱਝ ਕੇ ਅਸੀਂ ਕਦੇ ਵੀ 9/11 ਤੋਂ ਅੰਜੂ ਜੀ ਮੇਰੇ ਨਾਲ ਜੁੜੇ ਨੇ
5: ਸਪਟੰਬਰ
2: ਲੈਮਨ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਕਦੀ ਨੀ ਇਹਨਾਂ ਨੂੰ ਵੀ ਮਹਿਸੂਸ ਹੋਇਆ ਕਿ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਪਣੀ ਗੱਲ ਨੀ ਰੱਖ ਸਕਦੇ ਜਾਂ ਸਾਡੇ ਹੋਸਟ ਜਿਹੜੇ ਨੇ ਆਪਣੀ ਗੱਲ ਨਹੀਂ ਰੱਖ ਸਕਦੇ। ਹਾਂ ਕਿਸੇ ਵੇਲੇ ਕੋਈ ਗੱਲ ਹੁੰਦੀ ਹੋਵੇ ਸਾਡੀ ਤੇ ਅਕੀਦਾ ਸਾਹਿਬ ਦੇ ਨਾਲ ਵੀ ਮਾੜੀ ਮੋਟੀ ਮਿੰਟੂ ਜੀ ਨਾਲ ਵੀ ਤੇ ਪੱਟੀ ਸਾਹਿਬ ਨਾਲ ਵੀ ਸਿੰਘ ਫਸ ਜਾਂਦੇ ਨੇ। ਸੋ ਇਸ ਕਰਕੇ ਕੋਈ ਗੱਲ ਮੂੰਹ ਚੋਂ ਇਹੋ ਜਿਹੀ ਹੋਵੇ ਜਿਹੜੀ ਤੁਸੀਂ ਤੁਹਾਨੂੰ ਨਾ ਚੰਗੀ ਲੱਗੀ ਹੋਵੇ ਪਰ ਹੋਵੇ ਸੱਚ, ਜੇ ਸੱਚ ਆ ਤੇ ਫੇਰ ਵੀ ਮਾਫ਼ੀ ਚਾਹੁੰਦੇ ਆ ਵੀ ਚਲੋ ਉਹ ਬੋਲ ਦਿੱਤਾ, ਤੇ ਜੇ ਚੰਗੀ ਨਹੀਂ ਲੱਗੀ ਹੋਈ ਗੱਲ ਕੋਈ ਵੀ ਤੇ ਉਸ ਲਈ ਵੀ ਖਿਮਾ ਦੇ ਜਾ ਚੁੱਕਾ। 905-813-1305-800-1313 ਵੀ ਅਸੀਂ ਆਨ ਏਅਰ ਹੀ ਕਹਿ ਰਹੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਹੋ ਸਕਦਾ ਪਹਿਲਾਂ ਕਈਆਂ ਇਲਾਕਿਆਂ ਦੇ ਵਿਚ ਕਲੀਅਰ ਸੁਣਦਾ ਹੋਊਗਾ ਤੇ ਉਹ ਟਾਵਰ ਦੀ ਮੂਵ ਹੋਣ ਕਰਕੇ ਲੋਕੇਸ਼ਨ ਹੋ ਸਕਦਾ ਕਈਆਂ ਇਲਾਕਿਆਂ ਦੇ ਵਿਚ ਪਹਿਲਾਂ ਕਲੀਅਰ ਸੁਣਦਾ ਸੀ ਤੇ ਹੁਣ ਉੱਥੇ ਕਲੀਅਰ ਨਾ ਸੁਣਾਈ ਦੇਵੇ, ਪਰ ਕਈਆਂ ਇਲਾਕਿਆਂ ਦੇ ਵਿਚ ਪਹਿਲਾਂ ਕਲੀਅਰ ਨਹੀਂ ਸੀ ਹੁਣ ਉੱਥੇ ਕ੍ਰਿਸਟਲ ਕਲੀਅਰ ਸੁਣਾਈ ਦਿੰਦਾ, ਪਰ ਫਿਰ ਵੀ ਅਸੀਂ ਲੱਗੇ ਹੋਏ ਹਾਂ। ਤੁਹਾਡੀ ਫੀਡਬੈਕ ਸਾਨੂੰ ਬੜੀ ਜ਼ਰੂਰੀ ਹੈ। ਹੋ ਸਕੇ ਤਾਂ ਜਿਸ ਏਰੀਏ ਦੇ ਵਿਚ ਤੁਸੀਂ ਡਰਾਈਵ ਕਰਦੇ ਹੋ ਵੀ ਸੇਫ ਇੰਟਰਸੈਕਸ਼ਨ ਦੀ ਜੇ ਡਿਸਟਰਬੈਂਸ ਹੈ ਤਾਂ ਵੀਡੀਓ ਬਣਾ ਕੇ ਭੇਜ ਦਿਓ ਮੇਰੇ ਨੰਬਰ ਤੇ ਜਾਂ ਅਰਸ਼ ਦੇ ਨੰਬਰ ਤੇ, ਤਾਂ ਤੁਹਾਨੂੰ ਆਦੀ ਹੋਵਾਂਗੇ 416-303-1515 ਜਾਂ 416-716-7793। ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ, ਹਿੰਦੀ ਸਮਾਚਾਰ ਖੂਬਸੂਰਤ ਗੀਤ ਦੇ ਨਾਲ ਵਾਪਸ ਆਵਾਂਗੇ। ਨੰਬਰ ਹੈ 905-813-1320।
6: You're listening to CNN Toronto, Chawla News Network Toronto.
7: Punjabi Dil, Angrezi Vibe, CJMR is back alive. CJMR 1320. Aa gaya oye, chha gaya oye.
8: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ।
9: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ,
10: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
8: SM Springdale Dental Center, 2260 Bovade Drive East, Brampton, Bovade Jingosi Dental Center, 811 Bovade Drive, Unit 17, Brampton. Call 905-789-8266।
11: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
12: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
13: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
14: 6477-6002779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
15: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਵਨਸ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 905-678-1200, 905-678-1200। ਕਟਾਰੀਆ ਟੂਰਸ ਐਂਡ ਟਰੈਵਲ।
16: ਵਾਹ ਭਾਬੀ ਜੀ, ਮੁਬਾਰਕਾਂ, ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ। ਕਾਰਪੇਟਸ, ਵੁਡਨ, ਸਭ ਕਮਾਲ ਦੇ ਨੇ, ਲੱਗਦਾ ਹੈ ਕਾਫੀ ਖਰਚਾ ਕੀਤਾ ਹੈ।
17: ਇਹ ਕਮਾਲ ਹੈ ਜੀ, GTA ਫਲੋਰਿੰਗ ਦਾ ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ। ਵੱਡੇ ਸ਼ੋਰੂਮ ਤੇ ਆਓ, ਹਾਰਡਵੁੱਡ ਕਾਰਪੇਟ, ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਇਟੀ ਪਾਓ। ਕਾਲ ਕਰੋ ਨਵ ਬਰਾੜ ਨੂੰ 905-605-6805, 905-605-6605।
18: GTA ਫਲੋਰਿੰਗ ਕੈਨੇਡਾ,
19: GTA ਫਲੋਰਿੰਗ ਕੈਨੇਡਾ।
20: ਹਰ ਘਰ ਕੀ ਇੱਕ ਡਿਮਾਂਡ ਹੋਤੀ ਹੈ ਕਿ ਉਸੇ ਔਰ ਵੀ ਖੂਬਸੂਰਤ ਬਨਾਨੇ ਕੇ ਲਿਏ ਇੱਕ ਸਟਾਈਲਿਸ਼ ਫਰਨੀਚਰ ਚਾਹੀਏ। ਜਬ ਤਲਾਸ਼ ਹੋ ਐਸੇ ਫਰਨੀਚਰ ਕੀ, ਤੋ ਯਹਾਂ ਆਈਏ ਸਟੀਵਨਸ ਫਰਨੀਚਰ, ਜਹਾਂ ਆਪਕੋ ਮਿਲੇਗਾ ਬਿਲਕੁਲ ਸੋਲਿਡ ਫਰਨੀਚਰ, ਚਾਹੇ ਬੈਡ ਸੈਟ ਹੋ, ਸੋਫਾ ਸੈਟ ਜਾਂ ਮੈਟ੍ਰੇਸਿਸ, ਐਵਰੀਥਿੰਗ ਸਿੰਸ 1992। ਵਿਜ਼ਿਟ ਇਨ ਸਟੋਰ ਫਾਰ ਮਚ ਮੋਰ, 2575 ਸਟੀਲਜ਼ ਐਵੇਨਿਊ ਈਸਟ, ਬ੍ਰੈਂਪਟਨ, 905-790-0560। ਸਟੀਵਨਸ ਫਰਨੀਚਰ।
15: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-5548-5569।

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 4164339191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਹ ਪੂਰੇ ਕਰਾਂਗੀ
3: ਕਿਉਂ ਨੀ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ
2: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
3: ਹਾਂ ਨਾਲੇ ਮੈਂ ਸਾੜੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ
4: ਤੇ ਮੇਰੇ ਜੀਜੇ ਲਈ ਘੜੀ
3: ਆਹੋ ਅਸ਼ੋਕ ਜੁਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ
2: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਲਰ 7198 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ ਫੋਨ ਨੰਬਰ ਹੈ 9056714290
5: ਸ਼ਾਦੀਆਂ ਵਿਆਹਾਂ ਵਾਲੇ ਮੌਕੇ ਆਉਂਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ
6: ਓ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀ ਆ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ
7: ਇਹਨਾਂ ਕੋਲ ਟੈਂਟ ਟੇਬਲ ਚੇਅਰ ਐਲਈਡੀ ਡਾਂਸ ਫਲੋਰ ਫਲਾਵਰ ਐਂਡ ਡੈਕੋਰੇਸ਼ਨਸ 360 ਡਿਗਰੀ ਕੈਮਰਾ ਸਭ ਕੁਝ ਮਿਲੇਗਾ ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ
6: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079 6477080079
8: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ ਜੋ ਨਾ ਖਾਏ ਉਹ ਵੀ ਪਛਤਾਏ
9: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ ਉਹ ਹੈ ਜੀ ਸਵੀਟ ਮਹਿਲ ਦਾ ਲੱਡੂ
8: ਜਿਸ ਵਿੱਚ ਹੈ ਪਿਆਰ ਦੀ ਮਿਠਾਸ ਕਈ ਸਾਲਾਂ ਦਾ ਵਿਸ਼ਵਾਸ ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ
10: ਥੋੜਾ ਖਾਓ ਵਧੀਆ ਖਾਓ ਸਵੀਟ ਮਹਿਲ ਨਾਲ ਜਸ਼ਨ ਮਨਾਓ
11: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ ਯੂਨਿਟ 9 ਨੀਅਰ ਹਾਈਵੇ 427 4164679191
12: ਪੰਜਾਬੀ ਦਿਲ ਅੰਗਰੇਜ਼ੀ ਵਾਈਬ CJMR is back alive. CJMR 1320. Aa gaya hoye, cha gaya hoye.
13: You're listening to CNN Toronto. Chawla News Network Toronto.

0: ਦਿਖਾਈ ਦਿੰਦੇ ਆ। ਇੱਕ ਗੱਡੀ ਦੇ ਵਿੱਚ ਅਰਵਿੰਦ ਕੇਜਰੀਵਾਲ ਅੱਗੇ ਬੈਠੇ ਆ, ਉਹ ਪਿੱਛੇ ਬੈਠੇ ਨੇ, ਤੇ ਉਹ ਫਿਰ ਮੁਲਾਕਾਤ ਜਿਹੜੀ ਆ ਉਹ ਹੁੰਦੀ ਆ ਅਰੋੜਾ ਸਾਹਿਬ ਜਿਹੜੇ ਅੰਦਰ ਆ। ਹੁਣ ਵੱਡਾ ਮਸਲਾ ਤੇ ਇਹੋ ਆ ਨਾ ਕਿ ਜੇ ਮੁਲਾਕਾਤ ਤੱਤ ਫੱਟ ਬਣੀ ਆ ਕਿ ਬਾਈ ਅਰਵਿੰਦ ਕੇਜਰੀਵਾਲ ਕਰ ਲੈਂਦੇ, ਹੁਣ ਦੂਜੇ ਪਾਸੇ ਦੇਖੋ ਜਿਹੜੀ ਤੇ ਉਹ ਵੀਡੀਓ ਆ ਕਿ ਉਹਨਾਂ ਦੇ ਭਾਵ ਤੇ ਵਰਤੌਰ ਤਰੀਕੇ ਠੀਕ ਨਹੀਂ ਨਜ਼ਰ ਆ ਰਹੇ, ਉਹ ਅੱਡ ਤੋਂ ਵਿਵਾਦ ਆ। ਸਾਡੇ ਕੋਲ ਕੋਈ ਪੁਸ਼ਤੀ ਤੇ ਕਰਨ ਵਾਲੀ ਚੀਜ਼ ਹੈ ਨੀ ਗੀ ਉਹਨਾਂ ਨੂੰ ਕੀ ਹੁਣ ਸਿਹਤ ਸੰਬੰਧੀ ਕੋਈ ਏਦਾਂ ਦੀ ਕੋਈ ਪ੍ਰੋਬਲਮ ਆ ਜਾਂ ਕੋਈ ਖਾਣ ਪਾਣ ਦੀ ਪ੍ਰੋਬਲਮ ਆ, ਉਹ ਤੇ ਉਹ ਹੀ ਜਾਣਦੇ ਆ। ਪਰ ਮਸਲਾ ਇਹ ਹੈ ਕਿ ਹੁਣ ਤੁਸੀਂ ਵੇਖੋ ਜਦੋਂ ਇਹ ਪ੍ਰੋਗਰਾਮ ਰੱਖਦੇ ਨੇ, ਮਸਲਨ ਜਿਹੜਾ ਕੱਲ ਮਹਿਰਾਜ ਦੇ ਵਿੱਚ ਪ੍ਰੋਗਰਾਮ ਇਹਨਾਂ ਨੇ ਰੱਖਿਆ ਸੀ ਲੋਕ ਮਿਲ ਕੇ ਜਿਹੜਾ ਰੱਦ ਹੋਇਆ, ਉਸ ਤੋਂ ਬਾਅਦ ਇੱਕ ਮਾਨਸਾ ਜ਼ਿਲ੍ਹੇ ਦੇ ਵਿੱਚ ਸੀ ਫਫੜੇ ਭਾਈਕੇ, ਇਹਨਾਂ ਦੋਵਾਂ ਪ੍ਰੋਗਰਾਮਾਂ ਤੇ ਪ੍ਰਸ਼ਾਸਨ ਦੀ ਤਿਆਰੀ ਜਿਹੜੀ ਆ ਉਹ ਕਈ ਹਫ਼ਤਿਆਂ ਦੀ ਲੱਗੀ ਹੋਈ ਸੀ, ਜਿਹਦੇ ਵਿੱਚ ਮਤਲਬ ਕਿ ਸਾਡੇ ਜ਼ਿਲ੍ਹਿਆਂ ਦੀਆਂ ਜੇ ਤੁਸੀਂ ਵੇਖੋਗੇ ਨਫ਼ਰੀਆਂ ਜਿਹੜੀਆਂ ਉਹ ਢੋ ਕੇ ਕਈ ਦਿਨ ਤੋਂ ਇੱਥੇ ਲਾਈਆਂ ਸਮੇਤ ਸਾਰੇ ਇਹਨਾਂ ਦੇ ਖਰਚੇ ਜੇ ਤੁਸੀਂ ਪਾ ਲੋਗੇ ਤੇ ਬਈ ਉਹ ਮਲਕ ਜਾਣਗੇ। ਤੁਸੀਂ ਖੜੇ ਪੈਰ, ਮੈਨੂੰ ਨੀ ਪਤਾ ਕੋਈ ਸਿਹਤ ਚ ਪ੍ਰੋਬਲਮ ਆਈ ਆ ਜਾਂ ਖੜੇ ਪੈਰ ਇਹਨਾਂ ਨੂੰ ਉੱਥੇ ਹੁਕਮ ਹੋਇਆ ਕਿ ਜਾ ਕੇ ਅਰੋੜਾ ਦੀ ਆਪਾਂ ਮੁਲਾਕਾਤ ਕਰਨੀ ਆ, ਇਹਨਾਂ ਕਾਰਾਂ ਉਧਰ ਨੂੰ ਖਿੱਚ ਦਿੱਤੀਆਂ, ਕਾਫਲੇ ਉਧਰ ਨੂੰ ਖਿੱਚ ਦਿੱਤੇ ਆ। ਪਰ ਮਸਲਾ ਇਹੋ ਆ ਕਿ ਇੱਕ ਤੇ ਚਲੋ ਪੂਰੇ ਭਾਰਤ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਛਵੀ ਬਣ ਰਹੀ ਆ ਜੋ ਉਹਨਾਂ ਦੇ ਹਾਵ ਭਾਵ ਬੜੇ ਸ਼ੱਕੀ ਕਿਸਮ ਦੇ, ਔਰ ਮੇਰੇ ਇੱਕ ਸੋਰਸ ਨੇ ਦੱਸਿਆ ਕਿ ਜਦੋਂ ਇਹ ਏਅਰਪੋਰਟ ਤੇ ਉਤਰੇ ਨੇ ਉਸ ਦਿਨ, ਏਅਰਪੋਰਟ ਸਾਡੇ ਉੱਥੇ ਲਾਗੇ ਹੈਗਾ PCN, ਉੱਥੇ ਵੀ ਇਹਨਾਂ ਦੇ ਜਿਹੜੇ ਤੌਰ ਤਰੀਕੇ ਆ ਹਾਵ ਭਾਵ ਆ ਉਹ ਠੀਕ ਨਹੀਂ, ਮਤਲਬ ਕਿ ਜਾਂ ਤਾਂ ਉਹਨਾਂ ਨੂੰ ਫਿਜ਼ੀਕਲੀ ਕੋਈ ਪ੍ਰੋਬਲਮ ਆ ਜਾਂ ਮਤਲਬ ਖਾਣ ਪਾਣ ਦੀ ਪ੍ਰੋਬਲਮ ਹੈ, ਜੋ ਵੀ ਆ ਉਹਨਾਂ ਨੂੰ ਠੀਕ ਕਰਨ ਦੀ ਲੋੜ। ਕਿਉਂ? ਕਿਉਂਕਿ ਇਹਦੇ ਨਾਲ ਇੱਕ ਨਾ ਸਿਰਫ ਸਾਡੀ ਹੇਠ ਹੋਣ ਡਈ ਆ ਮੁੱਖ ਮੰਤਰੀ ਦੇ ਅਹੁਦੇ ਦੀ, ਬਲਕਿ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਵੀ ਇਫੈਕਟਿਵ ਹੋ ਰਹੇ ਆ ਜਿਨ੍ਹਾਂ ਤੇ ਤਿਆਰੀ ਟੈਕਸਪੇਅਰਸ ਦੇ ਪੈਸੇ ਦੀ ਲੱਖਾਂ ਰੁਪਈਆਂ ਦੀ ਹੁੰਦੀ ਆ।
1: ਡੈਫੀਨੇਟਲੀ
0: ਤਿੰਨ ਤਿੰਨ ਚਾਰ ਚਾਰ ਦਿਨ ਤੋਂ ਪੁਲਿਸ ਲੱਗੀ ਹੋਈ ਆ, ਸਾਰਾ ਕੁਛ ਪ੍ਰਸ਼ਾਸਨ ਤੁਹਾਡਾ ਫਾਹੇ ਚੜਾਇਆ ਹੋਇਆ, ਮਤਲਬ ਟੈਂਟ ਸ਼ੈਂਟ ਲੱਗ ਜਾਂਦੇ ਤੇ ਐਨ ਮੌਕੇ ਤੇ ਮੁੱਖ ਮੰਤਰੀ ਕਹਿੰਦੇ ਕਿ ਮੈਂ ਅੱਜ ਨਹੀਂ। ਇਹ ਚੀਜ਼ ਜਿਹੜੀ ਆ ਇਹ ਦਰੁਸਤ ਕਰਨ ਦੀ ਲੋੜ ਹੈ ਇਹਨਾਂ ਨੂੰ ਕਿ ਇੱਕ ਤੇ ਆਪਦਾ ਸ਼ਡਿਊਲ ਜਿਹੜਾ ਉਹ ਹਿਸਾਬ ਦਾ ਰੱਖਣ, ਤੇ ਦੂਜਾ ਇਹ ਆ ਕਿ ਜੋ ਉਹਨਾਂ ਦੀ ਇਹ ਬਦਨਾਮੀ ਹੁੰਦੀ ਆ, ਵੇਖੋ ਇਹ ਫਸਟ ਟਾਈਮ ਤੇ ਹੈ ਨੀ
1: ਜੀ, ਬਿਲਕੁਲ
0: ਸਦਨ ਦੇ ਵਿੱਚ, ਹਾਊਸ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਇਹਨਾਂ ਦੇ ਨਾਲ ਕੀ ਬਣਿਆ ਸੀ, ਮਤਲਬ ਕਿ ਇਹਨਾਂ ਨੂੰ ਥੋੜਾ ਜਿਹਾ ਆਪਣੇ ਆਪ ਤੇ ਕੰਮ ਤੇ ਕਰਨਾ ਪਊਗਾ, ਇਹ ਤੇ ਮੰਨਣ ਵਾਲੀ ਗੱਲ ਹੈ, ਨਹੀਂ ਤਾਂ ਬਹੁਤ ਹਿੱਠੀ ਹੋ ਰਹੀ ਆ ਪੂਰੇ ਜੀ।
1: ਜੀ ਅਗੇਨ 9058131320 ਅਗਰ ਤੁਹਾਡਾ ਕੋਈ ਕੁਐਸਚਨ ਹੈ ਦੋਸਤੋ ਤੁਸੀਂ ਕਾਲ ਕਰਨਾ ਚਾਹੋ ਤਾਂ 9058131320 ਤੇ ਕਾਲ ਕਰ ਸਕਦੇ ਹੋ।
2: ਜੀ ਮਿੰਟੂ ਜੀ, ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਸੌਦਾ ਵੇਚਣ ਵਾਲੇ ਦੀ ਅੱਜ ਕੱਲ ਬੱਲੇ ਬੱਲੇ ਹੋ ਰਹੀ ਹੈ, ਕੀ ਕਹਿਣਾ ਚਾਹੋਗੇ?
0: ਸੋਸ਼ਲ ਮੀਡੀਆ ਤੇ ਸੌਦਾ ਵੇਚਣ ਵਾਲੇ ਆ ਜਿਹੜੇ, ਇਹਨਾਂ ਨੂੰ ਵੱਖ ਵੱਖ ਨਾਵਾਂ ਦੇ ਨਾਲ ਸੰਬੋਧਨ ਕਰਦੇ, ਕੋਈ ਇਨਫਲੂਐਂਸਰ ਕਹਿੰਦਾ ਆ, ਕੋਈ ਯੂਟਿਊਬਰ ਕਹਿੰਦਾ, ਕੋਈ ਕੁਛ, ਕੋਈ ਕੁਛ ਕਹਿੰਦਾ, ਕੋਈ ਵਲੌਗਰ ਕਹਿੰਦਾ, ਪਰ ਕਾਫੀ ਵੱਡੀ ਡਿਮਾਂਡ ਆ ਰਹੀ ਹੈ ਇਹਨਾਂ ਦੀ। ਜੇ ਤੁਸੀਂ ਵੇਖੋਗੇ ਤਾਂ ਪੰਜਾਬ ਦੇ ਵਿੱਚ ਤਾਂ ਬੀਤੇ ਦਿਨ ਹੀ ਕੀ ਸੀਗਾ ਕਿ ਪੰਜਾਬ ਸਰਕਾਰ ਨੇ ਇਨਫਲੂਐਂਸਰਾਂ ਦਾ ਮੇਲਾ ਹੀ ਰੱਖ ਲਿਆ ਸੀ ਖਰੜ ਦੀ ਫਿਲਮ ਸਿਟੀ, ਵੀ ਤੁਸੀਂ ਆਓ। ਉਸ ਤੋਂ ਬਾਅਦ ਚਲੋ ਸਾਡੇ ਵਰਗਿਆਂ ਨੇ ਪੋਸਟਾਂ ਫਾਸਟਾਂ ਪਾਈਆਂ ਵੀ ਇਹਨਾਂ ਦੀ ਸਿਆਣ ਤੇ ਕਰੋ ਕਿਹੜੇ ਕਿਹੜੇ ਆ, ਬਾਅਦ ਦੇ ਵਿੱਚ ਉਹ ਮੇਲਾ ਤੇ ਟਲ ਗਿਆ। ਪਰ ਪੰਜ ਸਟੇਟਾਂ ਦੇ ਵਿੱਚ ਜਿਹੜਾ ਇਲੈਕਸ਼ਨ ਆ ਰਿਹਾ, ਅਪਕਮਿੰਗ ਇਲੈਕਸ਼ਨ ਹੈ ਪੰਜ ਸਟੇਟਾਂ ਦੇ ਵਿੱਚ, ਉਹਦੇ ਮੱਦੇਨਜ਼ਰ ਜੇ ਤੁਸੀਂ ਵੇਖੋ ਕਿ ਪਹਿਲਾਂ ਪੰਜਾਬ ਨਹੀਂ ਹੈ ਤੇ ਜਿਹੜੇ ਹੋਰ ਵੀ ਸੂਬੇ ਆ, ਕਿਉਂਕਿ UP ਆ ਗਿਆ, ਉੱਤਰਾਖੰਡ ਆ ਗਿਆ, ਤੇ ਇਹਨਾਂ ਦੇ ਵਿੱਚ ਜਿਹੜੇ ਕੰਟੈਂਟ ਕ੍ਰੀਏਟਰ ਆ ਉਹਨਾਂ ਨੂੰ ਬੜਾ ਪੈਸਾ ਮੋਟਾ ਮਿਲ ਰਿਹਾ, ਯਾਨੀ ਪਰ ਰੀਲ ਦੇ ਹਿਸਾਬ ਨਾਲ 15 to 50 ਹਜ਼ਾਰ ਰੁਪਏ ਦੇ ਜਿਹੜੇ ਨੇ ਕੰਟੈਂਟ ਉਹ ਇਹਨਾਂ ਦੇ ਵੇਚੇ ਜਾ ਰਹੇ ਆ। ਔਰ ਵੱਡੇ ਜਿਹੜੇ ਕ੍ਰੀਏਟਰ ਆ, ਕਈ ਤਾਂ ਬਹੁਤ ਵੱਡੇ ਆ ਨਾ ਜਿਨ੍ਹਾਂ ਦੀ ਫੋਲੋਇੰਗ ਜਿਹੜੀ ਆ ਉਹ ਲੱਖਾਂ ਚ ਚੱਲ ਜਾਂਦੀ ਹੈ, ਉਹਨਾਂ ਦੇ ਕੰਟੈਂਟ ਦੀ ਵੈਲਿਊ ਇਸ ਵੇਲੇ 30 ਲੱਖ ਰੁਪਏ ਤੱਕ ਪਹੁੰਚ ਗਈ। ਮਤਲਬ ਕਿ ਉਹ ਜੋ ਵੀ ਕਰ ਰਹੇ ਨੇ ਜਿਹਦੇ ਵਿੱਚ ਤੁਹਾਨੂੰ ਪਤਾ ਹੀ ਅੱਜ ਕੱਲ ਪੋਡਕਾਸਟ ਹੈ ਜੀ, ਫਲਾਉਣਾ ਟਮਕਾਉਣਾ, ਜਿਵੇਂ ਸਬਸਕ੍ਰਾਈਬਰ ਵਾਲੇ, ਜਿਵੇਂ ਮਤਲਬ ਕਿ ਕਿਸੇ ਦੇ ਕੋਈ 5,000, ਕੋਈ ਕਿਸੇ ਦਾ 50,000, ਮਤਲਬ ਕਿ ਇਹਦੇ ਤੇ ਪਰ ਪੋਸਟ ਤੇ ਉਹਨਾਂ ਨੂੰ 15 to 20,000

0: इस तरह के दावे है। सोशल मीडिया कंपनी चलाने वाले एक श्याम तिवाड़ी साहब नूं मैं सुन रहा सी, वो कह रहे कि 5 लाख तक सबसक्राइबर वाले क्रिएटर नूं 50,000 तो 1 लाख रुपए तक मिलता एक पोस्ट का। मतलब तुहाडे कोल जे इह सबसक्रिप्शन है तो तुसी एक पोस्ट करदे हो कोई भी, मतलब कि किसी भी किस्म की जी गति है पेड, तुहानू 1 लाख रुपया हिसाब ला लो, जेड़ा ओदे तो आएगा वखरा,
1: बिलकुल
0: मोनेटाइजेशन तो आएगा तो वखरा। तो इस तो इलावा जेड़ा 50 लाख तक अपने सबसक्राइबर रखदा वै, तो उन्हों का कहना सीगा कि उन्हों का रेट इस वेले 3 लाख तक पहुंचा पे है
1: जी।
0: मतलब कि उन्होंने जिहड़ियां सियासी धिरां ने सियासी लोग ने तड़ा तड़ भी मतलब कि बुक कर रहे है
1: जी।
0: और बनाउन वास्ते पॉडकास्टिंग जेड़ी है, जो पॉडकास्ट चलाया जांदा, वैसे पॉडकास्ट शब्द जेड़ा हुंदा रेडियो वास्ते हुंदा है, पॉडकास्ट शब्द जेड़ा है ये संगतार ने इंट्रोड्यूस किया है, जो मनमोहन वारस दा भरा है, तो साडे सब तो पहला कह लो कि ओ पॉडकास्टर बने है संगतार
1: जी जी।
0: तो उस तो बाद हुण ये काम चल पिया है, सरकारां भी पॉलिसी बना के आ गई, डिजिटल मीडिया के खेत्र देखा होना कि जिवें मतलब पंजाब सरकार है ये इम्पैनल्ड कर दी है इन्हां नूं, जिहड़े इम्पैनल्ड हो जांदे ने उन्हां नूं वड्डियां वड्डियां ऐडां मिलदियां ने, जिवें उत्तराखंड की एक पॉलिसी है उहदे विच तां उन्हां ने लिखिया कि डिजिटल मीडिया एंड इनफ्लुएंसर्स नियमावली 225 जिहदे विच 90 सेकिंड तक दी रील दा जां शॉर्ट दा 25,000 तो 50,000 रुपया दे रहे हैं सरकार वाली। तुसी हिसाब ला लो कि इना पैसा जिहड़ा है वह भुगतान के रूप च किया जा रहा है। तो फिर इसे करके आप कहने ना कि सोशल मीडिया जिहड़ा है ये इस वेले बहुत वड्डा हथियार बन चुका है लोगों की सोच नूं चुकाउण वास्ते। इसे करके जिहड़ी डाटा शेयरिंग की समस्या है पूरी दुनिया दे विच, वो डाटा शेयरिंग की समस्या भी किते ना किते इन्हां चीजा दे नाल जुड़दी है, डाटा लैके ਕਿਹੜੇ ਖਿੱਤੇ ਦੇ ਵਿਚ ਕਿਹੜੇ ਇਲਾਕੇ ਦੇ ਵਿਚ ਕਿਹੋ ਜਿਹੇ ਲੋਕ ਕਿਹੋ ਜਿਹੀ ਰੁਚੀ ਰੱਖਦੇ।
1: ਔਰ ਗੱਲ ਸੌਦਾ ਵੇਚਣ ਦੀ ਆਈ ਹੈ ਤੇ ਸੌਦਾ ਜਿਹੜਾ ਆਮ ਤੌਰ ਤੇ ਜੇ ਵੇਖਿਆ ਜਾਵੇ ਕਿ ਜੇ ਇੱਕ 2 ਲੱਖ ਹੈਗੇ ਨੇ ਫੋਲੋਅਰ ਤਾਂ ਉਹ ਵੱਖ ਵੱਖ ਕੰਟਰੀਆਂ ਦੇ ਵਿਚ ਹੋਣਗੇ, ਇਹ ਜਿਹੜਾ ਸਰਕਾਰਾਂ ਵਾਸਤੇ ਤਾਂ ਲਾਹੇਵੰਦ ਹੋ ਸਕਦਾ, ਪਰ ਆਮ ਬਿਜ਼ਨਸਮੈਨ ਜਿਹੜਾ ਮਤਲਬ ਸਾਡੇ ਇੱਥੇ ਜਿਹੜੇ ਬਿਜ਼ਨਸਮੈਨ ਨੇ ਉਨ੍ਹਾਂ ਵਾਸਤੇ ਜੇ 2 ਲੱਖ ਫਾਲੋਵਰਸ ਉਨ੍ਹਾਂ ਦੇ ਹੈਗੇ ਨੇ, ਕਿਸੇ ਦਾ ਕੋਈ ਜਰਮਨ ਬੈਠਾ, ਆਸਟ੍ਰੇਲੀਆ ਬੈਠਾ, ਸਿੰਗਾਪੁਰ ਬੈਠਾ, ਮਲੇਸ਼ੀਆ ਬੈਠਾ, ਜਾਂ ਫਿਰ ਇੰਡੀਆ ਬੈਠਾ, ਜਾਂ ਪਾਕਿਸਤਾਨ ਬੈਠਾ, ਜਾਂ ਫਿਰ ਦੁਬਈ ਬੈਠਾ, ਜਾਂ ਅਬੂਧਾਬੀ, ਉਹਨਾਂ ਨੇ ਇੱਥੇ ਆ ਕੇ ਥੋੜੀ ਸੌਦਾ ਖਰੀਦਣਾ, ਇੱਥੋਂ ਥੋੜੀ ਫਰਨੀਚਰ ਖਰੀਦਣਾ, ਜਾਂ ਇੱਥੋਂ ਥੋੜੀ ਉਨ੍ਹਾਂ ਨੇ ਰੋਟੀ ਆ ਕੇ ਖਾਣੀ ਹੈ। ਇੱਥੋਂ ਦਾ ਜਿਹੜੀ ਸਾਡੇ ਜਿਹੜੇ ਰੇਡੀਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੇ ਨੇ, ਇਨ੍ਹਾਂ ਵਪਾਰੀ ਸੱਜਣਾਂ ਦੇ ਸਹਿਯੋਗ ਦੇ ਨਾਲ ਚੱਲਦੇ ਨੇ, ਉਹਨਾਂ ਨੂੰ ਤਾਂ ਲਾਹੇਵੰਦ। ਕਈ ਵਾਪਸ ਆਏ ਨੇ, ਕਈ ਕਹਿੰਦੇ ਨੇ ਜੀ ਉੱਥੇ
0: ਇਹ ਉਹ ਸੌਦਾ ਨਹੀਂ ਹੈ, ਇਹ ਸਿਆਸੀ ਸੌਦਾ,
1: ਇਹ ਸਿਆਸੀ ਸੌਦਾ ਹੈ ਬਿਲਕੁਲ।
0: ਸਿਰਫ ਤੇ ਸਿਰਫ ਮਤਲਬ ਕਿ ਇਹ ਕੋਈ ਕਿਸੇ ਪ੍ਰੋਡਕਟ ਨੂੰ ਨਹੀਂ ਵੇਚਦੇ,
1: ਸਿਆਸੀ ਸੌਦਾ।
0: ਜੋ ਆਮ ਆਦਮੀ ਪਾਰਟੀ ਹੈ ਜਿਵੇਂ ਹੁਣ ਮੰਨ ਲਓ ਇੱਥੇ ਇਹਨਾਂ ਨੇ ਆਪਦੀ ਐਡ ਚਲਵਾਉਣੀ ਹੈ, ਜਿਵੇਂ ਪਿੱਛੇ ਜੇ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਕਿ ਮੁਲਾਜ਼ਮਾਂ ਦੇ ਨਾਲ ਜਦੋਂ ਇਹਨਾਂ ਦਾ ਰੌਲਾ ਪਿਆ ਤਾਂ ਉਸ ਵੇਲੇ ਕੀ ਹੋਇਆ ਸਾਹਿਬ ਕਿ ਇਹਨਾਂ ਨੇ ਇਨਫਲੂਐਂਸਰ ਕੁਛ ਹਾਇਰ ਕਰ ਲਿਆ, ਤਾਂ ਉਹਨਾਂ ਦੇ ਕਹਿਣ ਦਾ ਮਤਲਬ ਕੀ ਸੀ, ਆ ਪਿੱਛੇ ਜੇ ਸਾਡਾ ਵੀ ਇੱਕ ਪੋਸਟਰ ਪਾ ਕੇ ਇੱਕ ਬੰਦੇ ਨੇ ਕੀਤਾ ਸੀਗਾ ਕਿ ਯੂਨੀਵਰਸਿਟੀ ਦੇ ਮਾਮਲੇ ਤੇ ਚੁੱਪ ਕਿਉਂ, ਉਹਦੇ ਵਿੱਚ ਸਾਡੇ ਚੇਪੀਆਂ ਲੱਗੀਆਂ, ਤਾਂ ਉਹ ਵੀ ਪੇਡ ਸੀ। ਮਤਲਬ ਕਿ ਸਾਨੂੰ ਪਤਾ ਲੱਗ ਜਾਂਦਾ ਨਾ, ਏਦਾਂ ਹੈ ਕਿ ਜਦੋਂ ਮੁਲਾਜ਼ਮਾਂ ਦੇ ਖਿਲਾਫ਼ ਇਨਫਲੂਐਂਸਰ ਵੀਡੀਓ ਪਾਉਂਦੇ ਨੇ ਧੜਾ ਧੜ ਕੇ, ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਤੇ ਪਹਿਲਾਂ ਹੀ ਆਲਰੇਡੀ ਯਾਨੀ ਕੇਂਦਰ ਤੋਂ ਵੱਧ ਪੈਸਾ ਮਿਲ ਰਿਹਾ, ਤਾਂ ਫਿਰ ਮੁਲਾਜ਼ਮਾਂ ਨੇ ਜਦੋਂ ਇਧਰ ਧਿਆਨ ਦਿੱਤਾ ਕਿ ਇਹਨਾਂ ਨੂੰ ਤੇ ਪੇਡ ਮਤਲਬ ਕਿ ਇੱਕ ਤਰ੍ਹਾਂ ਨਾਲ ਪਰਸੈਪਸ਼ਨ ਘੜਨ ਵਾਸਤੇ ਲਾਇਆ ਗਿਆ, ਤਾਂ ਫਿਰ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਇਹਨਾਂ ਦੀਆਂ ਰਿਪੋਰਟਾਂ ਮਾਰਨੀਆਂ ਸਟਾਰਟ ਕਰ ਦਿੱਤੀਆਂ, ਜਵਾਬ ਦੇਣੇ ਸਟਾਰਟ ਕਰ ਦਿੱਤੇ, ਤਾਂ ਕੁਝ ਇਨਫਲੂਐਂਸਰਸ ਜਿਹੜੇ ਸੀ ਉਹ ਭੱਜ ਵਗੇ, ਫਿਰ ਉਹਨਾਂ ਨੇ ਮਾਫ਼ੀ ਤੱਕ ਮੰਗੀ ਸੀ। ਇਹ ਰਾਜਨੀਤਿਕ ਹੱਥਕੰਡਾ ਵੇਚਿਆ ਜਾ ਰਿਹਾ
1: ਜੀ, ਬਿਲਕੁਲ ਜੀ। ਲਓ ਕਾਲਰ ਨੇ, ਵੈਲਕਮ ਜੀ, ਹੈਲੋ, ਸਤਿ ਸ੍ਰੀ ਅਕਾਲ ਜੀ।
2: ਹਾਂਜੀ, ਤਿੰਨਾਂ ਨੂੰ ਸਤਿ ਸ੍ਰੀ ਅਕਾਲ। ਹਾਂਜੀ, ਮੈਂ ਮਿੰਟੂ ਤੋਂ ਐ ਪੁੱਛਣਾ ਚਾਹੁੰਦੀ ਸੀ, ਮਿੰਟੂ ਵੀ ਇਹਨਾਂ ਨੂੰ ਨਾ ਮੈਨੂੰ ਐ ਲੱਗਦਾ ਗਾ ਬੀ ਇਹਨਾਂ ਨੂੰ ਪਹਿਲਾਂ ਆਪਦੇ ਏਰੀਏ ਚ ਹੀ ਨਹੀਂ ਸੀ ਪਤਾ ਵੀ ਮੇਰੇ ਵਿਰੁੱਧ ਇੰਨੇ ਲੋਕ ਉੱਠ ਕੱਢਣਗੇ, ਜਿਹੜਾ ਆਹ ਹੁਣ ਅਮਰਤ ਪਾਲਕ ਕਿਹੜਾ ਸੀ ਆਹ ਮੈਂ ਭੁੱਲ ਗਈ ਇਹਨਾਂ ਦਾ ਨਾਂ, ਜਿਹੜਾ ਮੁੰਡੇ ਨੇ ਆਹ ਹੁਣ ਕੁੱਟਿਆ ਇਹਨਾਂ ਨੂੰ, ਇਹਦੇ ਆਪਦੇ ਏਰੀਏ ਦੇ ਵਿੱਚੋਂ ਜਦੋਂ ਇਹ ਜੀ ਇੰਸੀਡੈਂਟ ਵਾਪਰ ਜਾਂਦੀ ਆ ਪਹਿਲਾਂ ਇਹਨਾਂ ਨੂੰ ਪਤਾ ਨਹੀਂ ਸੀ ਵੀ ਏਡੀ ਵੱਡੀ ਇੰਸੀਡੈਂਟ ਵਾਪਰ ਸਕਦੀ ਆ, ਪਰ ਹੁਣ ਇਹਨੂੰ ਪਤਾ ਲੱਗ ਗਿਆ। ਤੇ ਜਿਹੜਾ ਇਹ ਤੁਸੀਂ ਕਹਿੰਦੇ ਹੋ ਨਾ ਇਹ ਹੁਣ ਮੇਰਾ ਆ ਜਾਣਾ ਸੀ, ਇਹ ਤਾਂ ਏਰੀਆ ਹੀ ਹੈ ਹੀ ਮਲੂਕੇ ਦਾ ਗਾ, ਇਹਨੂੰ ਪਤਾ ਗਾ ਵੀ ਜਦੋਂ ਮੇਰੇ ਏਰੀਏ ਚ ਇਹ ਗੱਲ ਹੋ ਸਕਦੀ ਆ ਤੇ ਮਲੂਕੇ ਦੇ ਏਰੀਏ ਚ ਤਾਂ ਉਹ ਪਤਾ ਨੀ ਕਿੰਨਾ ਖੜਾ ਕਰ ਸਕਦਾ ਗਾ। ਦੂਜੀ ਗੱਲ ਇਹ ਪਹਿਲਾਂ ਇੱਕ ਇਹਨੇ ਅਟੈਕ ਪਹਿਲਾਂ ਵੀ ਮਹਾਰਾਜ ਪਿੰਡ ਤੇ ਉਹਨਾਂ ਲੋਕਾਂ ਤੇ ਕਰ ਚੁੱਕਿਆ, ਮਿੰਟੂ ਜੀ ਤੁਹਾਨੂੰ ਯਾਦ ਹੋਊਗਾ, ਉਦੋਂ ਵੀ ਅੱਧਾ ਪਿੰਡ ਇਹਦੇ ਉਲਟ ਖੜਾ ਹੋ ਗਿਆ ਸੀ ਉਹ ਭਗਵੰਤ ਮਾਨ ਜੀ। ਹੋ ਸਕਦਾ ਵੀ ਇਹ ਵੀ ਪੋਸੀਬਿਲਿਟੀ ਆ ਵੀ ਨਵਾਂ ਹੋ ਕੇ ਹਟਿਆ, ਇਮੈਜੀਨੇਸ਼ਨ ਇਹਨੂੰ ਪਹਿਲਾਂ ਹੈ ਨੀ ਸੀ, ਹੁਣ ਇਹਨੂੰ ਆਏ ਆ ਵੀ ਜੇ ਮੈਂ ਇਹੋ ਜਿਹੇ ਏਰੀਏ ਚ ਵਗ ਗਿਆ ਤਾਂ ਉਦੋਂ ਉੱਤੋਂ ਦੀ ਹੋਰ ਬੰਦੇ ਖੜੇ ਹੋ ਗਏ ਤਾਂ ਫਿਰ ਬਲਦੀ ਦੇ ਲਾਂਬੂ ਹੀ ਨਾ ਲੱਗ ਜੇ ਕਿਤੇ ਤੇ ਵੀ ਫਿਰ ਮੈਂ ਇਸ ਤੋਂ ਪਟਾ ਹੀ ਕਰਾਂ, ਤੇ ਇਹ ਹੋ ਸਕਦਾ ਕਿ ਨਹੀਂ, ਮੇਰੀ ਥਿੰਕਿੰਗ ਹੀ ਹੈ
1: ਜੀ। ਮੀਨੂ ਜੀ
0: ਨਹੀਂ ਜੀ ਨਹੀਂ ਇਹਦੇ ਨਾਲ ਮੈਂ ਸਹਿਮਤ ਨਹੀਂ ਆ। ਦਰਅਸਲ ਕਿ ਜਿਹੜੇ ਇਹ ਪ੍ਰੋਗਰਾਮ ਹੁੰਦੇ ਆ ਇਹ ਪਬਲਿਕ ਪ੍ਰੋਗਰਾਮ ਹੁੰਦੇ ਨਹੀਂ, ਇਹ ਸਕ੍ਰਿਪਟਡ ਪ੍ਰੋਗਰਾਮ ਹੁੰਦੇ ਆ ਬਿਲਕੁਲ, ਇਹਦੇ ਵਿੱਚ ਬੜੀ ਸਿਕਿਉਰਿਟੀ ਹੁੰਦੀ ਆ। ਜਿਹੜਾ ਲਾਸਟ ਪ੍ਰੋਗਰਾਮ ਇਹਨਾਂ ਨੇ ਘੁੱਦਾ ਵਿਖੇ ਕੀਤਾ ਵਾ ਜਿੱਥੇ ਰੌਲਾ ਪਿਆ, ਉੱਥੇ ਅਸੀਂ ਤਾਂ ਹੁਣ ਇਹਨਾਂ ਪਿੰਡਾਂ ਦੇ ਸਾਰੇ ਬੰਦਿਆਂ ਨੂੰ ਜਾਣਦੇ ਆ, ਤਾਂ ਉੱਥੇ ਮਤਲਬ ਪਿੰਡ ਦੇ ਲੋਕ ਤੇ ਘੱਟ ਹੀ ਸੀਗੇ, ਬਾਹਰ ਦੇ ਆਸੇ ਪਾਸੇ ਦੇ ਲੋਕ ਲਿਆ ਕੇ ਬਿਠਾਲੇ ਹੋਏ ਸੀਗੇ। ਤੇ ਸਭ ਤੋਂ ਵੱਡੀ ਗੱਲ ਹੈ ਕਿ 150 ਬੰਦਾ ਪੰਜਾਬ ਪੁਲਿਸ ਦਾ ਵਿੱਚ ਬਿਠਾਇਆ ਹੋਇਆ ਸੀਗਾ ਇਕੱਠ ਚ, ਵੀ ਮਤਲਬ ਕਿ ਤੁਹਾਨੂੰ ਲੱਗੇਗਾ ਕਿ ਇਹ ਸ਼ਾਇਦ ਲੋਕ ਬੈਠੇ ਆ। ਸੋ ਸਿਕਿਉਰਿਟੀ ਦੇ ਲਿਹਾਜ਼ ਨਾਲ ਨਹੀਂ ਇਹ ਸਭ ਕੁਛ ਹੋਇਆ, ਔਰ ਮੁੱਖ ਮੰਤਰੀ ਦੇ ਕਿਸੇ ਵੀ ਪ੍ਰੋਗਰਾਮ ਚ ਵਿਘਨ ਪੈਣ ਹੀ ਨਹੀਂ ਦਿੰਦੇ। ਵਿਘਨ ਪੈਣ ਤੋਂ ਤਾਂ ਉਹਨਾਂ ਨੇ ਤੁਸੀਂ ਦੇਖੋ ਕਿ ਕੋਈ ਛੱਤ ਤੇ ਝੰਡਾ ਲਹਿਰਾ ਰਿਹਾ ਕਾਲਾ, ਕੋਈ ਕੱਪੜਾ ਲਹਿਰਾ ਰਿਹਾ, ਤੇ ਉਹਨੂੰ ਉਹਨਾਂ ਨੇ ਫੜ ਕੇ ਕੀ ਕੀਤਾ?
1: ਬਿਲਕੁਲ,
0: ਯਾਨੀ ਸਿਕਿਉਰਿਟੀ ਦੇ ਲਿਹਾਜ਼ ਨਾਲ ਨਹੀਂ। ਅਸਲ ਦੇ ਵਿੱਚ ਕੀ ਹੋਇਆ ਕਿ ਇਹ ਕੱਲ ਗੁੜਗਾਓ ਨਜ਼ਰ ਆਏ ਨੇ ਅਚਾਨਕ, ਅਰੋੜਾ ਸਾਹਿਬ ਦੀ ਜਿਹੜੀ ਮੁਲਾਕਾਤ ਕਰਕੇ ਆਏ, ਕਿਉਂਕਿ ਅਰੋੜਾ ਜੇਲ੍ਹ ਦੇ ਵਿੱਚ ਬੰਦ ਆ ਈਡੀ ਵਾਲੇ ਕੇਸ ਚ, ਤੋ ਇਹ ਨਜ਼ਰ ਆਏ ਨੇ ਉੱਥੇ। ਸ਼ੈਡਿਊਲ ਤਾਂ ਅਚਾਨਕ ਬਣਿਆ, ਪਰ ਮਸਲਾ ਇਹ ਹੋਇਆ ਕਿ ਤੁਸੀਂ ਅਚਾਨਕ ਆਪਣੇ ਸ਼ੈਡਿਊਲ ਦੇ ਵਿੱਚ ਇੰਨੀ ਵੱਡੀ ਤਬਦੀਲੀ ਕਰਦੇ ਹੋ, ਤਾਂ ਕਿਤੇ ਨਾ ਕਿਤੇ ਜਿਹੜਾ ਲਾਸ ਹੈ, ਨੁਕਸਾਨ ਹੈ, ਜਿਹੜਾ ਉਹ ਟੈਕਸ ਪੇਅਰਸ ਨੂੰ ਭਰਨਾ ਪੈਂਦਾ
1: ਜੀ। ਕਾਲਰ ਨਿਕ, ਵੈਲਕਮ ਜੀ।
3: ਹਾਂਜੀ ਚਾਵਾ ਜੀ, ਸਰ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ।
3: ਦੇਖੋ ਚਾਵਾ ਜੀ, ਮੈਂ ਮਹਾਰਾਜ ਨੂੰ ਬਿਲੋਂਗ ਕਰਦਾ, ਐਨਜੀ ਆਏ ਸੀਗੇ ਵੀ ਮਲੂਕਾ ਸਾਹਿਬ ਤੋਂ ਖਾਣੇ ਡਰਦੇ ਵੀ ਉਹ ਰੈਲੀ ਕੈਂਸਲ ਹੋਈ ਹੈ, ਨਾ ਤਾਂ ਮੈਂ ਪਾਸ਼ਪ ਭਗਵੰਤ ਮਾਨ ਦਾ ਤੇ ਨਾ ਹੀ ਮਲੂਕਾ ਸਾਹਿਬ ਦਾ ਤੇ ਨਾ ਮੈਂ ਕਿਸੇ ਹੋਰ ਦਾ, ਠੀਕ ਹੈ ਕਿ ਮੈਂ ਸਰੋਤਾ ਜੀ, ਪਰ ਮੇਰਾ ਉਹ ਏਰੀਆ ਹੋਣ ਦੇ ਨਾਤੇ ਥੋੜਾ ਬਹੁਤ ਆਪਾਂ ਵੀ ਰੱਖਦੇ ਆ। ਕੀ ਕਾਰਨ ਹੋਏ ਆ ਉਹ ਕੈਂਸਲ ਕਰਨ ਦੇ, ਉਹ ਤਾਂ ਉਹਦੇ ਬਾਰੇ ਤਾਂ ਮੈਂ ਕਹਿ ਨੀ ਸਕਦਾ, ਪਰ ਇੰਨਾ ਆਧਾਰ ਹੈ ਨੀ ਜੀ ਮਲੂਕਾ ਸਾਹਿਬ ਦਾ ਵੀ ਇਹਦੀ ਰੈਲੀ ਕੈਂਸਲ ਕਰਵਾ ਦਿੰਦੇ, ਇਹ ਮੈਂ ਕਲੀਅਰ ਕੱਟ ਕਹਿ ਸਕਦਾ। ਉੱਥੇ ਇਸ ਟਾਈਮ ਜੇ ਦੇਖ ਲਈਏ ਕਾਂਗੜ ਨਾਲੋਂ ਤੇ ਮਲੂਕਾ ਸਾਹਿਬ ਨਾਲੋਂ ਹਜੇ ਆਧਾਰ ਬਲਕਾਰ ਦਾ ਹਜੇ ਜ਼ਿਆਦਾ ਹੈ, ਜਿਹੜਾ ਜੰਗ ਬਲੱਡ ਹੈ ਨਾ ਜੀ, ਖਾਸ ਕਰਕੇ ਮਹਾਰਾਜ ਜਾਂ ਪਿੰਡਾਂ ਦਾ, ਜਾਂ ਮੇਰਾ ਪਿੰਡ ਸਾਡੇ ਲਹਿਰੇ ਪੈਂਦੇ ਆ, ਫੂਲ ਵਜੋਣਾ ਕਲਿਆਣ ਸਾਰੇ ਬਲਕਾਰ ਦਾ ਪਹਿਲਾਂ ਦਾ ਹੀ ਆਧਾਰ ਹੈਗਾ, ਤੇ ਨਾ ਹੀ ਇਹ ਮੈਨੂੰ ਲੱਗਦਾ ਵੀ ਇਹ ਕੋਈ ਗੱਲਬਾਤ ਹੋ ਸਕਦੀ। ਮਲੂਕਾ ਸਾਹਿਬ ਦਾ ਹਜੇ ਜੇ ਕਹਿੰਦੇ ਵੀ ਤਾਂ ਭਗਵੰਤ ਮਾਨ ਦਾ ਖਾਲੀ ਵਿਰੋਧ ਕਰਾਉਣ ਦੇ, ਮੈਨੂੰ ਲੱਗਦਾ ਰਹੇਗਾ ਜੀ। ਮੈਂ ਸਤਿ ਸ੍ਰੀ ਅਕਾਲ,
1: ਮਿਹਰਬਾਨੀ ਜੀ, ਅਸੀਂ ਧੰਨਵਾਦੀ ਆ ਜੀ। ਸਾਨੂੰ ਇੰਡੀਆ ਦੇ ਵਿਚ ਵੀ ਇਸ ਵਕਤ ਟੈਲੀਫੋਨ ਜਾਂ ਐਪ ਤੇ ਜਿਹੜਾ ਸੁਣ ਰਹੇ ਨੇ ਵੀਰ ਉਹਨਾਂ ਦਾ, ਨਾਲ ਆਸਟ੍ਰੇਲੀਆ ਦੇ ਵਿਚ ਵੀ ਜਿਹੜੇ ਸੁਣ ਰਹੇ ਨੇ ਉਨ੍ਹਾਂ ਦਾ ਵੀ ਤੈ ਦਿਲ ਤੋਂ ਧੰਨਵਾਦ। ਤੁਸੀਂ ਸਾਨੂੰ ਸੁਣ ਰਹੇ ਹੋ ਜੀ, ਆਸਟ੍ਰੇਲੀਆ ਵਾਲਿਓ ਤੁਹਾਡਾ ਵੀ ਧੰਨਵਾਦ, ਅਤੇ ਇੰਡੀਆ ਵਾਲਿਓ ਤੁਹਾਡਾ ਧੰਨਵਾਦ, ਤੇ ਕੈਨੇਡਾ ਦੇ ਵਿਚ ਵੀ ਲਾਰਜ ਸਕੇਲ ਤੇ ਟੈਲੀਫੋਨ ਦੇ ਉੱਤੇ ਸਾਨੂੰ ਤੁਸੀਂ ਸੁਣ ਰਹੇ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਲਓ ਅਗਲਾ ਕੁਸ਼ਚਨ ਅੰਜੂ ਜੀ ਦੇ ਕੋਲ
4: ਜੀ। ਮਿੰਟੂ ਜੀ, ਪੁੱਛਣਾ ਚਾਹੀਏ ਪੰਜਾਬ ਦੇ ਇੰਜੀਨੀਅਰ ਨੇ ਸਰਕਾਰ ਤੇ ਲੋਕਾਂ ਨੂੰ ਚਿਤਾਇਆ, ਕੀ ਕਹਿਣਾ ਚਾਹੋਗੇ?
0: ਬਿਲਕੁਲ, ਮੈਂ ਉਹ ਪਿਛਲੀ ਗੱਲ ਨਾਲ ਥੋੜੀ ਜਿਹੀ ਗੱਲ ਜੋੜ ਦੇਵਾਂ ਕਿ ਮੈਨੂੰ ਵੀ ਲੱਗਿਆ ਕਿ ਐਸਾ ਕੁਛ ਨਹੀਂ ਹੈ, ਨਾ ਹੀ ਮੁੱਖ ਮੰਤਰੀ ਦੀ ਸਿਕਿਉਰਿਟੀ ਨੂੰ ਕੁਛ ਐਸਾ ਵੈਸਾ ਹੈ, ਤੇ ਇਹ ਜਿਹੜਾ ਅਚਾਨਕ ਸ਼ਡਿਊਲ ਬਦਲਿਆ ਗਿਆ, ਇੱਕ ਤਾਂ ਅਰੋੜਾ ਸਾਹਿਬ ਦੀ ਜਿਹੜੀ ਆ ਉਹ ਮੁਲਾਕਾਤ ਮੇਰੇ ਖਿਆਲ ਦੇ ਨਾਲ ਕੇਜਰੀਵਾਲ ਇਹਨਾਂ ਨੂੰ ਇਸ ਕਰਕੇ ਨਾਲ ਲੈ ਜਾਂਦੇ ਆ ਕਿ ਮੁੱਖ ਮੰਤਰੀ ਦੀ ਐਂਟਰੀ ਪੈਂਦੀ ਆ, ਸਾਰਾ ਕੁਛ ਮੁੱਖ ਮੰਤਰੀ ਦਾ ਜਾਂਦਾ ਨਾਲ। ਤੇ ਸੈਕਿੰਡ ਥਿੰਗ ਇਹ ਹੋ ਸਕਦਾ ਕਿ ਥੋੜਾ ਮਤਲਬ ਕਿ ਸਿਹਤ ਪੱਖੋਂ, ਕਿਉਂਕਿ ਮੁੱਖ ਮੰਤਰੀ ਦੀ ਸਿਹਤ ਜਿਹੜੀ ਹੈ ਨਾ, ਮੈਂ ਵਾਰ ਵਾਰ ਕਹਿੰਦਾ ਕਿ ਇਹਨਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਉਹ ਵੀ ਢਿੱਲਾ ਮੱਠਾ ਹੋ ਜਾਂਦੇ ਆ। ਤਾਂ ਖੈਰ ਦੋਵਾਂ ਚੋਂ ਕਿਹੜਾ ਕਾਰਨ ਜਿਹੜਾ ਵਾਜਬ ਹੋਏਗਾ ਜਾਂ ਕਹਿ ਸਕਦੇ ਆ ਕਿ ਸੋਲਿਡ ਹੈ, ਮੈਨੂੰ ਪਤਾ ਨਹੀਂ ਹੈ, ਪਰ ਸ਼ਡਿਊਲ ਜਿਹੜਾ ਅਚਾਨਕ ਬਦਲਿਆ। ਦੂਜੀ ਚੀਜ਼ ਜਿਹੜੀ ਹੈ ਕਿ ਜੋ ਆਪਾਂ ਇਸ ਵੇਲੇ ਗੱਲ ਕਰਦੇ ਪਏ ਹਾਂ, ਜੋ ਅੰਜੂ ਜੀ ਨੇ ਮੁੱਦਾ ਛੋਇਆ, ਜੇ ਉਹਦੇ ਤੇ ਗੱਲ ਕਰੀਏ ਕਿ ਇੰਜੀਨੀਅਰ ਜਿਹੜੇ ਆ ਉਹ ਕੀ ਕਹਿ ਰਹੇ ਆ। ਦੇਖੋ ਇਹ ਬੜਾ ਮੁੱਦਾ ਕ੍ਰਿਟੀਕਲ ਹੈ। ਅੱਜ ਸਤੰਬਰ ਹੋ ਗਈ ਆ, ਅੱਠ ਸਤੰਬਰ ਹੋ ਗਈ ਆ, ਯਾਨੀ ਝੋਨਿਆਂ ਨੂੰ ਤੇ ਮੁੰਜਰਾਂ ਪੈਣੀਆਂ ਹੁਣ ਸਟਾਰਟ ਹੋ ਗਈਆਂ
1: ਮੁੰਜਰਾਂ।
0: ਗੱਲ ਇਹ ਆ ਕਿ ਹੁਣ ਇਸ ਵੇਲੇ ਵੀ ਜੇ ਤੁਹਾਡੇ ਘਰਾਂ ਚ ਬਿਜਲੀ ਦਾ ਕੱਟ ਲੱਗ ਰਿਹਾ ਚਾਰ ਘੰਟੇ ਤਿੰਨ ਘੰਟੇ, ਤੇ ਇਵਨ ਦੈਟ ਕਿ ਜਿਹੜੇ ਸਨਅਤਕਾਰ ਨੇ ਔਰ ਯੋਗਕ ਇਕਾਈਆਂ ਚਲਾਉਣ ਵਾਲੇ ਲੋਕ ਨੇ, ਉਹਨਾਂ ਨੇ ਕੱਲ ਮੋਹਾਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਾਡੀ ਪ੍ਰੋਡਕਟਿਵਿਟੀ ਜਿਹੜੀ ਉਹ ਰਹਿ ਹੀ ਸਾਰੀ 50% ਗਈ ਹੈ। ਇਸ ਤੋਂ ਇਲਾਵਾ ਲੁਧਿਆਣੇ ਦੇ ਜਿਹੜੇ ਸਨਅਤਕਾਰ ਆ ਕਾਰੋਬਾਰੀ ਆ, ਉਹਨਾਂ ਨੇ ਤੇ ਕਿਹਾ ਵਾ ਕਿ ਅਸੀਂ ਸੜਕ ਤੇ ਆ ਜਾਂਗੇ। ਮਤਲਬ ਇੱਕ ਤੇ ਕੱਟ ਲੱਗ ਗਏ ਘਰਾਂ ਨੂੰ, ਇੱਕ ਇਕਾਈਆਂ ਨੂੰ, ਤੇ ਖੇਤਾਂ ਚ ਵੀ ਜਿਹੜੀ ਲਾਈਟ ਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਪਾਣੀ ਜਿਹੜਾ ਝੋਨੇ ਨੂੰ ਫੇਰਿਆ ਜਾਂਦਾ, ਡੇਲੀ ਫੇਰਿਆ ਜਾਂਦਾ, ਕਿਉਂਕਿ ਝੋਨਾ ਪੱਕਣ ਤੇ ਹੈ, ਮੀਂਹ ਹੈ ਨੀ ਗਿਆ ਐਤਕੀ, ਮੌਨਸੂਨ ਤਾਂ ਬਿਲਕੁਲ ਹੀ ਜਿੱਦਾਂ ਕਹਿ ਲਈਏ ਪੰਜਾਬ ਦੇ ਵਿੱਚ ਉਹ ਤੇ ਧੋਖੇਬਾਜ਼ ਹੀ ਹੋ ਗਿਆ। ਹੁਣ ਅਜਿਹੇ ਚ ਜਿਹੜੀ ਬਿਜਲੀ ਦੀ ਖਪਤ ਆ, ਬਿਜਲੀ ਦੀ ਖਪਤ ਹੈਗੀ ਆ 15 to 16,000 ਮੈਗਾਵਾਟ ਪਰ ਡੇ, ਉਹਦਾ ਜਿਹੜਾ ਖੱਪਾ ਹੈ ਯਾਨੀ ਡਿਮਾਂਡ ਜਿਹੜੀ ਆ ਰਹੀ ਹੈ 15 to 16,000 ਮੈਗਾਵਟ, ਉਹਦਾ ਜਿਹੜਾ ਖੱਪਾ ਹੈ ਯਾਨੀ ਜੋ ਪੂਰਤੀ ਕੀਤੀ ਜਾ ਰਹੀ ਹੈ ਉਹ ਲਗਭਗ 1,850 ਮੈਗਾਵਟ ਘੱਟ ਆ। ਇਹ ਇੱਕ ਬਹੁਤ ਵੱਡਾ ਵੀ ਟੋਟਲ ਤੇ ਤੁਹਾਡੇ ਕੋਲ ਡਿਮਾਂਡ ਆ ਰਹੀ ਹੈ 16,000 ਦੀ ਜਾਂ 15,000 ਮੈਗਾਵਟ ਦੀ, ਉਹਦੇ ਵਿੱਚੋਂ ਚੀਜ਼ ਛੋਟ ਹੈ 2,000 ਕਰੀਬ, ਤਾਂ ਤੁਸੀਂ ਦੇਖੋ ਕਿ ਫਿਰ ਉਹਨੂੰ ਕਿਵੇਂ ਪੂਰਿਆਂ ਕਰੋਗੇ, ਜਾਂ ਤਾਂ ਉਹ ਚੀਜ਼ ਉਨੀ ਮਾਤਰਾ ਚ ਹੋਰ ਲਾਓਗੇ ਵਧਾ ਕੇ ਬਣਾਓਗੇ, ਜਾਂ ਕੀ ਹੈ ਕਿ ਜਿਹੜੇ ਲੋਕ ਉਹਨੂੰ ਕੰਜ਼ਿਊਮ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਕੱਟ ਲਾਓ। ਤਾਂ ਇਸ ਵੇਲੇ ਸਰਕਾਰ ਬਹੁਤ ਜ਼ਿਆਦਾ ਕੱਟ ਲਾ ਰਹੀ ਹੈ। ਪੰਜਾਬ ਦੇ ਪਾਵਰ ਮਿਨਿਸਟਰ ਨੇ ਤੇ ਕੱਲ ਤੇ ਪਰਸੋਂ ਕਹਿ ਦਿੱਤਾ ਸੀਗਾ ਕਿ ਤਕਰੀਬਨ ਹੱਥ ਖੜੇ ਕਿ ਜੇ 3 ਦਿਨਾਂ ਦੇ ਵਿੱਚ ਸਾਡੇ ਕੋਲ ਕੋਲਾ ਨਾ ਪਹੁੰਚਿਆ ਤੇ ਮਤਲਬ ਕਿ ਕੱਟ ਹੋਰ ਵੀ ਵਧਾ ਦੇਣ। ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਕੱਲ ਕੇਂਦਰੀ ਸਰਕਾਰ ਆ ਜਿਹੜੀ ਉਸਨੇ ਜਵਾਬ ਦਿੱਤਾ ਕਿ ਤੁਹਾਡੇ ਕੋਲ 117% ਕੋਲਾ ਪਾਉਣਾ 4 ਤਰੀਕ ਤੱਕ, ਤੁਹਾਡੇ ਕਾਰਨ ਹੋਰ ਆ। ਕਾਰਨ ਜਿਹੜੇ ਹੋਰ ਆ ਉਹਦੇ ਬਾਰੇ ਮਤਲਬ ਕਿ ਮੈਂ ਲੰਮੀ ਚੌੜੀ ਜਿਹੜੀ ਭੂਮਿਕਾ ਤੁਹਾਨੂੰ ਬੰਨ ਕੇ ਦੱਸੀ ਹੈ ਕਿਉਂਕਿ ਮਾਮਲਾ ਟੈਕਨੀਕਲੀ ਹੈ, ਮਾਮਲਾ ਕੁਛ ਸਮਝਣ ਵਾਲਾ ਹੈ। ਹੁਣ ਜਿਹੜੀ ਇੰਜੀਨੀਅਰ ਐਸੋਸੀਏਸ਼ਨ ਹੈ ਇਹਨਾਂ ਦੀ, ਉਹਨਾਂ ਨੇ ਇਹਨਾਂ ਨੂੰ ਚਿਤਾਇਆ, ਮਤਲਬ ਕਿ ਜੋ ਇੰਜੀਨੀਅਰ ਐਸੋਸੀਏਸ਼ਨ ਇਹਨਾਂ ਦੀ ਹੁੰਦੀ ਹੈ ਬਹੁਤ ਵੱਡੇ ਵੱਡੇ ਉਹਦੇ ਚ ਦਿਮਾਗ ਹੁੰਦੇ ਆ, ਰੋਸ਼ਨ ਦਿਮਾਗ ਹੁੰਦੇ ਆ, ਤਾਂ PSEB ਇੰਜੀਨੀਅਰ ਐਸੋਸੀਏਸ਼ਨ ਹੈ ਜਿਹੜੀ, ਉਹਨਾਂ ਨੇ ਇੱਕ ਪੱਤਰ ਲਿਖਿਆ ਹੈ ਮੁੱਖ ਮੰਤਰੀ ਨੂੰ, ਨਾਲ ਕਿਹਾ ਕਿ ਦੇਖੋ ਗੱਲ ਇਹ ਆ ਕਿ ਜੇ ਤੁਸੀਂ ਸੂਬੇ ਦੇ ਅੰਦਰ ਬਿਜਲੀ ਉਤਪਾਦਨ ਸਮਰੱਥਾ ਵਧਾਉਣ ਲਈ ਤੁਰੰਤ ਠੋਸ ਕਦਮ ਨਾ ਚੁੱਕੇ ਤਾਂ ਆਉਣ ਵਾਲੇ ਸਮੇਂ ਚ ਉਦਯੋਗ, ਖੇਤੀਬਾੜੀ ਤੇ ਘਰੇਲੂ ਤਿੰਨ ਹੀ ਸੈਕਟਰ ਹੁੰਦੇ ਆ, ਇੱਕ ਡੋਮੈਸਟਿਕ ਹੋ ਗਿਆ, ਘਰੇਲੂ ਹੋ ਗਿਆ, ਇੱਕ ਹੋ ਗਿਆ ਜੋ ਆਪਣੀਆਂ ਉਦਯੋਗਿਕ ਇਕਾਈਆਂ ਆ ਗਈਆਂ ਐਗਰੀਕਲਚਰ, ਤਾਂ ਉਹਨਾਂ ਦਾ ਕਹਿਣਾ ਕਿ ਇਹਨਾਂ ਨੂੰ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਤੇ ਨਾਲ ਇਹ ਲਿਖਿਆ ਕਿ PSPCL ਦੀ ਵਿੱਤੀ ਹਾਲਤ ਲਗਾਤਾਰ ਨਾਜ਼ੁਕ ਹੋ ਰਹੀ ਹੈ, ਇਸ ਦਾ ਮੁੱਖ ਕਾਰਨ ਪੰਜਾਬ ਸਰਕਾਰ ਵੱਲੋਂ ਸਬਸਿਡੀ ਦੇ ਬਕਾਏ ਅਤੇ ਵੱਖ ਵੱਖ ਸਰਕਾਰੀ ਮਹਿਕਮਿਆਂ ਵੱਲ ਕਰੋੜਾਂ ਰੁਪਏ ਦੇ ਬਿਜਲੀ ਬਿੱਲਾਂ ਦਾ ਡਿਫਾਲਟ ਹੋਣਾ ਹੈ। ਨਾਲ ਉਹਨਾਂ ਨੇ ਕਿਹਾ ਕਿ ਇਹ RR ਵਿੱਚ ਖਰਚਿਆਂ ਦੇ ਅੰਦਾਜ਼ੇ ਘੱਟ ਰੱਖਣ ਕਾਰਨ ਟੈਰਿਫ ਐਂਡ ਗੈਰ ਵਾਜਬ ਕਟੌਤੀ ਹੋਈ, ਜਿਸ ਕਾਰਨ ਮੌਜੂਦਾ ਵਿੱਤੀ ਸਾਲ ਦੇ ਦੌਰਾਨ ਸਬਰ ਕੰਮ ਨੂੰ ਅੰਦਾਜ਼ਨ 3800 ਕਰੋੜ ਰੁਪਏ ਦਾ ਮਾਲੀਆ ਘਾਟਾ ਜਿਹੜਾ ਉਹ ਫੇਸ ਕਰਨਾ ਪੈ ਰਿਹਾ। ਯਾਨੀ ਕੁੱਲ ਮਿਲਾ ਕੇ ਇਹਨੂੰ ਜੇ ਆਪਾਂ ਵੇਖੀਏ ਤਾਂ ਉਹਨਾਂ ਨੇ 2-3 ਚੀਜ਼ਾਂ ਕਹੀਆਂ ਨੇ। ਇੱਕ ਕਿ ਜੋ ਉਤਪਾਦਨ ਹੈ, ਪਾਵਰ ਜਨਰੇਸ਼ਨ ਹੁੰਦੀ ਹੈ ਜਿਹੜੀ, ਕਿ ਉਹਨੂੰ ਜਨਰੇਟ ਕਰਨ ਲਈ ਸਾਨੂੰ ਨਵਾਂ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਬਣਾਉਣਾ ਪਵੇ, ਠੀਕ ਹੈ ਜੀ। ਸੈਕਿੰਡ ਚੀਜ਼ ਕਿ ਜਿਹੜੀਆਂ ਸਬਸਿਡੀ ਦੀਆਂ ਪਈਆਂ ਨੇ ਰਕਮਾਂ ਵਿਖਾਇਆ, ਤੇ ਇਸ ਤੋਂ ਇਲਾਵਾ ਮਹਿਕਮਿਆਂ ਨੇ ਜਿਹੜੇ ਬਿੱਲ ਨਹੀਂ ਤਾਰੇ ਉਹਨਾਂ ਨੇ PSPCL ਦਾ ਜਲੂਸ ਕੱਢਤਾ। ਫਿਰ ਇਹਨਾਂ ਨੇ 3800 ਕਰੋੜ ਰੁਪਇਆ ਯਾਨੀ ਜਿਹੜਾ ARR ਦੇ ਖਰਚਿਆਂ ਦੇ ਵਿੱਚੋਂ ਕਿ ਰਿਵਾਈਜ਼ ਕਰਕੇ ਘਟਾ ਤਾ, ਮਤਲਬ ਮੰਨ ਲਓ ਤੁਹਾਨੂੰ ਆਪਦਾ ਸਟੇਸ਼ਨ ਚਲਾਉਣ ਵਾਸਤੇ 6000 ਕਰੋੜ ਰੁਪਇਆ ਚਾਹੀਦਾ ਗੌਰਮੈਂਟ ਕੋਲ, ਤਾਂ ਇਹਨਾਂ ਨੇ ਕੀ ਕੀਤਾ ਕਿ ਮਹਿਕਮੇ ਨੂੰ ਕਿਹਾ ਕਿ ਬਈ ਹਾਂ ਚਲੋ, ਰੇਡੀਓ ਸਟੇਸ਼ਨ ਟੀਮ ਨੂੰ ਕਿਹਾ ਕਿ ਬਈ ਤੁਸੀਂ ਇੱਦਾਂ ਕਰੋ ਇਹਨੂੰ 54,00,000 ਕਰੋੜ ਤੇ ਸੈੱਟ ਕਰ ਦਿਓ, ਉਹਨੂੰ ਰਿਵਾਈਜ਼ ਕਰਕੇ ਕਿ ਸਰਕਾਰ ਵੱਲ ਘੱਟ ਜਾਵੇ, ਸਰਕਾਰ ਨੂੰ ਘੱਟ ਦੇਣਾ ਪਵੇ, ਸਮਝੋ, ਤਾਂ ਮਤਲਬ ਕਿ ਉਹਨੂੰ ਰਿਵਾਈਜ਼ ਕਰ ਦਿੱਤਾ 2 ਵਾਰੀ। ਤਾਂ ਉਹ ਕਹਿ ਰਿਹਾ ਕਿ 3800 ਕਰੋੜ ਰੁਪਇਆ ਜਿਹੜਾ ਉਹ ਪਾਵਰ ਕੌਮ ਨੂੰ ਘੱਟ ਮਿਲਿਆ, ਜਿਹਦੇ ਕਰਕੇ ਉਹਦੇ ਮਾਲੀਆ ਘਾਟੇ ਜਿਹੜੇ ਆ ਹੋਰ ਵੀ ਸੰਕਟਮਈ ਹੋ ਗਏ। ਤੇ ਬੜੀ ਸਥਿਤੀ ਇਸ ਵੇਲੇ ਨਾਜ਼ੁਕ ਆ। ਜਿਹੜੇ ਲੋਕ ਕਹਿੰਦੇ ਸੀਗੇ ਕਿ ਬਈ ਆਹ ਕਰ ਦਿਆਂਗੇ ਵਾਹ ਕਰ ਦਿਆਂਗੇ, ਇਹ ਸੁਖਬੀਰ ਹੋਰਾਂ ਨੂੰ ਕਰਦੇ ਹੁੰਦੇ ਸੀ, ਇਹਨਾਂ ਨੇ ਥਰਮਲ ਐਂ ਕਰਤੇ ਵਾਹ ਕਰਤੇ, ਕਾਂਗਰਸੀਆਂ ਨੂੰ ਕਰਦੇ ਹੁੰਦੇ ਸੀ। ਸਰ ਜੇ ਹੁਣ ਨਿੱਜੀ ਥਰਮਲ ਵੀ ਨਾ ਹੋਣ ਤੇ ਜਿਹੜੇ ਸਰਕਾਰੀ ਥਰਮਲ ਉਹ 40 ਅੱਧੇ ਰਹੇ ਆ, ਉਹਨਾਂ ਦੇ ਯੂਨਿਟ ਅੱਧੇ ਚੱਲ ਰਹੇ, ਕਿੱਧਰ ਜਾਓਗੇ? ਆਪ ਇਹਨਾਂ ਨੇ 1 ਮੈਗਾਵਾਟ ਦੀ ਨਵੀਂ, ਮਤਲਬ ਕਿ ਜੇ ਆਪਾਂ ਪਾਵਰ ਦੀ ਗੱਲ ਕਰੀਏ ਸੂਰਜੀ ਊਰਜਾ ਨੂੰ ਛੱਡ ਕੇ, ਇੱਕ ਵੀ ਮੈਨੂੰ ਨੀ ਲੱਗਦਾ ਕਿ ਮੈਗਾਵਾਟ ਦਾ ਨਵਾਂ ਕੋਈ ਇਨਫਰਾਸਟਰਕਚਰ ਪੈਦਾ ਕੀਤਾ ਇਹਨਾਂ ਨੇ।
1: ਬਹੁਤ ਸ਼ੁਕਰੀਆ ਮਿੰਟੂ ਜੀ। ਜਾਂਦੇ ਜਾਂਦੇ ਵਿਦਿਆਰਥੀ ਸਬੰਧੀ ਜਿਹੜੀ ਖ਼ਬਰਾਂ ਤੋਂ ਕਮਿਸ਼ਨ ਨੇ ਨੋਟਿਸ ਲਿਆ, ਇਹਦੇ ਬਾਰੇ ਕੀ ਨਜ਼ਰੀਆ ਤੁਹਾਡਾ?
0: ਦੇਖੋ ਇਹ ਜਿਹੜਾ ਕੁਛ ਮਤਲਬ ਕਿ ਨੀਟ ਦਾ ਮਾਮਲਾ ਸੀਗਾ, ਨੀਟ ਕਲੀਅਰ ਕੀਤੀ ਕੁਛ ਲੋੜਵੰਦ ਵਿਦਿਆਰਥੀਆਂ ਨੇ, ਪਰ ਅਗਾਂਹ ਉਹਨਾਂ ਤੋਂ ਫੀਸਾਂ ਨਹੀਂ ਸੀ ਭਰ ਹੋ ਰਹੀਆਂ, ਜ਼ਿਆਦਾਤਰ ਉਹ ਸਾਡੇ ਏਰੀਏ ਦੇ ਸੀਗੇ। ਮੈਂ ਵੀ ਪਿਛਲੇ ਦਿਨ ਇੱਕ ਲੜਕੀ ਦੀ ਪਾਈ ਸੀਗੀ ਪੋਸਟ, ਉਸ ਤੋਂ ਬਾਅਦ ਚਲੋ ਅਰੇਂਜਮੈਂਟ ਹੋਏ। ਤਾਂ ਐਕਚੁਅਲ ਦੇ ਵਿੱਚ ਕੀ ਹੈ ਕਿ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਗਿਆ ਕਿ ਇੱਕ ਤੇ ਇਹ ਦੱਸੋ ਕਿ ਇਹਨਾਂ ਦੇ ਦਾਖਲੇ ਅਗਾਂਹ ਹੋ ਗਏ ਆ ਕਿ ਨਹੀਂ, ਫੀਸਾਂ ਦਾ ਪ੍ਰਬੰਧ ਹੋਇਆ ਕਿ ਨਹੀਂ, ਵਗੈਰਾ ਵਗੈਰਾ। ਪਰ ਹੋਇਆ ਕੀ ਸੀਗਾ ਕਿ ਕੁਲਵੰਤ ਸਿੰਘ ਮੋਹਾਲੀ ਜਿਹੜੇ ਵਿਧਾਇਕ ਆ, ਮੇਰੇ ਖਿਆਲ ਦੇ ਨਾਲ ਉਹਨਾਂ ਨੇ ਸਾਰਾ ਖਰਚ ਜਿਹੜਾ ਸੀਗਾ ਉਹ 3-4 ਬੱਚੇ ਜਿਹੜੇ ਸੀਗੇ ਸਾਡੇ ਏਰੀਏ ਦੇ ਉਹਨਾਂ ਦਾ ਓਟ ਲਿਆ ਸੀਗਾ। ਤਾਂ ਜਵਾਬ ਤਾਂ ਫਿਰ ਵੀ ਇਹਨਾਂ ਨੂੰ ਦੇਣਾ ਪਵੇਗਾ। ਮਨੁੱਖੀ ਅਧਿਕਾਰ ਕਮਿਸ਼ਨ ਨੇ ਚਲੋ ਵਧੀਆ ਕੰਮ ਕੀਤਾ ਹੈ, ਪਰ ਮਨੁੱਖੀ ਅਧਿਕਾਰ ਕਮਿਸ਼ਨ ਪਤਾ ਨੀ ਉਦੋਂ ਕਿੱਥੇ ਸੌ ਜਾਂਦਾ ਜਦੋਂ ਉਹ ਕਿਸੇ ਨੌਜਵਾਨ ਦੇ ਨਾਲ ਪ੍ਰਸ਼ਾਸਨ ਧੱਕਾ ਕਰਦਾ। ਕੱਲ ਵੀ ਇੱਕ ਬੰਦਾ ਜਿਹੜਾ ਉਹ ਸਵਾਲ ਪੁੱਛਿਆ ਉਹਨੇ ਮੰਤਰੀ ਨੂੰ, ਕਿਉਂਕਿ ਉਹਦਾ ਮੁੰਡਾ ਕਿਤੇ ਕਰਦਾ ਸੀ ਚਿੱਟੇ ਚੁੱਟੇ ਦਾ ਨਸ਼ਾ, ਬਾਅਦ ਚ ਉਹ ਕਹਿੰਦਾ ਵੀ ਮੇਰੇ ਤੇ ਦਬਾਅ ਇੰਨਾ ਪਾਇਆ ਕਿ ਮਾਫ਼ੀ ਮੰਗ, ਫਲਾਂ ਕਰ ਧਮਕਾਂ ਕਰ, ਉਹ ਵੀ ਸਲਫਾਸ ਪੀ ਗਿਆ,
1: ਉਹ ਵੀ ਬੜੀ ਵੱਡੀ ਖਬਰ,
0: ਦੂਰ ਬਣਜਾਰੇ ਪਿੰਡ ਦੀ ਘਟਨਾ। ਮਤਲਬ ਕਿ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਹ ਪਾੜੇ ਤੇ ਦੇਖ ਰਹੇ, ਚਲੋ ਵਧੀਆ ਗੱਲ ਆ, ਪਰ ਆਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਇਹ ਵੀ ਤੇ ਮਨੁੱਖੀਆ ਅਧਿਕਾਰਾਂ ਦਾ ਕਿਤੇ ਨਾ ਕਿਤੇ ਹਨਨ ਹੀ ਆ ਨਾ ਕਹਾਣੀ।
1: ਬਿਲਕੁਲ, ਕਾਲੀ ਝੰਡੀ ਦਿਖਾਉਣ ਵਾਲਾ ਉਹ ਆਪਣਾ ਇੱਕ ਰੋਸ ਪ੍ਰਗਟ ਕਰ ਰਿਹਾ ਤੇ ਉਹ ਵੀ ਤੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਰਖਵਾਲੇ ਨੇ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ। ਖੈਰ ਐਨੀਵੇ ਮਿੰਟੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ, ਕੱਲ ਮਿਲਦੇ ਹਾਂ। ਦੋਸਤੋ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਸੁਣਿਆ, ਔਰ ਅਗਾਂਹ ਆਪਣੇ ਦੋਸਤਾਂ ਮਿੱਤਰਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਜਿੰਨਾ ਹੋ ਸਕੇ ਜਿਹੜਾ ਹੈ ਸ਼ੇਅਰ ਕਰ ਦਿਓ, ਧੰਨਵਾਦੀ ਹੋਵਾਂਗੇ। ਯੂਟਿਊਬ ਫੇਸਬੁੱਕ ਦੇ ਰਾਹੀਂ ਸੁਣਦੇ ਹੋ, ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰਕੇ ਸਾਨੂੰ ਤੁਸੀਂ ਆਪਣੇ ਧੰਨਵਾਦੀ ਬਣਾ ਸਕਦੇ ਹੋ। ਪਰਿਵਾਰਕ
5: ਦਿਸ ਇਜ਼ CJMR, ਦਿ ਵੌਇਸ ਆਫ ਦਿ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
6: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

0: ਨਸ਼ੀਲੀਆਂ ਤੇ
1: ਜੱਟ ਦੀ ਨਸ਼ੀਲੀਆਂ ਤੇ
0: ਜੱਟ ਦੀ ਨਸ਼ੀਲੀਆਂ ਤੇ
1: ਤੇਰੀਆਂ ਨੇ ਬਿੱਲੀਆਂ।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੌਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320 CJMR 1320।

0: Your home for culture, community, and unity here on CJMR 1320.
1: ਕੰਮਾਂ ਕਾਰਾਂ ਚ ਬਿਜ਼ੀ ਆ, ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹੁਣ ਆ ਜਾਊਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹੁਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
1: CG de vich di saavagde o bina saaha ton aap namauna saukha nahi hunda. Jo kalla kehra nim nishan si. ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਪਾਣੀ ਵਿੱਚ ਬਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। ਟੀ ਆਰ ਪੀ ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ
2: This is CJMR 1320, the voice of the city.

0: CJMR 1320.
1: ਬਾਪੂ ਰੋਵੇ ਮੱਚ ਗਈ ਫਸਲ ਕੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ, ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ, ਪਰ ਬਈ ਅੱਜ SYL ਵੀ ਬੈਨ ਹੋ ਗਿਆ, SYL ਵੀ ਬੈਨ ਹੋ ਗਿਆ।

This is CJMR 1320, the voice of the city.

0: You're listening to CJMR 1320, the voice of the city.
1: Yeah.

voice for your community. The voice of the city. CJMR 1320.

0: Este es el ritmo de Latinoamérica.
1: Mo Fusion, baby.

Keep it on the voice of the city, CJMR 1320.

This is CJMR 1320, the voice of the city.

ਹਾਂ ਤਾਂ ਦੋਸਤੋ ਗੱਲ ਏਦਾਂ ਹੈ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ, ਮੂਡ ਰੋਵਲ ਦੇਖੀ ਜਾਂਦਾ ਸੀ ਤੇ ਉਹਦੇ ਵਿੱਚ ਮੈਂ ਚੰਨ ਨੂੰ ਦੇਖਿਆ ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

ਵਾਰੀ ਬਰਸੀ ਖੱਟਣ ਗਏ ਸੀ ਖੱਟ ਲਿਆ ਦੀ ਵੀਨ ਕੁੜੇ ਸਾਡੇ ਭਰੀ ਸਕੌਚ ਗਲਾਸੀ ਹੱਥ ਤੇਰੇ ਵਿਚ ਲੀਨ ਕੁੜੇ ਅੱਖਾਂ ਦੇ ਨਾਲ ਗਰੇ ਸ਼ਰਾਬੀ ਘੱਟ ਭੁਲੇਖਾ ਬੜਿਆਂ ਦਾ।

0: ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ। ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ। ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ।
1: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.

ਸੀ ਯਾਰ ਵੈਰੀਆਂ ਤੋਂ ਘੱਟ ਨੀ ਸਕਸੈਸ ਛੱਡ ਦੂਜੀ ਮੈਨੂੰ ਕੋਈ ਲੱਤ ਨੀ ਹੁਨਰ ਤੋਂ ਉੱਚਾ ਰੁਤਬੇ ਦਾ ਕਦ ਨੀ ਬੈਲ ਬੁੱਧੀ ਮੁੰਡੇ ਇੱਥੇ ਕੋਈ ਸੱਪ ਨੀ ਮੇਰਾ

where culture lives. This is CJMR 1320, the voice of the city.

This is CJMR 1320, the voice of the city.

0: ਬੜੇ ਚਾਹ ਤੇ ਬਹੁਤੇ ਦਰਦ ਜੋ ਦਿਲ ਦੇ ਵਿੱਚ ਲੁਕੋ ਗਿਆ ਹੈ। ਲੈ ਮਾਂ ਤੇਰਾ ਸਿਆਉਣੇ ਵਰਗਾ ਪੁੱਤ ਪਰਦੇਸੀ ਹੋ ਗਿਆ ਹੈ, ਪਰਦੇਸੀ ਹੋ ਗਿਆ ਹੈ।
1: Your home for community, CJMR 1320.

0: This is CJMR 1320, the voice of the city.
1: Yeah, baby. Yeah.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 647-545-5859।

0: स्वीट महल वालों का ब्रांड न्यू प्रेसिडेंट कन्वेंशन सेंटर 100 तो लेके 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुलियो ना स्वीट महल वालों का प्रेसिडेंट कन्वेंशन सेंटर 1133 क्रेडिट स्टोन रोड वॉन। फॉर बुकिंग कॉल 416-433-9191।
1: प्रेसिडेंट कन्वेंशन सेंटर।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿਚ ਲੁੱਟ ਸਫਿਊਨਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਊਨਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475478188 6475478888 Lotus Funeral Home।

0: ਪਛਤਾਉਣਾ।
1: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
2: Real news, real impact, showing you real world. CJMR 1320, the voice of the city.
3: You're listening to CNN Toronto, Chawla News Network Toronto.

0: ਇਸ ਪੱਥਰ ਦਿਲ ਦੁਨੀਆ ਅੰਦਰ, ਇਸ ਪੱਥਰ ਦਿਲ ਦੁਨੀਆ ਅੰਦਰ ਬਹੁਤੇ ਨਾ ਤੂੰ ਯਾਰ ਬਣਾ, ਜਿੰਦਾ ਦਿਲ ਇਨਸਾਨਾਂ ਅੰਦਰ ਆਪਣਾ ਇੱਕ ਦਿਲਦਾਰ ਬਣਾ। ਇਸ ਪੱਥਰ ਦਿਲ ਦੁਨੀਆ ਅੰਦਰ ਬਹੁਤੇ ਨਾ ਤੂੰ ਯਾਰ ਬਣਾ, ਜਿੰਦਾ ਦਿਲ ਇਨਸਾਨਾਂ ਅੰਦਰ ਆਪਣਾ ਇੱਕ ਦਿਲਦਾਰ ਬਣਾ। ਜਿਉਣ ਲਈ ਹਰ ਇੱਕ ਬੰਦੇ ਨੂੰ ਕੁਝ ਤੇ ਕਰਨਾ ਪੈਂਦਾ ਹੈ। ਸਦਰਾਂ ਦੀ ਬੰਜਰ ਧਰਤੀ ਵਿੱਚ ਗੁਲਸ਼ਨ ਦੇ ਆਸਾਰ ਬਣਾ। ਗਰਜਾਂ ਦੇ ਵਾਇਰਸ ਨੇ ਤੈਨੂੰ ਇੰਨਾ ਰੋਗੀ ਕੀਤਾ ਹੈ, ਗਰਜਾਂ ਦੇ ਵਾਇਰਸ ਨੇ ਤੈਨੂੰ ਇੰਨਾ ਰੋਗੀ ਕੀਤਾ ਏ। ਲਾਲਚ ਦੀ ਨਗਰੀ ਤੋਂ ਵੱਧ ਕੇ ਵੱਖ ਆਪਣਾ ਘਰ ਬਾਰ ਬਣਾ। ਸੱਚ ਦਾ ਜੁਗਨੂੰ ਹੋ ਕੇ ਚਮਕਾਂ ਮੈਂ ਤਾਂ ਕਾਲੀਆਂ ਰਾਤਾਂ ਵਿਚ, ਚੜ੍ਹਦੇ ਸੂਰਜ ਵਾਂਗਰ ਸਜਣਾ ਤੂੰ ਵੀ ਇਕ ਲਿਸ਼ਕਾਰ ਬਣਾ। ਮਾਂ ਬੋਲੀ ਦੀ ਤਾਂਘ ਹੀ ਤੈਨੂੰ ਇਥੋਂ ਤੱਕ ਲੈ ਆਈ ਏ, ਮਾਂ ਬੋਲੀ ਦੀ ਤਾਂਘ ਹੀ ਤੈਨੂੰ ਇਥੋਂ ਤੱਕ ਲੈ ਆਈ ਏ। ਇਹਦੇ ਵਿਚ ਮੈਂ ਲਿਖਦਾ ਤਾਂ ਜੋ ਤੂੰ ਵੀ ਇਹ ਰਫਤਾਰ ਬਣਾ। ਗੁੰਗੇ ਬੋਲੇ ਲੋਕਾਂ ਵਿਚ ਬਸ ਕੱਲਾ ਫਿਰਦਾ ਰਹਿਣਾ ਏ, ਗੁੰਗੇ ਬੋਲੇ ਲੋਕਾਂ ਵਿਚ ਬਸ ਕੱਲਾ ਫਿਰਦਾ ਰਹਿਣਾ ਏ। ਕਦ ਤੱਕ ਕੱਲਾ ਰਹੇਗਾ ਕੁਦਸੀ, ਤੂੰ ਕੋਈ ਗਮਖਾਰ ਬਣਾ, ਗਮਖਾਰ ਬਣਾ। ਅਬਦੁਲ ਕਰੀਮ ਕੁਦਸੀ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਅੱਜ ਦੀ ਇਸ ਸਵੇਰ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਕਰੀਆ ਅਦਾ ਕਰਦੇ ਹਾਂ ਦੋਸਤੋ ਸੁਪਰ ਵਾਲੇ ਦਾ, ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਆਪ ਸਭ ਦਾ ਅਦਬ ਸਤਿਕਾਰ ਨਾਲ ਸਵਾਗਤ। ਬਰਾਇਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਸੁਨੇਹੀਆਂ ਨੂੰ ਜੋ ਤੁਸੀਂ ਪ੍ਰੋਗਰਾਮ ਜਿਸ ਮਾਧਿਅਮ ਦੇ ਰਾਹੀਂ ਸੁਣ ਰਹੇ ਹੋ, ਚਾਹੇ ਟੈਲੀਫੋਨ ਦੇ ਰਾਹੀਂ, ਚਾਹੇ ਆਈ ਪੀ ਟੀਵੀ ਬੌਸ ਰਾਹੀਂ, ਚਾਹੇ ਯੂਟਿਊਬ ਫੇਸਬੁੱਕ ਰਾਹੀਂ, ਇੰਸਟਾ ਰਾਹੀਂ, ਚਾਹੇ ਤੁਸੀਂ ਰੰਗਲਾ ਪੰਜਾਬ ਜਾਂ ਸੀ ਜੇ ਐਮ ਆਰ 1320 ਦੇ ਐਪ ਦੇ ਰਾਹੀਂ ਸੁਣ ਦੇਖ ਰਹੇ ਹੋ, ਇਕ ਇਕ ਫੋਨ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਦੱਸ ਦਿਆ ਕਰੋ। ਖਾਸ ਕਰਕੇ ਨਿਊ ਕਮਰਸ ਨੂੰ ਬਹੁਤ ਧੰਨਵਾਦੀ ਹੋਵਾਂਗੇ। ਯੂਟਿਊਬ ਫੇਸਬੁੱਕ ਰਾਹੀਂ ਸੁਣ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ ਪ੍ਰੋਗਰਾਮ ਨੂੰ ਤੇ ਬੈਲ ਬਟਨ ਆਨ ਕਰਕੇ ਅਗਾਹਾਂ ਸ਼ੇਅਰ ਜ਼ਰੂਰ ਕਰ ਦੇਣਾ। ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਪ੍ਰਕਾਰ ਹੈ ਕਿ ਸਾਡੇ ਨਾਲ ਸਰਦਾਰ ਜਸਵੀਰ ਸਿੰਘ ਜੀ ਪੱਟੀ ਪੰਜਾਬ ਤੋਂ ਗੱਲਬਾਤ ਲੈ ਕੇ ਹਾਜ਼ਰ ਹੋਣਗੇ। ਮੈਂ 10 ਵਜੇ ਤੋਂ ਲੈ ਕੇ 11 ਵਜੇ ਤੱਕ ਰੰਗਲਾ ਪੰਜਾਬ ਪੇਸ਼ ਕਰਾਂਗਾ, 11 ਤੋਂ 12 ਏਸ਼ੀਅਨ ਵਿਜ਼ਨ ਅਰਸ਼ ਪੇਸ਼ ਕਰਨਗੇ। ਉਸ ਤੋਂ ਬਾਅਦ ਬਹੁਤ ਸਾਰੇ ਨਾਮ ਨੇ ਸਾਡੇ ਕੋਲ ਲਿਸਟ ਹੋਏ ਨੇ ਤੇ ਬਸ ਇਕ ਦੋ ਦਿਨ ਹੋਰ ਇੰਤਜ਼ਾਰ ਤੇ ਫਿਰ ਉਨ੍ਹਾਂ ਦੀ ਰੂਪਰੇਖਾ ਤੁਹਾਡੇ ਨਾਲ ਬਹੁਤ ਜਲਦੀ ਸਾਂਝੀ ਕਰ ਦੇਵਾਂਗੇ। ਸਾਡੇ ਬਹੁਤ ਸਾਰੇ ਦਰਸ਼ਕ ਸਾਨੂੰ ਜਿਹੜੇ ਪਾਕਿਸਤਾਨ ਤੋਂ ਭਾਈਚਾਰੇ ਦੇ ਲੋਕ ਸੁਣਦੇ ਨੇ, ਪਾਕਿਸਤਾਨ ਦੀਆਂ ਖ਼ਬਰਾਂ ਦਾ ਵੀ ਇਕ ਅਸੀਂ ਬੁਲੇਟਿਨ ਅਤੇ ਇਕ ਟਾਕ ਸ਼ੋ ਆਉਣ ਵਾਲੇ ਦਿਨਾਂ ਦੇ ਵਿਚ ਪਾਕਿਸਤਾਨ ਦੇ ਪ੍ਰਸਿੱਧ ਪੱਤਰਕਾਰ ਦੇ ਨਾਲ ਆਰੰਭ ਕਰਨ ਜਾ ਰਹੇ ਹਾਂ। ਤੁਹਾਡੀ ਇਨਫਰਮੇਸ਼ਨ ਵਾਸਤੇ ਇਕ ਬੜੀ ਵੱਡੀ ਖ਼ਬਰ, ਭਾਵੇਂ ਕਿ ਸਭ ਤੋਂ ਪਹਿਲਾਂ ਰੰਗਲਾ ਪੰਜਾਬ ਨੇ ਪਾਕਿਸਤਾਨ ਤੋਂ ਖ਼ਬਰਾਂ ਅੱਜ ਤੋਂ 20-22 ਵਰੇ ਪਹਿਲਾਂ ਪੇਸ਼ ਕਰਨੀਆਂ ਸ਼ੁਰੂ ਕੀਤੀਆਂ ਸਨ। ਕੁਝ ਕਾਰਨਾਂ ਕਰਕੇ ਸਾਡੇ ਉਸ ਪੱਤਰਕਾਰ ਦੇ ਕੋਲ ਸਕੈਜੁਲ ਨਾ ਹੋਣ ਕਰਕੇ ਅਸੀਂ ਖ਼ਬਰਾਂ ਰੋਕੀਆਂ ਸਨ, ਪਰੰਤੂ ਤੁਹਾਨੂੰ ਯਾਦ ਹੋਵੇਗਾ ਕਿ ਇਹ ਪਿਰਤ ਰੰਗਲਾ ਪੰਜਾਬ ਨੇ ਬਹੁਤ ਲੰਮਾ ਸਮਾਂ ਪਹਿਲਾਂ ਪਾ ਦਿੱਤੀ ਸੀ। ਜਦੋਂ ਟਾਵੇਂ ਟਾਵੇਂ ਪ੍ਰੋਗਰਾਮ ਹੁੰਦੇ ਸੀ, ਰਾਤ ਨੂੰ ਇਕੋ ਹੀ ਪ੍ਰੋਗਰਾਮ 9 ਵਜੇ ਤੋਂ ਲੈ ਕੇ 11 ਵਜੇ ਤੱਕ ਵੋਇਸ ਆਫ ਸਿਟੀ 1320 AM ਤੇ ਬ੍ਰਾਡਕਾਸਟ ਕੀਤਾ ਜਾਂਦਾ ਸੀ, ਉਦੋਂ ਵੀ ਪਾਕਿਸਤਾਨ ਤੋਂ ਖ਼ਬਰਾਂ ਪੇਸ਼ ਕੀਤੀਆਂ ਔਰ ਸਭ ਤੋਂ ਪਹਿਲਾਂ ਪੰਜਾਬ ਤੋਂ ਖ਼ਬਰਾਂ ਦਾ ਵਿਸ਼ੇਸ਼ ਲਾਈਵ ਬੁਲੇਟਿਨ ਪੇਸ਼ ਕਰਨ ਦਾ ਵੀ ਮਾਣ ਰੰਗਲਾ ਪੰਜਾਬ ਨੂੰ ਤੁਸੀਂ ਦਿੱਤਾ, ਤੁਹਾਡਾ ਤਹਿ ਦਿਲ ਤੋਂ ਧੰਨਵਾਦ। ਅੱਜ ਜਿਸ ਮੰਜ਼ਿਲ ਤੇ ਅਸੀਂ ਪਹੁੰਚੇ ਹਾਂ ਉਹਦੇ ਵਾਸਤੇ ਜਿੱਥੇ ਉਸ ਉਪਰ ਵਾਲੇ ਦੀ ਕਿਰਪਾ ਹੈ, ਉੱਥੇ ਸਾਡੇ ਸਰੋਤਿਆਂ ਦਰਸ਼ਕਾਂ ਦਾ ਚਾਹੁਣ ਵਾਲਿਆਂ ਦਾ ਬਹੁਤ ਵੱਡਾ ਸਾਥ ਤੇ ਐਬਸੋਲਿਊਟਲੀ ਸਾਡੇ ਵਪਾਰੀ ਸੱਜਣਾਂ ਦਾ ਵੀ ਸਹਿਯੋਗ ਹੈ। ਤੇ ਲਓ ਫਿਰ ਅੱਜ ਦੀ ਇਸ ਮਹਿਫਲ ਦੇ ਵਿਚ ਦੱਸ ਦਈਏ ਕਿ ਲੋਕਲ ਨੰਬਰ ਨੇ ਸਾਡੇ 647-1320 ਪੂਰੇ ਕੈਨੇਡਾ ਦੇ ਵਿਚ, ਅਮਰੀਕਾ ਦੇ ਵਿਚ 641-741-1919 ਤੇ ਤੁਸੀਂ ਸੁਣ ਸਕਦੇ ਹੋ। ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰ ਸਕਦੇ ਹੋ, CGMR 1320 ਮੀਟਰ ਦਾ ਐਪ ਡਾਊਨਲੋਡ ਕਰ ਸਕਦੇ ਹੋ ਔਰ ਆਈ ਪੀ ਟੀ ਵੀ ਬਾਕਸ ਤੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਵੀ ਸਕਦੇ ਹੋ ਤੇ ਸੁਣ ਵੀ ਸਕਦੇ ਹੋ। ਖ਼ਬਰਾਂ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿਚ, ਸਪਾਂਸਰ ਬਾਏ ਲੋਟਸ ਫਿਲਮ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਵੇ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੀ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵੀ ਰੈਕ ਸਟਿਲ 34 ਵਿਲ ਕਿਚਨਰ ਵੀ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ ਨੂੰ ਕਾਲ ਕਰ ਸਕਦੇ ਹੋ 647-547-8188। ਖਟਾਰੀਆ ਟੂਰਸ ਐਂਡ ਟਰੈਵਲ ਟੋਰਾਂਟੋ ਟੂ ਦਿੱਲੀ ਵਨ ਵੇ ਟਿਕਟ ਹੈ ਜੀ $899 ਤੋਂ ਸ਼ੁਰੂ ਹੋ ਰਹੀ ਹੈ। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1195, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1999, ਟੋਰਾਂਟੋ ਟੂ ਦਿੱਲੀ 1575 ਰਿਟਰਨ ਟਿਕਟ ਹੈ, ਟੋਰਾਂਟੋ ਟੂ ਕਰਾਚੀ 1150 ਤੇ ਟੋਰਾਂਟੋ ਟੂ ਇਸਲਾਮਾਬਾਦ 1200। ਟੋਰਾਂਟੋ ਟੂ ਕਰਾਚੀ ਆਉਣ ਜਾਣ 2000 ਤੇ ਟੋਰਾਂਟੋ ਟੂ ਇਸਲਾਮਾਬਾਦ ਰਿਟਰਨ 2120। ਡੋਮਿਨਿਕਨ ਰਿਪਬਲਿਕ ਪੈਕੇਜ ਹੈ ਜੀ 1145 ਵੈਕੇਸ਼ਨ ਦਾ ਤੇ ਮੈਕਸੀਕੋ 1060। ਉਸੇ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ ਸੁਪਰਵੀਜ਼ਾ ਟਰੈਵਲ ਇੰਸ਼ੋਰੈਂਸ ਜਾਂ ਕਿਸੇ ਵੀ ਸੰਦਰਭ ਚ ਗੱਲਬਾਤ ਕਰਨੀ ਹੈ। ਸਵੇਰ ਦੇ 8:30 ਤੋਂ ਲੈ ਕੇ 11 ਵਜੇ ਤੱਕ 7 ਡੇਜ਼ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਵਨਿੰਗ ਜ਼ੀਰੋ ਤੇ ਕਾਲ ਕਰ ਲੈਣਾ 905-678-1200 905-678-1200। ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਅਤੇ ਸਵੀਟ ਮਹਿਲ ਤੋਂ ਸੁਖਰਾਜ ਕਾਂਗੂਣਾ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਇਹ ਪ੍ਰੋਗਰਾਮ ਸਾਥ ਦੇ ਰਹੇ ਨੇ ਰੰਗਲਾ ਪੰਜਾਬ ਦੇ ਵਿਚ ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ ਦੇ ਧੜੱਲੇਦਾਰ ਟੀਮਾਂ ਦੀ ਵਕੀਲ ਦੇ ਵਿਚ ਤੁਹਾਡੇ ਆਪਣੇ ਅਮਨਦੀਪ ਕੌਰ ਚਾਵਲਾ 416-557-5010 ਸਮੋਸਾ ਸਵੀਟਸ ਐਂਡ ਫੈਕਟਰੀ ਦੇ ਸਹਿਯੋਗ ਦੇ ਨਾਲ ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੰਦ ਚੋਣਵੀਆਂ ਖ਼ਬਰਾਂ ਤੁਹਾਡੇ ਆਪਣੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੇ ਵਿਚ ਕੁਝ ਇਸ ਪ੍ਰਕਾਰ।
1: Real news, real impact, showing you real world. CJMR 1320.
0: CJMR 1320. CJMR 1320 AM ਤੁਸੀਂ ਸੁਣ ਰਹੇ ਹੋ। ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਦੋਸਤਾਂ ਮਿੱਤਰਾਂ ਨੂੰ ਇਸ ਦੀ ਵਾਪਸੀ ਦੀ ਖਬਰ ਜ਼ਰੂਰ ਪਹੁੰਚਾ ਦਿਵੋ। ਕੈਨੇਡਾ ਦੇ ਵੱਡੇ ਸ਼ਹਿਰਾਂ ਵਿਚ ਵਿਨੀਪੈਗ ਸਭ ਤੋਂ ਘੱਟ ਖੁਸ਼, ਮੈਨੀਟੋਬਾ ਨੇ ਮਾਰੀ ਸਭ ਤੋਂ ਵੱਡੀ ਛਾਲ। ਵਿਨੀਪੈਗ ਦਾ ਸਕੋਰ 67.2 ਦਰਜ, ਐਡਮਿੰਟਨ ਅਤੇ ਹੈਮਿਲਟਨ ਨਾਲ ਮੁਕਾਬਲਾ ਕਾਫੀ ਕਰੀਬ ਕਰੀਬ ਰਿਹਾ। ਕੈਨੇਡਾ ਦੇ 10 ਸਭ ਤੋਂ ਵੱਡੇ ਸ਼ਹਿਰਾਂ ਵਿਚ ਵਿਨੀਪੈਗ ਖੁਸ਼ਹਾਲੀ ਦੇ ਮਾਮਲੇ ਸਭ ਤੋਂ ਆਖਰੀ ਸਥਾਨ ਤੇ ਰਿਹਾ ਹੈ। ਲੇਜ਼ਰ ਦੇ 2026 ਦੇ ਖੁਸ਼ਹਾਲੀ ਸੂਚਕ ਅੰਕ ਮੁਤਾਬਕ ਵਿਨੀਪੈਗ ਦਾ ਸਕੋਰ 67.2 ਦਰਜ ਕੀਤਾ, ਜੋ ਕਿ ਵੱਡੇ ਵੱਡੇ ਸ਼ਹਿਰਾਂ ਦੀ ਸੂਚੀ ਵਿਚ ਸਭ ਤੋਂ ਘੱਟ ਹੈ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਸ਼ਹਿਰ ਦੇ ਸਕੋਰ ਵਿਚ 1.3 ਅੰਕਾਂ ਦਾ ਸੁਧਾਰ ਹੋਇਆ। ਉਧਰ ਸਾਊਦੀ ਅਰਬ ਚੋਂ ਵੱਡੀ ਤਬਾਹੀ, ਜਮਨ ਨੇ ਈਰਾਨ ਸਮਰਤਿਤ ਹੁਤੀ ਬਾਗੀਆਂ ਨੇ ਤੇਲ ਤੇ ਊਰਜਾ ਠਿਕਾਣੇ ਤੇ ਦਾਗੀਆਂ ਮਿਜ਼ਾਈਲਾਂ, 73 ਲੋਕ ਜ਼ਖਮੀ। ਸਰਕਾਰੀ ਬਲਾਂ ਤੇ ਹੁਤੀ ਬਾਗੀਆਂ ਵਿਚਕਾਰ ਖੂਨੀ ਝੜਪਾਂ ਵਿਚ 4 ਦਿਨਾਂ ਚ 117 ਲੋਕ ਮਾਰੇ ਗਏ ਨੇ। ਸਾਊਦੀ ਅਰਬ ਦੇ ਊਰਜਾ ਮੰਤਰਾਲੇ ਨੇ ਇਸ ਦੀ ਖੁਦ ਪੁਸ਼ਟੀ ਕੀਤੀ ਹੈ। ਉਧਰ ਫਰਾਂਸ ਦੇ ਮਿਊਜ਼ੀਅਮ ਚ ਇਕ ਵਾਰ ਫਿਰ ਵੱਡੀ ਡਕੈਤੀ, 98 ਕਰੋੜ ਦੀਆਂ 4 ਬੇਸ਼ਕੀਮਤੀ ਪੇਂਟਿੰਗਸ ਲੈ ਕੇ ਚੋਰ ਫਰਾਰ। ਇਸ ਚੋਰੀ ਨੇ ਫਰਾਂਸ ਦੇ ਮਿਊਜ਼ੀਅਮ ਦੀ ਸੁਰੱਖਿਆ ਵਿਵਸਥਾ ਤੇ ਇਕ ਵਾਰ ਫਿਰ ਤੋਂ ਸਵਾਲ ਖੜੇ ਕਰ ਦਿੱਤੇ ਨੇ। ਉਧਰ ਕੈਨੇਡੀਅਨ ਬੰਬਾਰਡੀਅਰ ਜਹਾਜ਼ ਅਮਰੀਕਾ ਵਿਚ ਨਹੀਂ ਵੇਚੇ ਜਾਣਗੇ, ਟਰੰਪ। ਅਮਰੀਕਾ ਨੂੰ ਇਕ ਪਿਗੀ ਬੈਂਕ ਵਾਂਗ ਸਮਝਣਾ ਬੰਦ ਕਰ ਦੇਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੈਨੇਡੀਅਨ ਹਵਾਈ ਜਹਾਜ਼ ਕੰਪਨੀ ਬੰਬਾਰਡੀਅਰ ਨੂੰ ਅਮਰੀਕਾ ਵਿਚ ਜਹਾਜ਼ ਵੇਚਣ ਤੋਂ ਰੋਕਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਬੰਬਾਰਡੀਅਰ ਅਮਰੀਕੀ ਬਾਜ਼ਾਰ ਵਿਚ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਅਮਰੀਕਾ ਵਿਚ ਜਹਾਜ਼ ਬਣਾਉਣੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਅਮਰੀਕਾ ਬਾਜ਼ਾਰ ਦਾ ਅਣਉਚਿਤ ਫਾਇਦਾ ਉਠਾ ਰਿਹੈ। ਟਰੰਪ ਨੇ ਇਹ ਨਹੀਂ ਦਸਿਆ ਕਿ ਬੰਬਾਰਡੀਅਰ ਜਹਾਜ਼ ਦੀ ਵਿਕਰੀ ਨੂੰ ਰੋਕਣ ਲਈ ਅਮਰੀਕਾ ਕਿਹੜੇ ਕਦਮ ਚੁੱਕੇਗਾ। ਅਮਰੀਕਾ ਵਿਚ ਬੰਬਾਰਡੀਅਰ ਜਹਾਜ਼ ਹੁਣ ਨਹੀਂ ਵੇਚੇ ਜਾਣਗੇ। ਉਨ੍ਹਾਂ ਨੂੰ ਅਮਰੀਕਾ ਨੂੰ ਇਕ ਪਿਗੀ ਬੈਂਕ ਵਾਂਗ ਸਮਝਣਾ ਬੰਦ ਕਰਨਾ ਚਾਹੀਦੈ। ਟਰੰਪ ਦਾ ਇਕ ਹੋਰ ਧਮਾਕਾ, ਅਮਰੀਕੀ ਸੂਬੇ ਨਿਊ ਮੈਕਸੀਕੋ ਦਾ ਨਾਂ ਬਦਲ ਕੇ ਨਿਊ ਅਮਰੀਕਾ ਕਰਨ ਦੇ ਸੰਕੇਤ, ਸੋਸ਼ਲ ਮੀਡੀਆ ਤੇ ਮਚਿਆ ਹੜਕੰਬ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਨਿਊ ਮੈਕਸੀਕੋ ਦਾ ਨਕਸ਼ਾ ਟਰੁੱਥ ਸੋਸ਼ਲ ਪੋਸਟ ਤੇ ਕੀਤਾ। ਇਸ ਨੂੰ ਵਾਈਟ ਹਾਊਸ ਨੇ ਵੀ ਐਕਸ ਤੇ ਸਾਂਝਾ ਕਰ ਦਿੱਤਾ। ਨਕਸ਼ੇ ਚੋਂ ਸੂਬੇ ਦੀ ਆਊਟਲਾਈਨ ਦਿਖਾਈ ਦਿੱਤੀ ਗਈ ਏ, ਜਿਸ ਚੋਂ ਮੈਕਸੀਕੋ ਸ਼ਬਦ ਨੂੰ ਲਾਲ ਰੰਗ ਨਾਲ ਕੱਟ ਕੇ ਉਸਦੀ ਥਾਂ ਅਮਰੀਕਾ ਲਿਖਿਆ ਗਿਆ। ਨਕਸ਼ੇ ਦੇ ਨਾਲ ਕੋਈ ਜਾਣਕਾਰੀ ਜਾਂ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਸੀ। ਹਾਲਾਂਕਿ ਵਾਈਟ ਹਾਊਸ ਨੇ ਨਿਊ ਮੈਕਸੀਕੋ ਦਾ ਨਾਂ ਬਦਲਣ ਦੇ ਕਿਸੇ ਯੋਜਨਾ ਦਾ ਐਲਾਨ ਨਹੀਂ ਕੀਤਾ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਲੇਕ ਓਨਟਾਰੀਓ ਦਾ ਨਾਂ ਬਦਲ ਕੇ ਲੇਕ ਅਮਰੀਕਾ ਕਰਨ ਲਈ ਕਾਰਜਕਾਰੀ ਹੁਕਮਾਂ ਤੇ ਦਸਤਖਤ ਕੀਤੇ ਸਨ। ਉਧਰ ਕੁਦਰਤ ਦਾ ਖੌਫਨਾਕ ਤਾਂਡਵ, ਇੰਡੋਨੇਸ਼ੀਆ ਚੋਂ ਮਾਊਂਟ ਅਨਕ ਕਰਕਟਾਊ ਜਵਾਲਾ ਮੁਖੀ ਦੇ ਮਹਾਂ ਧਮਾਕੇ ਨੇ ਤਬਾਹੀ ਮਚਾ ਦਿੱਤੀ ਏ। 7 ਹਵਾਈ ਅੱਡੇ ਬੰਦ ਅਤੇ 3,41,000 ਯਾਤਰੀ ਫਸੇ ਨੇ। ਜਾਵਾ ਤੇ ਸਮਾਂਤਰਾ ਟਾਪੋਂ ਵਿਚਕਾਰ ਸਥਿਤ ਅਨਾਕ ਕਰਕਟਾਊ ਤੋਂ ਨਿਕਲੀ ਰਾਖ ਨੇ ਜਕਾਰਤਾ ਅਤੇ ਇਸ ਦੇ ਆਲੇ ਦੁਆਲੇ ਦੇ ਕਈ ਇਲਾਕਿਆਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ। ਉਧਰ ਨੇਪਾਲ ਚ ਅਚਾਨਕ ਆਏ ਭਿਆਨਕ ਹੜਾਂ ਤੋਂ ਪ੍ਰਭਾਵਿਤ ਇਲਾਕਿਆਂ ਚ ਹੋਰ ਲਾਸ਼ਾਂ ਬਰਾਮਦ ਕੀਤੇ ਜਾਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 1356 ਹੋ ਗਈ ਹੈ। ਕਰੀਬ 5000 ਲੋਕ ਹੁਣ ਵੀ ਲਾਪਤਾ ਨੇ। ਕੌਮੀ ਆਫ਼ਤ ਜੋਖਮ ਕਢਾਉਣ ਅਤੇ ਪ੍ਰਬੰਧਨ ਅਥਾਰਟੀ ਨੇ ਕਿਹਾ ਹੈ ਕਿ ਬਚਾਅ ਟੀਮਾਂ ਅਜੇ ਵੀ 4994 ਲੋਕਾਂ ਦੀ ਭਾਲ ਕਰ ਰਹੀਆਂ ਨੇ, ਜਿਨ੍ਹਾਂ ਵਿਚ ਘੱਟੋ ਘੱਟ 599 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਹੁਣ ਤੱਕ 13,396 ਲੋਕਾਂ ਨੂੰ ਬਚਾਇਆ ਗਿਆ ਹੈ। ਖ਼ਬਰਾਂ CJMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਤੁਸੀਂ ਸੁਣ ਰਹੇ ਹੋ। ਰੂਸ ਵੱਲੋਂ ਜਰਮਨੀ ਖਿਲਾਫ਼ ਸਖ਼ਤ ਕਾਰਵਾਈ। ਸੈਂਟ ਪੀਟਰਸਬਰਗ ਵਿਚ ਕੌਂਸਲਟ ਬੰਦ ਕਰਨ ਦੇ ਹੁਕਮ। ਰੂਸੀ ਵਿਦੇਸ਼ ਮੰਤਰਾਲੇ ਦਾ ਬਿਆਨ। ਜਰਮਨ ਕੌਂਸਲਟ ਦੇ ਕਰਮਚਾਰੀਆਂ ਨੂੰ 18 ਸਤੰਬਰ ਤੱਕ ਦੇਸ਼ ਛੱਡਣ ਦੀ ਹਦਾਇਤ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਸੈਂਟ ਪੀਟਰਸਬਰਗ ਵਿਚ ਜਰਮਨ ਕੌਂਸਲਟ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਜਵਾਬੀ ਕਾਰਵਾਈ ਦੋਵਾਂ ਦੇਸ਼ਾਂ ਵਿਚਕਾਰ ਵੱਧ ਰਹੇ ਤਣਾਅ ਨੂੰ ਦਰਸਾਉਂਦੀ ਹੈ। ਜ਼ਰੂਰੀ ਸੋਚਣਾ, ਅਗਰ ਤੁਸੀਂ CJMR 1320 AM ਜਿਸ ਵੀ ਏਰੀਏ ਦੇ ਵਿਚ ਸੁਣ ਰਹੇ ਹੋ ਉਥੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਆ ਰਹੀ ਹੈ, ਭਾਵ ਦੋ ਚੈਨਲ ਕਿਤੇ ਸੁਣਾਈ ਦਿੰਦੇ ਹੋਣ, ਤਾਂ ਬਰਾਏ ਕਰਮ ਬਰਾਏ ਮਿਹਰਬਾਨੀ ਸੱਚੇ ਦਿਲ ਦੇ ਨਾਲ ਸਾਨੂੰ ਤੁਸੀਂ ਆਪਣੀ ਉਸ ਲੋਕੇਸ਼ਨ ਦੀ ਡਾਇਰੈਕਸ਼ਨ ਜ਼ਰੂਰ ਭੇਜੋ। ਹਾਂ, ਜੇਕਰ ਕਿਤੇ ਇਹ ਕੱਲਾ ਕਿੜਕਿੜ ਕਿੜਕਿੜ ਕਰ ਰਿਹਾ ਹੈ ਤਾਂ ਇਹਦੇ ਟਾਵਰ ਤੇ ਅਜੇ ਸਟਿਲ ਵਰਕ ਚੱਲ ਰਹੇ ਹਨ। ਆਉਣ ਵਾਲੇ ਦਿਨਾਂ ਦੇ ਵਿਚ ਆਵਾਜ਼ ਕਲੀਅਰ ਹੋ ਸਕਦੀ ਹੈ। ਸੋ ਨੰਬਰ ਟੂ ਕਾਲ 4163031515 ਜੇ ਤੁਸੀਂ ਸਾਨੂੰ ਕੋਈ ਵੀਡੀਓ ਕਲਿਕ ਬਣਾ ਕੇ ਭੇਜ ਦੇਵੋਗੇ ਤਾਂ ਅਸੀਂ ਹੋਰ ਵੀ ਆਪ ਜੀ ਦੇ ਧੰਨਵਾਦੀ ਹੋਵਾਂਗੇ। ਆਸਟ੍ਰੇਲੀਆ ਦੀ ਅਰਥ ਵਿਵਸਥਾ ਤੇ ਮੰਦੀ ਦਾ ਸਾਇਆ, ਮਹਿੰਗਾਈ ਤੇ ਕਰਜ਼ੇ ਨੇ ਵਧਾਈ ਚਿੰਤਾ। ਆਸਟ੍ਰੇਲੀਆ ਦੀ ਅਰਥ ਵਿਵਸਥਾ ਇਸ ਵੇਲੇ ਤਕਨੀਕੀ ਤੌਰ ਤੇ ਮੰਦੀ ਵਿਚ ਨਹੀਂ ਹੈ, ਪਰ ਆਰਥਿਕ ਵਿਕਾਸ ਦੀ ਰਫ਼ਤਾਰ ਬੇਹੱਦ ਕਮਜ਼ੋਰ ਹੋ ਰਹੀ ਹੈ। ਜੂਨ 2026 ਦੀ ਤਮਾਈ ਵਿਚ ਜੀ ਡੀ ਪੀ ਸਿਰਫ 0.4% ਵਧੀ, ਜਦੋਂ ਕਿ ਸਾਲਾਨਾ ਵਿਕਾਸ ਦਰ 1.8% ਤੱਕ ਹੌਲੀ ਹੋ ਗਈ। ਮੰਦੀ ਦਾ ਸਭ ਤੋਂ ਵੱਡਾ ਕਾਰਨ ਘਰੇਲੂ ਪਰਿਵਾਰ ਦੀ ਘਰ ਦੀ ਖਰੀਦ ਸ਼ਕਤੀ, ਮਹਿੰਗਾਈ, ਉੱਚੇ ਮਕਾਨੀ ਕਰਜ਼ੇ, ਕਿਰਾਏ, ਬਿਜਲੀ, ਰੋਜ਼ਾਨਾ ਖਰਚਿਆਂ ਨੇ ਲੋਕਾਂ ਨੂੰ ਗੈਰ ਜ਼ਰੂਰੀ ਖਰੀਦਦਾਰੀ ਘਟਾਉਣ ਲਈ ਮਜਬੂਰ ਕੀਤਾ। ਇਸ ਨਾਲ ਦੁਕਾਨਦਾਰੀ, ਰੈਸਟੋਰੈਂਟ, ਮਨੋਰੰਜਨ ਤੇ ਛੋਟੇ ਕਾਰੋਬਾਰਾਂ ਤੇ ਸਿੱਧਾ ਅਸਰ ਪਿਆ। ਦੂਜੇ ਪਾਸੇ ਵਿਆਜ ਦਰਾਂ ਵਧਣ ਨਾਲ ਘਰਾਂ ਅਤੇ ਕਾਰੋਬਾਰਾਂ ਲਈ ਵੀ ਕਰਜ਼ਾ ਮਹਿੰਗਾ ਹੋਇਆ ਹੈ। ਅਮਰੀਕਾ ਦੇ ਕੈਲੀਫੋਰਨੀਆ ਵਿਚ ਭਾਰਤੀ ਨਾਗਰਿਕ ਤੇ ਨਸ਼ੀਲੇ ਪਦਾਰਥ ਦੀ ਤਸਕਰੀ ਦਾ ਦੋਸ਼। ਅਮਰੀਕਾ ਦੇ ਨਿਆਂ ਵਿਭਾਗ ਨੇ ਜਾਣਕਾਰੀ ਦਿੰਦਿਆਂ ਦਸਿਆ ਹੈ ਕਿ ਗੈਰ ਕਾਨੂੰਨੀ ਰੂਪ ਵਿਚ ਰਹਿ ਰਹੇ 50 ਸਾਲਾ ਕਮਲਪ੍ਰੀਤ ਸਿੰਘ ਨੇ ਡਿਨੂਬਾ ਸ਼ਹਿਰ ਵਿਚ ਰਾਊਂਡ ਟੇਬਲ ਪੀਜ਼ਾ ਰੈਸਟੋਰੈਂਟ ਤੇ ਵੱਡੀ ਮਾਤਰਾ ਵਿਚ ਮੈਥਾਫੈਟਾਮਾਈਨ ਵੇਚਿਆ ਤੇ ਉਸਦੇ ਕੋਲ ਨਜਾਇਜ਼ ਹਥਿਆਰ ਵੀ ਸਨ। ਉਧਰ ਸੁਖੋਈ 57 ਪੰਜਵੀਂ ਪੀੜ੍ਹੀ ਦੇ ਜੈੱਟ ਵੇਚਣ ਬਾਰੇ ਰੂਸ ਅਤੇ ਭਾਰਤ ਵਿਚਾਲੇ ਹੋਵੇਗੀ ਅਹਿਮ ਚਰਚਾ। ਇਸ ਹਫ਼ਤੇ ਆਉਣ ਵਾਲੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਲਣੀ ਦੌਰਾਨ ਭਾਰਤ ਨੂੰ ਸੁਖੋਈ 57 ਜੈੱਟਾਂ ਦੀ ਵਿਕਰੀ ਦਾ ਮੁੱਦਾ ਏਜੰਡੇ ਤੇ ਹੋਵੇਗਾ। ਉਧਰ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਨਿਕਾਹ ਕਰਨ ਵਾਲੀ ਸਰਬਜੀਤ ਕੌਰ ਅਤੇ ਉਸਦੇ ਪਤੀ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਨਾਸਰ ਹੁਸੈਨ ਦੀ ਪਹਿਲੀ ਪਤਨੀ ਸਾਇਮਾ ਨਾਸਰ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਦੋ ਵੱਖ ਵੱਖ ਮਾਮਲੇ ਦਰਜ ਕਰਵਾ ਦਿੱਤੇ ਨੇ। ਉਸਦਾ ਦੋਸ਼ ਹੈ ਕਿ ਨਾਸਰ ਨੇ ਪਾਕਿਸਤਾਨੀ ਫੈਮਿਲੀ ਲਾਅ ਦੀ ਉਲੰਘਣਾ ਕਰਦਿਆਂ ਪਹਿਲੀ ਪਤਨੀ ਦੀ ਇਜਾਜ਼ਤ ਅਤੇ ਸਹਿਮਤੀ ਤੋਂ ਬਿਨਾਂ ਇਹ ਦੂਜਾ ਵਿਆਹ ਕਰਵਾਇਆ ਹੈ। ਸਾਇਮਾ ਨੇ ਆਪਣੇ 4 ਨਾਬਾਲਗ ਬੱਚਿਆਂ ਦੀ ਦੇਖਭਾਲ ਲਈ ਗੁਜ਼ਾਰਾ ਪਤਾ ਦੇਣ ਅਤੇ ਰਹਿਣ ਲਈ ਘਰ ਦਾ ਪ੍ਰਬੰਧ ਕਰਨ ਦੀ ਅਦਾਲਤ ਤੋਂ ਮੰਗ ਕੀਤੀ ਹੈ। ਹਿੰਦੂ ਸੰਗਠਨ ਦੇ ਦੌਰੇ ਦੌਰਾਨ ਕਾਰਨ ਫਰਾਂਸ ਦਾ ਆਈਫਲ ਟਾਵਰ ਇਕ ਦਿਨ ਲਈ ਬੰਦ ਹੋਇਆ, ਮਚਿਆ ਹੜਕੰਪ। ਮਾਮਲੇ ਦੀ ਜਾਂਚ ਦੇ ਹੁਕਮ। ਦੁਨੀਆਂ ਦੇ ਪ੍ਰਸਿੱਧ ਸੈਰ ਸਪਾਟਾ ਕੇਂਦਰ ਆਈਫਲ ਟਾਵਰ ਨੂੰ ਇਕ ਦਿਨ ਲਈ ਬੰਦ ਰੱਖਣਾ ਪਿਆ ਕਿਉਂਕਿ ਉਥੋਂ ਦੇ ਸਟਾਫ਼ ਨੇ ਹੜਤਾਲ ਕਰ ਦਿੱਤੀ ਸੀ। ਇਹ ਹੜਤਾਲ ਇਕ ਹਿੰਦੂ ਧਾਰਮਿਕ ਸੰਗਠਨ ਦੇ ਦੌਰੇ ਦੌਰਾਨ ਆਈਫਲ ਟਾਵਰ ਸਟਾਫ਼ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਟਾਵਰ ਵਿਚ ਵਿਚਰਨ ਤੋਂ ਰੋਕਣ ਅਤੇ ਇਕ ਪਾਸੇ ਕਰਨ ਦੇ ਰੋਸ ਵਜੋਂ ਕੀਤੀ ਗਈ। ਇਹ ਪਤਾ ਲੱਗਿਆ ਹੈ ਕਿ BAPS ਸਵਾਮੀ ਨਾਰਾਇਣ ਸੰਸਥਾ ਨਾਮਕ ਹਿੰਦੂ ਧਾਰਮਿਕ ਸਮੂਹ ਦੇ 100 ਦੇ ਕਰੀਬ ਜਣਿਆਂ ਦੇ ਦੌਰੇ ਦੌਰਾਨ ਮਹਿਲਾ ਕਰਮਚਾਰੀ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਤੋਂ ਹਟਾ ਕੇ ਪਾਸੇ ਕਰ ਦਿੱਤਾ ਗਿਆ ਸੀ। ਫਰਾਂਸ ਵਿਚ ਯੂਨੀਅਨ ਦੀ ਪ੍ਰਤੀਨਿਧ ਡਾਇਨ ਡੋਵੇਨ ਨੇ ਦਸਿਆ ਹੈ ਕਿ ਜਦੋਂ ਇਹ ਵਫਦ ਉਥੋਂ ਲੰਘ ਰਿਹਾ ਸੀ ਤਾਂ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ। ਆਈਫਲ ਟਾਵਰ ਦੇ ਕਰਮਚਾਰੀਆਂ ਨੇ ਪੇਸ਼ੇ ਦੇ ਉਲਟ ਹਦਾਇਤਾਂ ਦੀ ਸਖ਼ਤ ਨਿੰਦਾ ਕੀਤੀ ਹੈ, ਜਿਨ੍ਹਾਂ ਤਹਿਤ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਔਰਤ ਹੋਣ ਕਾਰਨ ਬਾਰੇ ਪਾਸੇ ਕਰ ਦਿੱਤਾ ਗਿਆ, ਉਨ੍ਹਾਂ ਦੀ ਜਗ੍ਹਾ ਦੂਜਿਆਂ ਖਾਸ ਕਰਕੇ ਪੁਰਸ਼ਾਂ ਨੂੰ ਰਖਿਆ ਗਿਆ ਹੈ। ਜੀ ਸੀ ਜੀ ਟੀ ਟਰੇਡ ਯੂਨੀਅਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕੁਝ ਔਰਤਾਂ ਨੂੰ ਆਪਣੀਆਂ ਪੋਸਟਾਂ ਛੱਡ ਕੇ ਦੂਜੀਆਂ ਥਾਵਾਂ ਤੇ ਜਾਣ ਲਈ ਕਿਹਾ ਗਿਆ ਤੇ ਕਈ ਥਾਵਾਂ ਤੇ ਉਨ੍ਹਾਂ ਦੀ ਜਗ੍ਹਾ ਪੁਰਸ਼ਾਂ ਨੂੰ ਤੈਨਾਤ ਕੀਤਾ ਗਿਆ। ਇਸ ਤੋਂ ਇਲਾਵਾ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਜਦੋਂ ਤੱਕ ਇਹ ਵਫਦ ਉਥੇ ਮੌਜੂਦ ਹੈ ਉਹ ਕੁਝ ਖਾਸ ਥਾਵਾਂ ਤੋਂ ਨਾ ਲੰਘਣ। ਫਰਾਂਸ ਦੀ ਰਾਜਧਾਨੀ ਦਾ ਇਟਾਵਰ ਜਿੱਥੇ ਹਰ ਸਾਲ ਲਗਭਗ 7 ਲੱਖ ਸੈਲਾਨੀ ਆਉਂਦੇ ਹਨ ਕੱਲ ਆਪਣੇ ਤੈਅ ਸਮੇਂ ਤੇ ਖੁੱਲ ਗਿਆ ਕਿਉਂਕਿ ਇਸ ਨੂੰ ਚਲਾਉਣ ਵਾਲੀ ਕੰਪਨੀ ਸੋਸਾਇਟੀ ਡੀ ਐਕਸਪਲੋਰੇਸ਼ਨ ਡੀ ਲਾ ਟੂਰ ਆਈਫਲ ਨੇ ਮੰਨਿਆ ਕਿ ਬੀ ਏ ਪੀ ਐਸ ਦੇ ਵਫਦ ਵੱਲੋਂ ਔਰਤਾਂ ਨਾਲ ਸੀਮਿਤ ਗੱਲਬਾਤ ਦੀ ਬੇਨਤੀ ਕੀਤੀ ਗਈ ਸੀ ਅਤੇ ਅਜਿਹੀਆਂ ਸ਼ਰਤਾਂ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ ਸੀ। ਪੈਰਿਸ ਦੇ ਮੇਅਰ ਐਮੈਲਿਓ ਨੇ ਆਈਫਲ ਟਾਵਰ ਦੇ ਸਟਾਫ ਦੇ ਗੁੱਸੇ ਨੂੰ ਜਾਇਜ਼ ਦਸਦਿਆਂ ਇਸ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਏਗੀ ਤਾਂ ਜੋ ਪਤਾ ਲੱਗ ਸਕੇ ਕਿ ਅਸਲ ਵਿਚ ਹੋਇਆ ਤੇ ਹੋਇਆ ਕੀ ਸੀ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ 2 ਸ਼ੱਕੀ ਗ੍ਰਿਫ਼ਤਾਰ ਕਰਾਂਗੇ ਗੱਲਬਾਤ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਕੁਝ ਮਿੰਟਾਂ ਬਾਅਦ ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਯੂ ਆਰ ਲਿਸਨਿੰਗ ਟੂ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
0: ਪ੍ਰੋਗਰਾਮ ਦਾ ਹਿੱਸਾ ਕੈਲੇਡਨ ਸਬਜ਼ੀ ਫਾਰਮ ਵੱਲੋਂ ਸਪਾਂਸਰ ਕੀਤਾ ਗਿਆ। ਜੇਕਰ ਤੁਸੀਂ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਖਾਣ ਦੇ ਸ਼ੌਕੀਨ ਹੋ ਜੋ ਤੁਹਾਡੀ ਸਿਹਤ ਲਈ ਵਧੀਆ ਹੁੰਦੀਆਂ ਹਨ ਤੇ ਲੌਕੀ, ਮੂਲੀਆਂ, ਕੱਦੂ, ਘੀਆ, ਤੋਰੀ, ਤਿੱਖੀਆਂ ਤਿੱਖੀਆਂ ਹਰੀਆਂ ਮਿਰਚਾਂ, ਸਰੋਂ ਦਾ ਸਾਗ ਬਣਿਆ ਬਣਾਇਆ ਸਪੈਸ਼ਲ ਡੇਲੀ ਤੁਹਾਡੇ ਵਾਸਤੇ ਮੱਕੀ ਦੀ ਰੋਟੀ ਨਾਲ ਬਣਦਾ ਔਰ ਤੁਸੀਂ ਘਰ ਲਿਆ ਕੇ ਬਣਾ ਸਕਦੇ ਹੋ। ਗੰਦਲਾਂ ਦਾ ਜਿਹੜਾ ਸਾਗ, ਤੰਦੂਰ, ਫੋਲਡਿੰਗ ਬੈੱਡ, ਨਵਾਰੀ ਪਲੰਘ, ਸਾਈਕਲ, ਪਿੱਤਲ, ਸਟੀਲ, ਸਰਬਲੋ, ਮਿੱਟੀ, ਕੱਚ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਹੈਵੀ ਡਿਊਟੀ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਕੈਲੇਡਨ ਸਬਜ਼ੀ ਫਾਰਮ 12050 ਏਅਰਪੋਰਟ ਇਨ ਕੈਲੇਡਨ ਏਅਰਪੋਰਟ ਤੇ ਮੇਫੀਲਡ ਦਾ ਏਰੀਆ। ਨੰਬਰ ਟੂ ਕਾਲ 9058409000 ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਵੱਲੋਂ ਵੀ ਐਸਐਸ ਨੂੰ ਸਪਾਂਸਰ ਕੀਤਾ ਗਿਆ। ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਤੁਹਾਨੂੰ ਕਿਸੇ ਤਰ੍ਹਾਂ ਦੀ ਟਿਕਟ ਮਿਲ ਗਈ ਉਹਦੀ ਪ੍ਰੋਪਰ ਪੈਰਵਾਈ ਕਰਵਾਉਣ ਲਈ 79B ਹਰੋਂਟੇਰੀਓ ਸਟਰੀਟ ਯੂਨਿਟ 43 ਤੇ ਜੇ ਕਲੋਟੀ ਸਾਹਿਬ ਨੂੰ 416-7164-34 ਤੇ ਕਾਲ ਕੀਤੀ ਜਾ ਸਕਦੀ ਹੈ। ਕਾਵਿਆ ਹੋਮੋਕੇ ਹੋਮਿਓਪੈਥੀ ਰਾਹੀਂ ਆਪਣਾ ਹਰ ਬਿਮਾਰੀ ਦਾ ਇਲਾਜ ਕਰਾਉਣ ਵਾਸਤੇ 10 ਕਾਉਟਲ ਬੁਲੇਵਾਰ ਤੇ ਏਅਰਪੋਰਟ ਦੇ ਨਜ਼ਦੀਕ ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਜੀ ਨੂੰ ਮਿਲ ਸਕਦੇ ਹੋ 647-7027-79। ਬਈ ਆਪਣੇ ਕਿੱਤੇ ਦੇ ਪ੍ਰੋਫੈਸ਼ਨਲ, ਜਦੋਂ ਸਾਡਾ ਟਾਵਰ ਟਰਾਂਸਮਿਸ਼ਨ ਅਸੀਂ ਮੂਵ ਕਰਨਾ ਸੀ, ਟਰਾਂਸਮਿਸ਼ਨ ਹੈਵੀ ਡਿਊਟੀ ਅਤੇ ਬਹੁਤ ਹੀ ਕੱਚ ਦੇ ਸਮਾਨ ਤੋਂ ਵੀ ਨਾਜ਼ੁਕ ਹੁੰਦਾ, ਉਸ ਨੂੰ ਫੁੱਲਾਂ ਵਾਂਗੂ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਹੈਵੀ ਡਿਊਟੀ ਟੰਨਾਂ ਦੇ ਹਿਸਾਬ ਦੇ ਨਾਲ ਇਕ ਤੋਂ ਦੂਜੀ ਜਗ੍ਹਾ ਤੇ ਜਦੋਂ ਮੂਵ ਕੀਤਾ ਤਾਂ ਅਰਸ਼ ਕਾਫੀ ਪ੍ਰਭਾਵਿਤ ਹੋਏ। ਗੋਰੇ ਵੀ ਅਸ਼ਸ਼ ਕਰ ਉਠੇ ਕਿ ਵੀ ਇੱਡੀ ਪ੍ਰੋਫੈਸ਼ਨਲ ਟੀਮ ਹੈ। ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ, ਲੇਬਰ, ਕੱਲੀ ਸਰਵਿਸ ਚਾਹੀਦੀ ਹੈ, ਜੰਕਰ ਮੂਵ ਕਰਾਉਣਾ, ਸਪੈਸ਼ਲ ਜਿਵੇਂ ਅਸੀਂ ਕੋਈ ਮੂਵਿੰਗ ਕਰਾਈਏ ਟਰਾਂਸਮਿਸ਼ਨ ਦੀ, ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ, HK ਮੂਵਰ ਐਂਡ ਸਟੋਰੇਜ ਸਪੈਸ਼ਲ, ਆਲ ਓਵਰ ਕੈਨੇਡਾ ਦੇ ਵਿਚ ਸਟੋਰੇਜ ਦੀਆਂ ਸਰਵਿਸ ਦੇ ਨਾਲ 140 ਐਡਵਾਂਸ ਬੁਲੇਵਾਰ ਜੂਟ ਨੰਬਰ 10। ਬਾਈ ਹਰਮਿੰਦਰ ਹੈਰੀ ਨੂੰ 416-524-6604 416-524-6704 ਤੇ ਕਾਲ ਕਰੋ। NRI ਮੈਰਿਜ ਬਿਊਰੋ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤਿਆਂ ਲਈ ਨਾਰਥ ਅਮਰੀਕਾ ਨੇ ਵਰਲਡ ਫੇਮਸ NRI ਮੈਰਿਜ ਬਿਊਰੋ 647-888-6000 ਹੋਮ ਫਿਕਸ, ਹਾਰਡਵੈਂਡ ਐਂਡ ਲੈਮਿੰਗ, ਫਲੋਰਿੰਗ, ਪੋਸਟਲਿੰਗ ਟਾਇਲ, ਸਰਮਿਕ ਟਾਇਲ, ਫੋਸਟਸ ਐਂਡ ਆਲ ਪਲੰਬਿੰਗ ਐਕਸੈਸਰੀ 2657 ਨੰਡਾ ਸਟਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬਰੈਂਪਟਨ। ਅਸੀਂ ਜਿਹੜਾ ਸਟੂਡੀਓ ਬਣਾ ਰਹੇ ਹਾਂ ਮਿਸੀਸਾਗਾ ਦੇ ਵਿਚ ਡਿਕਸੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ, ਹੋਮ ਫਿਕਸ ਦਾ ਬਹੁਤ ਵੱਡਾ ਸਾਥ ਹੈ ਸਾਨੂੰ, ਅਸੀਂ ਧੰਨਵਾਦੀ ਹਾਂ। 9057965595 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 5 7 9 ਦੇ 10,970 ਏਅਰਪੋਰਟ ਰੋਡ, 10,615 ਬ੍ਰਹਮੀ ਰੋਡ, 18,000 ਆਲਮੀ ਰੋਡ, ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ ਹੋਲਸੇਲ ਦੀਆਂ ਕੀਮਤਾਂ ਤੇ ਭਾਜੀ, ਸਮੋਸਾ, ਨਮਕੀਨ ਅਤੇ ਮਿਠਾਈਆਂ ਆਦਿ ਖਰੀਦਣ ਲਈ ਬਾਈ ਹਰਪਾਲ ਜੀ ਨੂੰ ਸੰਧੂ ਸਾਹਿਬ 416-213-1165 ਤੇ ਕਾਲ ਕੀਤੀ ਜਾ ਸਕਦੀ ਹੈ। ਕੈਲੇਡਨ ਪੇਵਿੰਗ, ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਡਰਾਈਵੇ, ਪਾਰਕਿੰਗ ਲਾਟ, ਟਰੱਕ ਟਰਮੀਨਲ ਸਰਵਿਸ, ਫਾਰਮ ਡਰਾਈਵੇ ਪੇਵਿੰਗ ਦੀਆਂ ਸੇਵਾਵਾਂ ਲਈ ਪ੍ਰੋਫੈਸ਼ਨਲ ਕੈਲੇਡਨ ਪੇਵਿੰਗ ਦੇ ਨਾਲ ਜਸਪਾਲ ਜੀ ਨੂੰ ਕਾਲ ਕਰੋ 416-868-4164-1688-8900। ਟਾਪ ਚੋਇਸ ਇਲੈਕਟ੍ਰਾਨਿਕਸ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ, ਹਾਈ ਐਂਡ ਦੇ ਅਪਲਾਇੰਸਸ ਤੁਸੀਂ ਵਾਜਬ ਰੇਟ ਤੇ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਟਾਪ ਚੋਇਸ ਟਾਪ ਚੋਇਸ ਤੇ ਤੁਸੀਂ ਆ ਸਕਦੇ ਹੋ ਜਿੱਥੇ ਕੁਆਲਿਟੀ ਦਾ ਫਰਨੀਚਰ ਵੀ ਤੁਹਾਡੇ ਵਾਸਤੇ ਅਵੇਲੇਬਲ ਹੈ। 9057990045907799000045। ਫੇਅਰ ਪ੍ਰਾਈਸ ਟਰੱਕ ਰਿਪੇਅਰ, ਇੰਜਨ ਟਰਾਂਸਮਿਸ਼ਨ ਰੀਬਿਲਡ ਅਤੇ ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸਾਫਟਵੇਅਰ ਸੋਲੂਸ਼ਨ, ਏ ਟੂ ਜੈਡ ਸਰਵਿਸ ਲਈ 14 ਵਰ੍ਹਿਆਂ ਤੋਂ। ਫੇਅਰ ਪ੍ਰਾਈਸ ਟਰੱਕ ਰਿਪੇਅਰ ਦਾ ਮੂੰਹ ਬੋਲਦਾ ਐਕਸਪੀਰੀਅੰਸ ਬਾਈ ਹੈਪੀ ਬਡਾਲ ਤੇ ਬਾਈ ਸੁਖਾ ਢੇਸੀ, 1 ਗੁੱਡ ਮਾਰਕ ਪਲੇਸ, ਈ ਟੋ ਬੀਕੋ ਜੂਟ ਨੰਬਰ 5 ਦੇ ਵਿਚ ਵਾਕਿਆ ਨੇ। ਟਰੱਕਾਂ ਦੀ ਆਲ ਤਸੱਲੀ ਬਖਸ਼ ਮੁਰੰਮਤ ਲਈ 6477026927600 7962597 ਤੇ ਕਾਲ ਕੀਤੀ ਜਾ ਸਕਦੀ ਹੈ। ਦੰਦਾਂ ਦੇ ਮਸ਼ਹੂਰ ਡਾਕਟਰ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ, ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਜ਼ਾਦ ਦੇ ਕੰਮ ਵਾਸਤੇ ਹਾਈ ਐਂਡ ਦੀ ਪ੍ਰੋਫੈਸ਼ਨਲ ਡਾਕਟਰਾਂ ਦੀ ਟੀਮ। ਜੀ ਹਾਂ, ਸੰਧੂ ਡੈਂਟੈਸਟੀ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਡੀਲ ਕਰਦੇ ਨੇ। 4550 ਈਬਨਜ਼ ਰੋਡ, 510 ਸਾਲਿਸ਼ ਬੁਲੇਵਾਰਡ, ਬ੍ਰੈਂਪਟਨ। ਨੰਬਰ ਟੂ ਕਾਲ 9057945667 9057975 7994। 5657 SK ਮਨੀ ਐਕਸਚੇਂਜ, ਭਰੋਸੇਯੋਗ ਸਰਵਿਸ, ਫਾਸਟ ਡਿਲੀਵਰੀ। ਪੈਸੇ ਇੰਡੀਆ ਤੋਂ ਮੰਗਾਉਣੇ ਨੇ, ਪੈਸੇ ਇੰਡੀਆ ਆਪਣੇ 24 ਘੰਟਿਆਂ ਦੇ ਵਿਚ ਬੈਂਕ ਦੇ ਖਾਤੇ ਵਿਚ ਵੇਖਣਾ ਚਾਹੁੰਦੇ ਹੋ, SK ਮਨੀ ਐਕਸਚੇਂਜ ਨੂੰ ਕਾਲ ਕੀਤੀ ਜਾ ਸਕਦੀ ਹੈ। ਰੇਲਾਸਨ ਤੇ ਮੇਕਲੋਗਲਨ ਦੇ ਏਰੀਏ ਦੇ ਵਿਚ ਬਾਈ ਗਰੇਵਾਲ ਸਾਹਿਬ, 905-909-9054-00। ਇਨਫਿਨਿਟੀ ਟੈਂਟ ਐਂਡ ਡਿਕੋਰ, ਘਰ ਨੂੰ ਹੀ ਬੈਂਕਟ ਹਾਲ ਬਣਾ ਦਿੰਦੇ ਨੇ। ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 360 ਕੈਮਰਾ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ। ਗੱਲ ਕੀ ਮੂੰਹੋਂ ਬੋਲਦਾ ਨਾਮ, ਇਨਫਿਨਿਟੀ ਟੈਂਟ ਐਂਡ ਡਿਕੋਰ। ਨੰਬਰ ਟੂ ਕਾਲ ਦਿਲਪ੍ਰੀਤ ਬਲ, 6477086 7978-007-0079। ਯੈਸ ਮੈਨ, ਰੋਹਿਤ ਕਹਿੰਦੇ ਨੇ ਕਿ ਵਧੀਆ ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਯੈਸ ਮੈਨ, ਰੀਜਨੇਬਲ ਰੇਟ ਤੇ ਹੀ ਐਂਡ ਦਾ ਫਰਨੀਚਰ, 5200 ਡਿਕਸੀ ਮੈਥਿਸਨ, 9052324-9952-32-7489। ਮਾਲਟਨ ਚ ਗਹਿਣੇ ਦਾ ਸ਼ਾਨਦਾਰ ਸ਼ੋਰੂਮ ਅਸ਼ੋਕ ਜਿਲਰ, ਕੰਗਣ, ਕੜੇ, ਝੁਮਕੇ, ਬਾਲੀਆਂ, ਜਿਹੜਾ ਉਸ ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ, ਡਾਇਮੰਡ ਦੀ ਬੇਸ਼ੁਮਾਰ ਵਰਾਇਟੀ, ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ। ਅਸ਼ੋਕ ਜਿਲਰ, 7198 ਏਅਰਪੋਰਟ ਰੋਡ, ਨੰਬਰ 9056712490। ਆਲਿੰਕ ਟਰੈਵਲ, ਜੀ ਹਾਂ, ਨੋਟ ਕਰੋ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪੂਰੇ ਪ੍ਰਬੰਧਾਂ ਲਈ ਅੱਜ ਕੱਲ੍ਹ ਸਪੈਸ਼ਲ ਡੀਲ ਮਿਲ ਰਹੀ ਹੈ ਜੀ ਤੁਹਾਨੂੰ। ਆਲਿੰਕ ਟਰੈਵਲ ਤੇ ਵਨ ਵੇ ਲੈਣੀ ਹੈ, ਰਿਟਰਨ ਲੈਣੀ ਹੈ ਤਾਂ ਤੁਸੀਂ ਕਾਲ ਕਰੋ 78 ਬਵੇਰ ਡਰਾਈਵ ਤੇ 9054571100 ਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਹਾਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ, ਵੋਇਸ ਆਫ ਸਿਟੀ 1320 AM ਤੇ, ਔਰ ਸਰਦਾਰ ਜਸਬੀਰ ਸਿੰਘ ਦੀ ਪੱਟੀ ਸਾਹਿਬ ਨਾਲ ਐਨੀ ਮੂਵਮੈਂਟ ਗੱਲਬਾਤ ਹੋਵੇਗੀ, ਔਰ ਇਸ ਦੇ ਨਾਲ ਲਾਲੀ ਸਵੀਟਸ ਐਂਡ ਤੰਦੂਰੀ ਰੈਸਟੋਰੈਂਟ ਦੀ ਗੱਲ ਕਰੀਏ ਤਾਂ 499 ਰੇਲਾਸਨ ਤੇ ਮੇਕਲੋਗਲਨ ਦੇ ਏਰੀਏ ਦੇ ਵਿਚ ਨੇ। ਉਨ੍ਹਾਂ ਦਾ ਇਕ ਪੈਗਾਮ ਇਹ ਹੈ ਕਿ ਜੇਕਰ ਭਾਈ ਜੀ ਤੁਸੀਂ ਨੋਟ ਕਰੋ ਕਿ GTA ਦੇ ਵਿਚ ਲਾਈਵ ਔਨ ਲੋਕੇਸ਼ਨ ਪਾਰਟੀ ਦਾ ਪ੍ਰਬੰਧ ਕਰਨਾ ਹੈ ਜਾਂ ਬੈਠ ਕੇ ਖਾਣਾ ਖਾਣਾ, ਟੇਕ ਆਊਟ ਥਾਲੀ ਪਰੋਸਦੇ ਨੇ, ਬਹੁਤ ਜ਼ਬਰਦਸਤ ਟੇਕ ਆਊਟ ਸਰਵਿਸ ਦੇ ਨਾਲ ਭਾਜੀ ਤਿਆਰ ਕਰਾਉਣੀ ਹੈ, 499 ਰੇਲਾਸਨ ਤੇ ਮੇਕਲੋਗਲਨ। ਨੰਬਰ ਟੂ ਕਾਲ 9054506464 9054506464 ਤੇ ਕਾਲ ਕੀਤੀ ਜਾ ਸਕਦੀ ਹੈ। ਸ਼ਾਹ ਟਰਾਂਸਪੋਰਟ ਓਨਰ ਓਪਰੇਟਰ ਟੀਮ, ਕੰਪਨੀ ਡਰਾਈਵਰ ਟੀਮ, ਕੰਪਨੀ ਡਰਾਈਵਰ ਸੋਲੋ ਹਾਇਰ ਕੀਤੇ ਜਾ ਰਹੇ ਨੇ, ਚੰਗੀ ਚੋਖੀ ਤਨਖਾਹ, ਪੱਕੇ ਰਨ, ਲੇਰੈਡੋ ਦੇ, ਟੈਕਸਸ ਦੇ, ਸਟੱਡੀ ਮਾਈਲਸ, ਰਿਲਾਇਬਲ ਵਰਕ, ਸ਼ਾਹ ਟਰਾਂਸਪੋਰਟ। ਸੰਦੀਪ ਜੀ ਨੂੰ ਕਾਲ ਕਰੋ 4169038390 ਅਤੇ ਵੈਲਡਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਲਈ ਬਠਾਰੂ ਵੈਲਡਿੰਗ ਸਰਵਿਸ ਤੇ ਆ ਸਕਦੇ ਹੋ। ਬਠਾਰੂ ਵੈਲਡਿੰਗ ਸਰਵਿਸ ਤੇ ਆਲ ਕਾਈਂਡ ਟਰੱਕ ਐਂਡ ਟ੍ਰੇਲਰ ਦੀਆਂ ਵੈਲਡਿੰਗ ਦੀਆਂ ਜ਼ਬਰਦਸਤ ਸੇਵਾਵਾਂ ਦੇ ਨਾਲ। ਜੀ ਹਾਂ, 98 ਜੂਨ ਨੰਬਰ 1 ਰਦਰਫੋਰਡ, 6474603055 ਤੇ ਕਾਲ ਕੀਤੀ ਜਾ ਸਕਦੀ ਹੈ। ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ, ਯੂ ਆਰ ਲਿਸਨਿੰਗ
1: Real news, real impact, showing you real world, CJMR 1320, CJMR 1320, the voice of the city.
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
4: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
3: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
5: HK Movers, home, offices, apartments and delivery, big or small, we move it all.
6: HK Movers,
5: local and long distance, we also ship cars, Kailor Transport and moving services.
6: For service with a smile, give us a call.
5: Call Mr. Harminder 416-524-6704.
6: 416-524-6704.
5: Visit 140 Advance Boulevard, Unit Number 10, Brampton.
7: Long distance moving specialist,
5: HK Movers.
8: HK Movers.
9: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ ਗੂਗਲ ਤੇ 5 ਸਟਾਰ ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ, ਮੇਪਲ ਵਨ ਕਿਚਨ ਐਂਡ ਬਾਥ ਇੰਕ 173 ਐਡਵਾਂਸ ਬੁਲੇਵਾਰ, ਯੂਨਿਟ 34, ਬ੍ਰੈਂਪਟਨ, ਔਰ 9054580075 9585800075। ਮੇਪਲ ਵਨ ਕਿਚਨ ਐਂਡ ਬਾਥ ਇੰਕ।
10: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ, ਫੋਨ ਨੰਬਰ 416-716-7653 416-716-7653, ya visit karo unna di website www.teammanjeet.ca। This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
11: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ।
12: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
11: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ।
13: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ।
14: ਯਾ ਅੱਜ ਹੀ ਪਹੁੰਚੋ, 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191।
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: ਫੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ Real news, real impact, showing you real world. CJMR 1320. CJMR 1320.
2: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ
3: CJMR 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਪ੍ਰੋਗਰਾਮ ਦੇ ਵਿਚ ਲਓ ਫਿਰ ਜਿਵੇਂ ਕਿ ਸਾਡੇ ਸਕੈਜੁਅਲ ਜਿਹੜੇ ਨੇ ਉਹ ਆਉਣ ਵਾਲੇ ਦਿਨਾਂ ਦੇ ਵਿਚ ਲਾਈਕ ਮੰਡੇ ਟਿਊਜ਼ਡੇ ਜਿਹੜੇ ਨੇ ਬਹੁਤ ਸਾਰੇ ਬ੍ਰਾਡਕਾਸਟਰ ਜਿਹੜੇ ਨੇ ਉਨ੍ਹਾਂ ਦੇ ਨਾਮ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਉਹ ਆਪਣੇ ਲੈਵਲ ਤੇ ਵੀ ਸਾਂਝੇ ਕਰਨਗੇ ਜੋ ਉਨ੍ਹਾਂ ਨੇ ਟਾਈਮਿੰਗ ਜਿਹੜੀ ਹੈ ਉਹਦੇ ਉਤੇ ਜਿਹੜੀ ਹੈ ਕੰਟਰੈਕਟ ਕਰ ਲਏ ਨੇ ਆਲਮੋਸਟ ਕੰਟਰੈਕਟ ਹੋਣ ਵਾਲੇ ਨੇ ਸੋ ਲਿਸਟ ਤਿਆਰ ਹੈ ਜੀ ਤੇ ਸਾਡਾ ਸਟੇਟ ਆਫ ਦੀ ਆਰਟ ਸਟੂਡੀਓ ਵੀ ਤਿਆਰ ਹੈ ਸਾਡਾ ਸ਼ੋ 11 ਵਜੇ ਤੱਕ ਹੋਵੇਗਾ 10:40 ਨੇ ਔਰ ਉਸ ਤੋਂ ਬਾਅਦ ਤੁਸੀਂ ਵੱਖ ਵੱਖ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿਚ ਸੁਣੋਗੇ ਉਨ੍ਹਾਂ ਦੀ ਲਿਸਟ ਅਤੇ ਆਪਣੇ ਤਰੀਕੇ ਨਾਲ ਪ੍ਰੋਮੋਸ਼ਨ ਕਰਨਗੇ ਅਗਲੇ 20-22 ਮਿੰਟ ਅਸੀਂ ਗੱਲਬਾਤ ਕਰਾਂਗੇ ਸਰਦਾਰ ਜਸਵੀਰ ਸਿੰਘ ਜੀ ਭੱਟੀ ਸਾਹਿਬ ਦੇ ਨਾਲ ਤਮਾਮ ਵਪਾਰੀ ਸੱਜਣਾ ਦੇ ਸਹਿਯੋਗ ਦੇ ਨਾਲ ਭੱਟੀ ਸਾਹਿਬ ਵੈਲਕਮ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
4: ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ
3: ਪਰ ਸਾਹਿਬ ਕੱਲ ਦੀ ਇੱਕ 2-3 ਖਬਰਾਂ ਬੜੀਆਂ ਵੱਡੀਆਂ ਨੇ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਲੋਕਾਂ ਨੂੰ ਜੀ ਸਟਿੰਗ ਓਪਰੇਸ਼ਨ ਸਵਾਲ ਪੁੱਛਣ ਲਾ ਦਿੱਤਾ ਜੀ ਲੋਕਾਂ ਵਿਚ ਜਾਗਰਤੀ ਪੈਦਾ ਕਰ ਦਿੱਤੀ ਜੀ ਲੋਕਾਂ ਦੇ ਵਿਚ ਹੌਸਲੇ ਬੁਲੰਦ ਹੋ ਗਏ ਨੇ ਲੋਕ ਆਪਣਾ ਫੰਡਾਮੈਂਟਲ ਰਾਈਟ ਜਿਹੜੇ ਨੇ ਉਨ੍ਹਾਂ ਨੂੰ ਅਪਣਾਉਣ ਲੱਗੇ ਨੇ ਨੁੱਕੜ ਮੀਟਿੰਗਾਂ ਕਰਕੇ ਹਾਂਜੀ ਬੜੇ ਛੈਣੇ ਛੂਣੇ ਘੁੱਟ ਕੇ ਆਮ ਆਦਮੀ ਪਾਰਟੀ ਨੇ ਜਿਹੜੇ ਲੋਕਾਂ ਨੂੰ ਹੁਣ ਤੇ ਹੀ ਕਹਾਂਗੇ ਕਿ ਗੁੰਮਰਾਹ ਕੀਤਾ ਹਨਾ ਕਿਉਂਕਿ ਜੇ ਇਕ ਕਾਲਾ ਝੰਡਾ ਦਿਖਾਉਣ ਦੇ ਨਾਲ ਜਿਸ ਤਰੀਕੇ ਦੇ ਨਾਲ ਉਸ ਨੌਜਵਾਨ ਦੀ ਇਨ੍ਹਾਂ ਨੇ ਕੁੱਟ ਕੀਤੀ ਹੈ ਛਲੀਆਂ ਵਾਂਗ ਕੁੱਟਿਆ ਉਹਦੇ ਜ਼ਖਮ ਦਿਖਾਏ ਜਾ ਰਹੇ ਨੇ ਸੋਸ਼ਲ ਨੈਟਵਰਕ ਮੀਡੀਆ ਦੇ ਉੱਤੇ ਵੀ ਨਾਲ ਦੀ ਨਾਲ ਕੋਈ ਜਾਗਦੀ ਜ਼ਮੀਰ ਵਾਲੇ ਮੀਡੀਆ ਨੇ ਉਹ ਸੇਖੋ ਸਾਹਿਬ ਦੀ ਵੀ ਖ਼ਬਰ ਦਿੱਤੀ ਹੈ ਦੂਜੇ ਪਾਸੇ ਇਕ ਹੋਰ ਜੋ ਨਸ਼ਿਆਂ ਦੇ ਉੱਤੇ ਹੀ ਜਿਹੜਾ ਹੈ ਗੱਲ ਕਰਨ ਦੇ ਸਿਲਸਿਲੇ ਦੇ ਵਿਚ ਜਿਵੇਂ ਉਹਨੂੰ ਜਲੀਲ ਕੀਤਾ ਗਿਆ ਉਹਨੇ ਉਨ੍ਹਾਂ ਦੇ ਕਹਿਣ ਦੇ ਮੁਤਾਬਕ ਇਕ ਲੀਡਰ ਦਾ ਨਾਂ ਲੈ ਕੇ ਸੁਸਾਈਡ ਕਰ ਲਈ ਹੈ ਗੁਲਜ਼ਾਰ ਹੁਣ ਉਹਦਾ ਸੰਸਕਾਰ ਹੋਇਆ ਤੇ ਕਿੱਡੀ ਤਰਾਸਦੀ ਹੈ ਕਿ ਇਹ ਤੁਹਾਨੂੰ ਨੀ ਲੱਗਦਾ ਕਿ ਕਾਲਾ ਦੌਰ ਜਾਂ ਖੜਕੂਵਾਦ ਦੌਰ ਜਾਂ ਜਿਨ੍ਹਾਂ ਨੂੰ ਅਜਾਤਵਾਦ ਦੌਰ ਕਹਿੰਦੇ ਸੀ ਉਹ ਫਿਰ ਆ ਗਿਆ ਕਿ ਪਰਿਵਾਰ ਜਿੰਦਾ ਜਾਗਦਾ ਪਰਿਵਾਰ ਦੀ ਮੈਂਬਰਾਂ ਦੀ ਗੈਰ ਹਾਜ਼ਰੀ ਤੇ ਸੰਸਕਾਰ ਹੋ ਜਾਣਾ ਉਹ ਵੀ ਅੱਜ ਦੇ ਦੌਰ ਦੇ ਵਿਚ
4: ਚਾਵਲਾ ਸਾਹਿਬ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਭਾਵੇਂ ਉਹ ਸਰਪੰਚ ਦੀ ਜਿਹੜੀ ਸਰਪੰਚਨੀ ਦਾ ਪਤੀ ਪਿੰਡ ਦੇ ਵੇਖੋ ਜਿਹੜਾ ਸਰਪੰਚ ਦਾ ਪਤੀ ਉਸ ਨੂੰ ਸਰਪੰਚ ਕਹੀ ਜਾ ਰਹੇ ਨੇ
3: ਬਿਲਕੁਲ ਹਾਂਜੀ
4: ਬਲਜੀਤ ਸਿੰਘ ਜਿਹੜਾ ਉਹ ਬਲਜਿੰਦਰ ਕੌਰ ਸਰਪੰਚ ਨੀ ਉਹਦਾ ਪਤੀ ਆ ਤੇ ਜਿਸ ਤਰੀਕੇ ਨਾਲ ਉਹਨੂੰ ਜਲੀਲ ਕੀਤਾ ਉਹਨੇ ਸਵਾਲ ਕੀ ਪੁੱਛਿਆ ਪਹਿਲੀ ਗੱਲ ਤੇ ਸਵਾਲ ਤੋਂ ਉਹਨੇ ਇਹ ਪੁੱਛਿਆ ਸੀ ਮੰਤਰੀ ਸਾਹਿਬ ਮੇਰਾ ਘਰ ਬਚਾ ਲੋ ਮੇਰਾ ਮੁੰਡਾ ਬਚਾ ਲੋ ਉਹਨੇ ਘਰ ਦੀ ਕੋਈ ਕੌਲੀ ਤੇ ਚਮਚਾ ਵੀ ਨੀ ਛੱਡਿਆ ਉਹ ਵੀ ਵੇਚਤਾ ਮੈਂ ਗਰੀਬ ਬੰਦਾ ਵਾ ਦਿਹਾੜੀਦਾਰ ਬੰਦਾ ਵਾ ਨਸ਼ਿਆਂ ਤੋਂ ਬਚਾ ਲੋ ਮੇਰੇ ਬੇਟੇ ਨੂੰ ਇੰਨੀ ਗੱਲ ਕਹਿਣ ਦਾ ਦੱਸੋ ਹਰਜ ਕੀ ਹੋਇਆ ਜੇ ਮੰਤਰੀ ਸਿਆਣਾ ਹੁੰਦਾ ਉਹਨੂੰ ਕੋਲ ਪਾਉਂਦਾ ਪੁੱਛਦਾ ਬਾਪੂ ਜੀ ਦੱਸੋ ਕੀ ਪ੍ਰੋਬਲਮ ਆ ਪੁਲਿਸ ਨੂੰ ਝਾੜ ਪਾਉਂਦਾ ਵੀ ਤੁਸੀਂ ਕਰ ਕੀ ਰਹੇ ਹੋ ਇੱਥੇ ਕਿਉਂ ਸ਼ਿਕਾਇਤ ਆਈ ਹੈ ਉਹਨੂੰ ਧੱਕ ਕੇ ਤੁਸੀਂ ਪਿੱਛੇ ਕਰਤਾ ਉਹਨੂੰ ਉੱਥੋਂ ਜਾਣ ਲਈ ਮਜਬੂਰ ਕਰਤਾ ਤੇ ਮੁੜ ਕੇ ਧਮਕੀਆਂ ਦਿੱਤੀਆਂ ਵੀ ਸ਼ਾਮਾਂ ਤਾਂ ਆ ਕੇ ਪੰਚਾਇਤ ਮਾਫ਼ੀ ਮੰਗ ਤੇ ਨਾਲੇ ਮੰਤਰੀ ਕੋਲ ਮਾਫ਼ੀ ਮੰਗ ਨਹੀਂ ਤਾਂ ਤੇਰੀਆਂ ਲੱਤਾਂ ਤੋੜ ਦਿਆਂਗੇ ਤੇਰੇ ਨਾਲ ਜਿਆਸਤੀ ਕਰਾਂਗੇ ਕੁੱਟਮਾਰ ਕਰਾਂਗੇ ਤੇ ਉਹਦੀ ਘਰਵਾਲੀ ਨੇ ਫੋਨ ਕੀਤਾ ਸਰਪੰਚਣੀ ਰੂਪੀ ਸਰਪੰਚਣੀ ਜੀ ਆ ਗੱਲ ਕਹਿੰਦੀ ਸ਼ਾਮੀ ਪਤਾ ਲੱਗੂਗਾ ਦੱਸਾਂਗੇ ਕੀ ਬਾਤ ਹੁੰਦੀ ਹੈ ਇਹ ਤੇ ਹਾਲਾਤ ਹੈ ਸਾਡੇ ਬਠਿੰਡੇ ਦੇ ਵਿਚ ਨਸ਼ੇ ਦੀ ਜਿਹੜੀ ਮੁਕਬਰੀ ਕਰਨ ਵਾਲਿਆਂ ਦੇ ਘਰ ਸਾੜ ਦਿੱਤੇ ਗਏ ਕੀ ਕਾਰਵਾਈ ਕੀਤੀ ਇੱਟ ਕਾਹਦੀ ਨਸ਼ਿਆਂ ਮੁਰਦ ਸਾਡੀ ਮੁਰਦ ਸਾਡੀ ਨਸ਼ਿਆਂ ਦੀ ਕੋਈ ਮਹਿਮ ਨੀ ਹੈਗੀ ਨਸ਼ੇ ਵਧੇ ਨੇ ਘਟੇ ਨੀ ਹੈਗੇ 2024 ਦੇ ਵਿੱਚ 2025 ਦੇ ਵਿੱਚ 160 ਗੁਣਾ ਨਸ਼ਿਆਂ ਦੇ ਵਿੱਚ ਜਿਹੜੀ ਉਹ ਵਾਧਾ ਹੋਇਆ 160 ਗੁਣਾ
3: ਜੀ।
4: ਅਸੀਂ ਕਹਿੰਦੇ ਨਸ਼ੇ ਘਟਾ ਰਹੇ ਜੀ, ਅਸੀਂ ਨਸ਼ੇ ਖਤਮ ਕਰਨੇ ਜੀ ਅਸੀਂ। ਮੈਂ ਤੇ ਗੱਲ ਕਹਿੰਦਾ ਵੀ ਜਿਹੜਾ ਗੋਬਲ ਸੀ ਨਾ ਉਹ ਇਹ ਗੱਲ ਕਹਿੰਦਾ ਹੁੰਦਾ ਸੀਗਾ ਵੀ ਇੱਕ ਝੂਠ ਨੂੰ 100 ਵਾਰੀ ਦਰਿਆ ਦਿਓ ਤੇ ਉਹ ਸੱਚ ਬਣ ਜਾਂਦਾ ਵਾ, ਤੇ ਇਹ ਜਿਹੜੀ ਕਲਾਕਾਰੀ ਉਹ ਆਮ ਆਦਮੀ ਪਾਰਟੀ ਦੇ ਸਿੱਖੋ। ਮੈਂ ਬਰੀ ਨੀ ਕਿਸੇ ਨੂੰ ਕਰਦਾ, ਬਾਕੀ ਪਾਰਟੀਆਂ ਵੀ ਬਕਾਇਦਾ ਤੌਰ ਤੇ ਨਸ਼ਿਆਂ ਦੇ ਮਾਮਲੇ ਚ ਸੇਮ ਜ਼ਿੰਮੇਵਾਰ ਨੇ। ਤੁਸੀਂ ਪਰਸੋਂ ਦੀ ਘਟਨਾ ਵੇਖ ਲਓ, ਮੱਧ ਪ੍ਰਦੇਸ਼ ਦੇ ਵਿੱਚ ਇੱਕ ਜ਼ਹਿਰੀਲੀ ਸ਼ਰਾਬ ਪੀ ਕੇ 20 ਬੰਦੇ ਮਰ ਚੁੱਕੇ ਨੇ ਉੱਥੇ
3: ਜੀ।
4: ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਉਹਦਾ ਚੇਤਾ ਨੀ, ਮੱਧ ਪ੍ਰਦੇਸ਼ ਚੇਤਾ ਨੂੰ ਪੰਜਾਬ ਚੇਤਾ ਆ ਗਿਆ, ਉਧਰ ਨੀ ਕੋਈ ਬਿਆਨ ਦਿੱਤਾ ਨਾ ਉਧਰ ਗਿਆ ਕੋਈ। ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਆ, ਉੱਥੇ ਬੀਜੇਪੀ ਦੀ ਸਰਕਾਰ, ਕਾਂਗਰਸ ਦੀ ਸਰਕਾਰ ਜਦੋਂ ਇੱਥੇ ਪੰਜਾਬ ਦੇ ਵਿੱਚ ਸੀਗੇ 133 ਬੰਦੇ ਜ਼ਹਿਰੀਲੀ ਸ਼ਰਾਬ ਪੀ ਕੇ ਮਰੇ ਸੀਗੇ।
3: ਤਰਨ ਤਾਰਨ
4: ਤਰਨ ਤਾਰਨ ਸੀ, ਬਟਾਲਾ ਸੀ, ਅੰਮ੍ਰਿਤਸਰ ਸੀ, ਤਿੰਨ ਚਾਰ ਜ਼ਿਲ੍ਹੇ ਚ ਮਰੇ ਸੀ
3: ਜੀ।
4: 133 ਚ 8 ਡਿਸਟਿਲਰੀਆਂ ਨਜਾਇਜ਼, 8 ਡਿਸਟਿਲਰੀਆਂ ਫੜੀਆਂ ਗਈਆਂ ਸੀਗੀਆਂ ਜਿਨ੍ਹਾਂ ਦੇ ਪਿੱਛੇ ਕਈ MLA ਖੜੇ ਸੀਗੇ, ਪੋਲੀਟੀਕਲ ਬੰਦੇ ਖੜੇ ਸੀ, ਲੇਕਿਨ ਪਰਚੇ ਕਿਹਨਾਂ ਦੇ ਹੋਏ ਸੀਗੇ, ਜਿਹੜੇ ਵਿਚਾਰੇ ਦਿਹਾੜੀਦਾਰ ਪ੍ਰਵਾਸੀ ਮਜ਼ਦੂਰ ਸੀ
3: ਜੀ ਬਿਲਕੁਲ,
4: 5-5 ਹਜ਼ਾਰ ਤੇ ਕੰਮ ਕਰਨ ਵਾਲੇ ਸੀ। ਅੱਜ ਜਿਸ ਤਰੀਕੇ ਨਾਲ ਗੁਲਜ਼ਾਰ ਦੀ ਕੁੱਟਮਾਰ ਕੀਤੀ ਗਈ ਆ, ਵੇਖੋ ਚਾਵਲਾ ਸਾਹਿਬ ਜੇ ਕਾਂਗਰਸ ਪਾਰਟੀ ਇਕੱਠੀ ਹੋਈ ਤੇ ਉਹਨਾਂ ਇੱਕ ਵਾਰੀ ਚੀਤਾ ਬੰਦ ਕਰਕੇ ਰੱਖਦੀਆਂ ਮੋਦੀ ਸਰਕਾਰ ਦੀ
3: ਜੀ ਬਿਲਕੁਲ।
4: ਮੋਦੀ ਸਰਕਾਰ ਡਰੀ ਪਈ ਆ, ਉਸੇ ਪੈਟਰਨ ਤੇ ਨਸ਼ਿਆਂ ਦੇ ਖਿਲਾਫ਼ ਸਾਨੂੰ ਪੰਜਾਬ ਦੇ ਇੱਕ ਫੁੱਟ ਹੋਣਾ ਪਊਗਾ
3: ਜੀ।
4: ਅੱਜ ਤਾਂ ਅਸੀਂ ਕਹਿੰਦੇ ਆ ਭਗਤ ਸਿੰਘ ਜੰਮੇ ਦੇ ਗੁਆਂਢੀ ਦੇ ਘਰ ਜਿੱਦਣ ਸਾਡੇ ਜੇ ਧਾਰਨਾ ਜੀ ਨਹੀਂ ਉਧਰ ਜੰਪਿਆ ਸਾਡੇ ਘਰ ਜੰਪੇ, ਇੱਕ ਹੀ ਗੱਲ ਹੈਗੀ ਆ
3: ਜੀ,
4: ਪੰਜਾਬ ਦਾ ਹਰ ਤੀਸਰਾ ਨੌਜਵਾਨ ਨਸ਼ੇੜੀ ਬਣ ਚੁੱਕਾ ਵਾ। ਜੇ ਮੈਂ ਧਰਮ ਦੀ ਗੱਲ ਕਰਨਾ, ਸਾਡੇ ਬਹੁਤ ਸਾਰੇ ਪਿੰਡ ਨੇ ਜਿੱਥੋਂ ਅੱਜ ਤੁਹਾਨੂੰ ਮਹਾਰਾਜ ਦੀ ਭੀੜ ਗੁਰਦੁਆਰੇ ਤੋਂ ਘਰ ਤੱਕ ਕਿਸੇ ਲੈ ਕੇ ਜਾਣੀ ਆ, 5 ਗੁਰਸਿੱਖ ਨਹੀਂ ਮਿਲ ਰਹੇ,
3: ਨਹੀਂ ਮਿਲ ਰਹੇ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਬਿਲਕੁਲ ਸਹੀ ਕਹਿ ਰਹੇ ਹੋ।
4: ਉਹਨਾਂ ਨੂੰ ਜਿਹੜੇ ਗ੍ਰੰਥੀ ਸਿੰਘ ਨੇ ਉਹਨੂੰ ਕਹਿ ਦਿੱਤਾ ਜਾਂਦਾ ਮਹਾਰਾਜ ਤੁਸੀਂ ਆਪੇ ਬੰਦੋਬਸਤ ਕਰ ਲਓ ਕੋਈ ਨਾ ਕੋਈ। ਇਹ ਹਾਲ ਤਾਂ ਧਾਰਮਿਕ ਤੌਰ ਤੇ ਵੀ ਅਸੀਂ ਖਤਮ ਹੋ ਚੁੱਕੇ, ਸਮਾਜਿਕ ਤੌਰ ਤੇ ਵੀ ਖਤਮ ਹੋ ਚੁੱਕੇ। ਸਾਨੂੰ ਇੱਥੇ ਇੱਕ ਮੁੱਠ ਹੋਣਾ ਪਊਗਾ। ਅੱਜ ਬਕਾਇਦਾ ਤੌਰ ਤੇ ਮੁਲਾਜ਼ਮਾਂ ਦੀ ਹੜਤਾਲ ਸੀਗੀ ਤੇ ਅੱਧੇ ਮੁਲਾਜ਼ਮ ਵਿੱਚੋਂ ਚਾਹੁੰਦੇ ਨੀ ਹੜਤਾਲ ਕਰੀਏ, ਚਲੋ ਠੀਕ ਚੱਲੀ ਦਾ ਕੰਮ ਚਲੀ ਜਾਣ ਦਿਓ ਤੁਸੀਂ, ਲੇਕਿਨ ਉਹਨਾਂ ਦੀ ਮਜਬੂਰੀ ਸੀ ਨਾਲ ਬਹਿਣ ਦੀ। ਸਾਡੇ ਚ ਲੜਨ ਦੀ ਸ਼ਕਤੀ ਉਹ ਖਤਮ ਹੋ ਚੁੱਕੀ ਹੈ ਸੰਘਰਸ਼।

0: ਪਟਿਆਲੇ ਕਹਿੰਦੇ ਰਜਿੰਦਰਾ ਹੋਸਪਿਟਲ, ਤੇ ਅੰਮ੍ਰਿਤਸਰ ਦਾ ਗੁਰੂ ਨਾਨਕ ਹੋਸਪਿਟਲ, ਦੋ ਅਜਿਹੇ ਹੋਸਪਿਟਲ ਕਿਸੇ ਵੇਲੇ ਹੁੰਦੇ ਸੀਗੇ ਤੇ ਪੂਰੇ ਨਾਰਥ ਇੰਡੀਆ ਤੋਂ ਲੋਕ ਇਲਾਜ ਕਰਾਉਣ ਆਉਂਦੇ ਸੀ ਇੱਥੇ, ਬਹੁਤ ਸਾਰੇ ਮਰੀਜ਼ ਠੀਕ ਹੋ ਕੇ ਜਾਂਦੇ ਸੀ ਇੱਥੇ। ਅੱਜ ਦੋਵੇਂ ਜਿਹੜੇ ਹੋਸਪਿਟਲ ਨੇ ਉਹ ਖੋਤੀ ਹੱਥਾਂ ਬਣ ਚੁੱਕੇ ਨੇ। ਉੱਥੇ ਤੁਹਾਨੂੰ ਨਾ ਡਾਕਟਰ ਮਿਲਦਾ, ਨਾ ਦਵਾਈ ਮਿਲਦੀ, ਨਾ ਕੁਛ ਨਹੀਂ ਮਿਲਦਾ ਉੱਥੇ। ਰਜਿੰਦਰਾ ਹੋਸਪਿਟਲ ਕਹਿੰਦੇ ਸਾਡੇ ਕੋਲ ਵੈਂਟੀਲੇਟਰ ਨਹੀਂ ਹੈਗਾ। ਉਹਨੂੰ ਫੇਰ ਸੰਗਰੂਰ ਲੈ ਕੇ ਇੱਕ ਪ੍ਰਾਈਵੇਟ ਹੋਸਪਿਟਲ ਅਡਮਿਟ ਕਰਾਇਆ, ਉੱਥੇ ਡੈਥ ਹੋ ਜਾਂਦੀ ਉਹਦੀ। ਤੇ ਜਦੋਂ ਸੰਸਕਾਰ ਕਰਨਾ ਸੀਗਾ, ਭਾਰੀ ਗਿਣਤੀ ਚ ਪੁਲਿਸ ਇਕੱਠੀ ਕੀਤੀ, ਉਹਦੀ ਘਰਵਾਲੀ ਨੇ ਮੂੰਹ ਵੇਖ ਦਿੱਤਾ ਉਹਦਾ।
1: ਜੀ ਦੱਸੋ ਕਿੱਡੀ ਤਰਾਸਦੀ ਆ ਹੁਣ ਇਹ, ਕੀ ਕਿਹੜਾ ਮੂੰਹ ਲੈ ਕੇ ਜਿਹੜੀ ਸਰਕਾਰ ਹੈ ਚੋਣਾਂ ਦੇ ਵੇਲੇ ਵੋਟਾਂ ਲੈਣ ਜਾਵੇਗੀ, ਮਤਲਬ ਕੀ ਇਹ ਕਹਿੰਦੇ ਨੇ ਕਰਦੇ ਨੇ। ਇੱਕ ਰਾਤੀ ਮੈਂ ਕਵਿਤਾ ਸੁਣਾਈ ਸੀ ਲੀਡਰਾਂ ਬਾਰੇ, ਮੈਨੂੰ ਫਰਮਾਇਸ਼ ਆਈ, ਅੱਜ ਤਾਂ ਨਹੀਂ ਮੈਂ ਕੱਲ ਸੁਣਾ ਦਾਂਗਾ, ਕਿਉਂਕਿ ਮੇਰੇ ਕੋਲ ਸਮਾਂ ਥੋੜਾ, ਮੇਰਾ ਸ਼ੋਅ ਅਗਲੇ ਕੁਝ ਮਿੰਟਾਂ ਬਾਅਦ ਬੰਦ ਹੋ ਜਾਣਾ। ਸੋ ਅਸੀਂ ਸਕੈਜੂਲ 10 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਜਿਹੜਾ ਪੱਟੀ ਸਾਹਿਬ ਦਾ ਅਰਲੀ ਕਰਾਂਗੇ, ਕੱਲ ਤੋਂ ਅੱਧਾ ਘੰਟਾ ਹੋਇਆ ਕਰੇਗੀ ਗੱਲਬਾਤ, ਔਰ ਸਾਡੇ ਵਾਸਤੇ ਅੱਧਾ ਘੰਟਾ ਵਿਦਆਊਟ ਕਮਰਸ਼ੀਅਲ ਪ੍ਰੋਗਰਾਮ ਕਰਨਾ, ਜਿਹੜੇ ਰੇਡੀਓ ਪ੍ਰੋਗਰਾਮ ਸੰਚਾਲਕ ਨੇ ਉਨ੍ਹਾਂ ਨੂੰ ਪਤਾ, ਕਵਿਤਾ ਕੱਲ ਸੁਣਾ ਦਾਂਗਾ। ਮੈਂ ਤਾਂ ਤਹਿ ਦਿਲ ਤੋਂ ਧੰਨਵਾਦੀ ਹਾਂ ਅਰਸ਼ ਉਨ੍ਹਾਂ ਨੇ ਇੱਕ ਸੈਟਅਪ ਕੀਤੀ ਹੈ ਕਿ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਕਿਹੜੇ ਦੇਸ਼ ਦੇ ਵਿੱਚ ਕਿੰਨੇ ਲੋਕ ਸਾਨੂੰ ਇਸ ਵਕਤ ਜਿਹੜੇ ਰੇਡੀਓ ਨੇ ਉਨ੍ਹਾਂ ਦਾ ਨਹੀਂ ਪਤਾ, IPTV ਬਾਕਸ ਦਾ ਵੀ ਨਹੀਂ ਪਤਾ, YouTube ਤੇ Facebook ਦਾ ਪਤਾ ਲੱਗ ਜਾਂਦਾ। ਔਰ ਇਸ ਵਕਤ ਯੂਨਾਈਟਿਡ ਸਟੇਟ ਦੇ ਵਿੱਚ, UK ਦੇ ਵਿੱਚ ਤੇ ਕੈਨੇਡਾ ਦੇ ਵਿੱਚ, ਤੇ ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਜਿਹੜੇ ਪ੍ਰੋਗਰਾਮ ਨੂੰ ਸਾਡੇ ਵੀਰ ਸੁਣ ਰਹੇ ਨੇ ਉਨ੍ਹਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ। ਇੱਕ ਮੈਪ ਹੈ ਤੇ ਮੈਪ ਤੇ ਉਹ ਜਿਹੜਾ ਹਾਈਲਾਈਟ ਹੋਣਾ ਸ਼ੁਰੂ ਹੋ ਜਾਂਦਾ ਕੰਟਰੀਜ਼, ਉਨ੍ਹਾਂ ਦਾ ਧੰਨਵਾਦ ਜੋ ਇਸ ਵਕਤ ਸਾਨੂੰ ਸੁਣ ਰਹੇ ਨੇ, ਪੱਟੀ ਸਾਹਿਬ ਦੀ ਗੱਲਬਾਤ ਨੂੰ ਸੁਣ ਰਹੇ ਨੇ। ਇਹ ਵੇਖੋ ਹੁਣ ਕਿਹੜਾ ਮੂੰਹ ਲੈ ਕੇ ਜਾਣਗੇ, ਮਤਲਬ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਡਲਾ ਤੋਂ ਡਲਾ ਹੋਤਾ ਹੈ, ਪਤਾ ਨਹੀਂ ਕਿੱਧਰ ਸੇ ਪੜਾ ਹੋਤਾ ਹੈ। ਹਾਂਜੀ, ਔਰ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਜਦੋਂ ਵੋਟਾਂ ਮੰਗਣ ਜਾਂਦਾ ਸੀ ਕਿਵੇਂ ਲੋਕਾਂ ਨੇ ਗੱਡੀਆਂ ਭਜਾਈਆਂ ਨੇ, ਤੇ ਇਹਨਾਂ ਨੂੰ ਇਹ ਵੀ ਸਵੈਚਾਤ ਮਾਰ ਲੈਣੀ ਚਾਹੀਦੀ ਹੈ ਕਿ ਇੱਕ ਕਾਲਾ ਝੰਡਾ ਦਿਖਾਉਣ ਦੇ ਨਾਲ ਜਿਵੇਂ ਉਸ ਨੌਜਵਾਨ ਦੀ ਇਨ੍ਹਾਂ ਨੇ ਛਲੀਆਂ ਵਾਂਗੂ ਕੁੱਟਮਾਰ ਕੀਤੀ ਹੈ, ਉਹਦਾ ਸ੍ਰੀ ਸਾਹਿਬ ਉਹਦੇ ਕਹਿਣ ਦੇ ਮੁਤਾਬਕ ਉਹਦਾ ਕਿਸ਼ਹਿਰਾ, ਤੇ ਉਹਦੇ ਕਹਿਣ ਦੇ ਮੁਤਾਬਕ ਉਹਦੇ ਵਾਲ ਪੁੱਟੇ ਗਏ, ਉਹਦੇ ਕਹਿਣ ਦੇ ਮੁਤਾਬਕ ਉਹਨੂੰ ਪੁਲਿਸ ਅਫਸਰ ਕਹਿੰਦਾ ਮੈਨੂੰ ਬਾਪੂ ਕਹਿ, ਤੇ ਉਹ ਕਹਿੰਦਾ ਬਾਪੂ ਤੇ ਮੇਰਾ ਇੱਕ ਪਿਓ ਵਾ ਤੇ ਇੱਕ ਮੇਰਾ ਬਾਪੂ ਕਲਗੀਆਂ ਵਾਲਾ, ਤੇ ਕਹਿਣ ਵਾਲਾ ਵੀ ਜਿਹੜਾ ਵਾ ਉਹ ਵੀ ਗੁਰਸਿੱਖ, ਉਹ ਵੀ ਸਿੱਖ ਵਾ ਵੇਖਣ ਨੂੰ। ਹਾਂਜੀ, ਪੁਲਿਸ ਅਫਸਰ ਇਹਨਾਂ ਦੇ ਤਬਾਦਲੇ ਨਹੀਂ ਹੋਣੇ ਚਾਹੀਦੇ, ਡਿਸਮਿਸ ਨਹੀਂ ਹੋਣਾ ਚਾਹੀਦਾ, ਫਿਰ ਬਾਹਰ ਹੋ ਜਾਣਗੇ। ਇਹਨਾਂ ਨੇ ਤਾਂ ਪਰਮਾਨੈਂਟ ਘਰ ਤੋਰਨਾ ਚਾਹੀਦਾ ਤੇ ਉੱਤੇ ਧਾਰਾ ਲਾ ਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ, ਤਾਂ ਕਿ ਅਗਾਂਹ ਤੋਂ ਕੋਈ ਇਹੋ ਜਿਹੀ ਕੋਈ ਹਰਕਤ ਨਾ ਕਰ ਸਕੇ। ਇੱਕ ਨੌਜਵਾਨ ਦਾ ਰੈਗਿੰਗ ਹੋ ਰਹੀ ਹੈ, ਸਿੱਖ ਨੌਜਵਾਨ ਬੱਚੇ ਦੀ, ਹਾਂਜੀ, ਚਪੇੜਾਂ ਮਾਰੀਆਂ ਜਾ ਰਹੀਆਂ ਨੇ ਤੇ ਉਹਨੂੰ ਜਲੀਲ ਕੀਤਾ ਜਾ ਰਿਹਾ। ਤੇ ਮੈਨੂੰ ਉਹ ਦਿਨ ਯਾਦ ਨੇ ਜਦੋਂ ਪੜ੍ਹੋ ਤੁਸੀਂ ਹਿਸਟਰੀ ਪੜ੍ਹਨ, ਹਿਸਟਰੀ ਦੇ ਸਟੂਡੈਂਟ ਹੋਣ ਕਰਕੇ, ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੁਝ ਵੀ ਵਾਪਰਦਾ ਸੀ ਨਾ ਸਿੱਖਾਂ ਦੇ ਨਾਲ, ਤਾਂ ਉਹ ਕਹਿੰਦੇ ਸੀ ਚੱਲੇ ਅਸੀਂ ਅੰਮ੍ਰਿਤਸਰ, ਤਾਂ ਉਸ ਸੂਬੇ ਦਾ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਉਹਨਾਂ ਕੋਲ ਜਾਂਦਾ ਸੀ, ਤੁਸੀਂ ਇੱਥੇ ਨਿਬੇੜ ਲਓ ਉਹਨਾਂ ਨੂੰ ਨਾ ਸੱਦੋ, ਤੇ ਅੱਜ ਥਾਂ ਥਾਂ ਤੇ ਤੁਹਾਨੂੰ ਜਲੀਲ ਕੀਤਾ ਜਾ ਰਿਹਾ। ਕਾਰਨ ਇਹਦਾ ਹੈ ਕਿ ਸਾਡੇ ਆਪਣਿਆਂ ਦੀਆਂ ਕੀਤੀਆਂ ਹੋਈਆਂ ਕਰਤੂਤਾਂ ਨੇ, ਕੁਰਸੀ ਨੂੰ ਜਿਨ੍ਹਾਂ ਨੇ ਜਫੇ ਸਾਡੇ ਕੌਮ ਦੇ ਲੀਡਰਾਂ ਨੇ ਮਾਰੇ ਹੋਏ ਨੇ, ਇਹ ਸਿਰਫ ਉਨ੍ਹਾਂ ਦੀ ਨਲਾਇਕੀ ਕਰਕੇ ਇਹ ਵਧੀਕੀਆਂ ਜਿਹੜੀਆਂ ਨੇ ਹੋ ਰਹੀਆਂ ਨੇ। ਕਿਤੇ ਇੱਕ ਬੱਸ ਦੇ ਵਿੱਚ ਸਿੱਖ ਬੈਠਾ ਹੁੰਦਾ ਸੀ, ਕੋਈ ਸਿਗਰਟ ਨਹੀਂ ਸੀ ਪੀਂਦਾ, ਇੱਕ ਰੇਲ ਦੇ ਵਿੱਚ ਕਿਤੇ ਡੱਬੇ ਚ ਨਿਹੰਗ ਸਿੰਘ ਚੜ ਜਾਂਦਾ ਸੀ ਤੇ ਸਾਰੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਸੀ। ਅੱਜ ਤਸਵੀਰ ਤੁਸੀਂ ਦੇਖੋ, ਤੁਹਾਡੇ ਆਪਣੇ ਸੂਬੇ ਦੇ ਵਿੱਚ ਤੁਹਾਡੇ ਸ੍ਰੀ ਸਾਹਿਬ ਸੁਰੱਖਿਅਤ ਨਹੀਂ, ਤੁਹਾਡੇ ਆਪਣੇ ਸੂਬੇ ਦੇ ਵਿੱਚ ਬੱਚੇ ਪੜ੍ਹਦੇ ਜਿਹੜੇ ਨੇ ਦਸਤਾਰਧਾਰੀ, ਉਹਨਾਂ ਉਹ ਸੁਰੱਖਿਅਤ ਨਹੀਂ, ਕੜਾ ਪਾ ਕੇ ਨਹੀਂ ਜਾ ਸਕਦੇ, ਸ੍ਰੀ ਸਾਹਿਬ ਪਾ ਕੇ ਨਹੀਂ ਜਾ ਸਕਦੇ। ਇਹਦਾ ਕਾਰਨ ਅਸੀਂ ਤੁਸੀਂ ਨਹੀਂ, ਸਾਡੇ ਕੌਮ ਦੇ ਲੀਡਰਾਂ ਦੀਆਂ ਨਲਾਇਕੀਆਂ ਨੇ। ਖੈਰ, 9081313120 ਸਰਾਵਾਂ ਦੀ ਬੁਕਿੰਗ ਹੋਣ, ਮੈਂ ਪੜ੍ਹ ਰਿਹਾ ਸੀ ਖ਼ਬਰ ਸਵੇਰੇ ਸਵੇਰੇ ਉੱਠ ਕੇ, ਸਾਈਬਰ ਠੱਗ ਸਰਗਰਮ ਹੋਏ ਨੇ,
0: ਮਾੜੀ ਗੱਲ ਹੈ ਜੀ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਪੀਆਂ ਨਲਾਇਕੀਆਂ ਨੇ, ਮੈਂ ਗੱਲ ਕਰੂੰਗਾ ਵੀ ਇਹਨਾਂ ਨੇ ਆਪਣਾ ਸਾਈਬਰ ਸੈੱਲ ਵੀ ਬਣਾਇਆ ਹੀ ਨਹੀਂ, ਇਹਨਾਂ ਦਾ ਆਪਣਾ ਸਾਈਬਰ ਸੈੱਲ ਹੋਣਾ ਚਾਹੀਦਾ। ਫਿਰ ਇਹ ਫੋਨ ਨੰਬਰ ਦੇਣ ਆਪਣਾ, ਵੀ ਇਸ ਫੋਨ ਨੰਬਰ ਤੇ ਆਪਣੀ ਆਨਲਾਈਨ ਬੁੱਕ ਕਰਾ ਕੇ ਤੁਸੀਂ ਕਨਫਰਮ ਕਰੋ, ਜਿਹੜਾ SGPC ਦਾ ਲੈਂਡਲਾਈਨ ਨੰਬਰ ਹੋਵੇ। ਜੇ ਉੱਥੋਂ ਵੀ ਇਹੋ ਜਿਹੀ ਗੱਲ ਦਾ, ਤੇ ਫਿਰ ਸ਼ਾਇਦ ਕੋਈ ਹੋਰ ਇਹਦੇ ਚ ਨਾ ਕਰ ਸਕੇ। ਹੁਣ ਸਾਈਬਰ ਸੈੱਲ ਵਾਲੇ ਨੇ ਕੀ ਆ, ਓਦਾਂ ਇਹ 800 ਰੁਪਏ ਤੋਂ ਲੈ ਕੇ ਤੇ 1000 ਰੁਪਏ ਤੱਕ ਲੈਂਦੇ ਆ। 1000 ਰੁਪਏ ਤੋਂ ਵੱਧ ਲੈਣ, ਅੱਗੇ ਇਹਨਾਂ 1100 ਰੁਪਇਆ ਕਿ 1200 ਰੁਪਇਆ ਲਿਆ ਸੀ ਤੇ ਮੁੜ ਕੇ ਇਹਨਾਂ ਨੂੰ GST 1 ਕਰੋੜ ਰੁਪਏ ਪੈ ਗਿਆ ਸੀ ਇੱਕ ਅਧਿਕਾਰੀ ਦੀ ਗਲਤੀ ਕਰਕੇ।

0: ਉਸ ਅਧਿਕਾਰੀ ਨੂੰ ਕਿਸੇ ਪੁੱਛਿਆ ਨਹੀਂ ਅੱਜ ਤੱਕ ਵੀ ਤੂੰ ਗਲਤੀ ਕੀਤੀ ਕਿਉਂ। ਜਦੋਂ ਸਾਰਾਗੜੀ ਸਰਾਂ ਦਾ ਉਦਘਾਟਨ ਕੀਤਾ ਗਿਆ, ਸਰਦਾਰ ਕਪੂਰ ਸਿੰਘ ਕਿਰਪਾਲ ਸਿੰਘ ਜਿਹੜੇ ਸੀਗੇ ਉਹ ਉਦੋਂ ਪ੍ਰਧਾਨ ਸੀ, ਉਹਨਾਂ ਕਿਹਾ ਨੋ 1000 ਤੋਂ ਵੱਧ ਇਹਦੀ ਆਪਾਂ ਨਹੀਂ ਰੱਖਣਾ। ਇਹ ਕਹਿੰਦੇ ਨਹੀਂ 2000 ਤੋਂ ਘੱਟ ਨਹੀਂ ਰੱਖਣਾ, ਉਹ ਕਹਿੰਦੇ 1000 ਤੋਂ ਵੱਧ ਨਹੀਂ ਰੱਖਣਾ। ਆਪਾਂ ਯਾਰ ਲੋਕਾਂ ਨੂੰ ਸਹੂਲਤ ਦੇਣੀ ਹੈ, ਰੁਕਣਾ ਨਹੀਂ ਆਪਾਂ ਲੋਕਾਂ ਨੂੰ। ਤੇ ਜਿਹੜੇ ਬੰਦੇ ਨੇ ਇਹ 1100 ਤੇ 1200 ਕੀਤਾ ਉਹ ਅੱਜ ਵੀ ਆਪਣੀ ਨੌਕਰੀ ਤੇ ਬਰਕਰ, ਉਹਨੂੰ ਜਿਹੜਾ ਕਰੋੜਾਂ ਰੁਪਏ ਜਿਹੜਾ GST ਪਿਆ ਉਹਦੇ ਬਾਰੇ ਕਿਸੇ ਪੁੱਛਿਆ ਤੱਕ ਨਹੀਂ। ਕਿਉਂ? ਗੁਰੂ ਜੀ ਕੋਲ ਕੁਝ ਜਾਣਾ ਵਾ, ਕਿਸੇ ਨੂੰ ਕੀ ਖਤਰਾ, ਕਿਸੇ ਨੇ ਜੇਲ੍ਹ ਜਾਣਾ ਕਿਸੇ। ਹੁਣ ਸਰਾਵਾਂ ਦੀ ਬੁਕਿੰਗ ਜਿਹੜੀ ਆਨਲਾਈਨ ਹੋਣੀ ਚਾਹੀਦੀ ਹੈ, ਇਹ ਚੁੱਕੀ ਡੋਗਰਾਂ ਨੇ। ਲੇਕਿਨ ਸਾਈਬਰ ਵਾਲੇ ਜਿਹੜੇ ਨੇ ਉਹ ਬੜੇ ਤੇਜ਼ ਨੇ, ਉਹ ਬੋਕਸ ਕਰਦੇ ਨੇ, ਪੈਸੇ ਵੀ ਲੈ ਲੈਂਦੇ ਆ, ਸਭ ਕੁਛ ਕਰ ਲੈਂਦੇ ਆ। ਤੇ ਜਦੋਂ ਪਤਾ ਕਰਦੇ ਕਿ ਸਾਡੀ ਬੁਕਿੰਗ ਚ ਕਹਿੰਦੇ ਤੁਹਾਡੀ ਬੁਕਿੰਗ ਨਾ ਕਰਾਈ, ਸਾਡੀ ਤਾਂ ਸਾਈਬਰ ਹੈ ਹੀ ਨਹੀਂ, ਸਾਡਾ ਨੰਬਰ ਹੀ ਨਹੀਂ ਹੈਗਾ। ਉਹਦੇ ਵਾਸਤੇ ਪਹਿਲਾਂ ਵੀ ਇੱਕ ਵਾਰੀ ਘਟਨਾ ਵਾਪਰੀ ਸੀ ਤੇ SDPC ਨੇ ਲੋਕਾਂ ਨੂੰ ਸੁਚੇਤ ਕੀਤਾ ਸੀ, ਫਿਰ ਆਨਲਾਈਨ ਬੁਕਿੰਗ ਬੰਦ ਵੀ ਕੀਤੀ ਸੀ ਵੀ ਨਹੀਂ ਵੀ ਤੁਸੀਂ ਇੱਥੇ ਉਦਾਂ ਬੁੱਕ ਕਰਾਓ, ਆ ਕੇ ਕਮਰਾ ਲਓ ਤੁਸੀਂ। ਇਸ ਕਰਕੇ ਇਹਨਾਂ ਨੂੰ ਉਹਦਾ ਮੁਕਾਬਲਾ ਕਰਨ ਵਾਸਤੇ ਆਪਣਾ ਇੱਕ ਸੈੱਲ ਬਣਾਉਣਾ ਚਾਹੀਦਾ, ਪਰ ਉਹ ਬਣਾਉਣਾ ਹੀ ਨਹੀਂ ਆਪਾਂ। ਪਹਿਲੀ ਗੱਲ ਤੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਹੋਣੀ ਵੀ ਕਹਿ ਕੀ ਰਹੇ ਨੇ।
1: ਬੀਬੀ
0: ਕਿਰਨਜੋਤ ਕੌਰ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਦੀ 1996 ਤੋਂ ਮੈਂਬਰ
1: ਜੀ,
0: ਤੇ ਉਹ ਆਪਣੀ ਇੱਕ ਪੋਡਕਾਸਟ ਕੀ ਕਹਿੰਦੀ ਆ, ਉਹ ਗੱਲ ਕਹਿੰਦੀ ਆ ਵੀ ਇੱਕ ਇੱਥੇ ਇਹਨਾਂ ਸੈਕਟਰੀ ਲਾਤਾ, ਉਹ 8 ਪੜਿਆ ਸੀ, 10ਵੀਂ ਦਾ ਸਰਟੀਫਿਕੇਟ ਜਾਲੀ ਸੀ ਉਹਦਾ
1: ਜੀ,
0: ਤੇ ਬਾਦਲ ਸਾਹਿਬ ਦੇ ਕਹਿਣ ਤੋਂ ਬਗੈਰ ਤੇ ਪੱਤਾ ਨਹੀਂ ਹਿਲਦਾ। ਕਹਿੰਦਾ ਅਸੀਂ ਕਹਿੰਦੀ ਅਸੀਂ ਜਗ੍ਹਾ ਬਾਦਲ ਸਾਹਿਬ ਕੋਲ, ਬਾਦਲ ਸਾਹਿਬ ਸਾਨੂੰ ਇਹ ਦੱਸੋ ਵੀ ਇਹ ਜਿਹੜਾ ਸੈਕਟਰੀ ਆ ਇਹਦਾ ਜਿਹੜੀ ਇਹ 10ਵੀਂ ਦਾ ਸਰਟੀਫਿਕੇਟ ਜਾਲੀ ਆ, ਤੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਾਲ ਸਰਜੀ ਕਰਦਾ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਤੇ ਬਾਦਲ ਸਾਹਿਬ ਕਹਿੰਦੇ ਬੀਬੀ ਜੀ ਤੁਸੀਂ ਮੇਰੇ ਨਾਲ ਕਿਉਂ ਗੱਲ ਕਰਦੇ, ਪ੍ਰਧਾਨ ਸਾਹਿਬ ਨਾਲ ਗੱਲ ਕਰੋ। ਤੇ ਪ੍ਰਧਾਨ ਸਾਹਿਬ ਕਹਿੰਦੇ ਬੀਬੀ ਜੀ ਤੁਹਾਨੂੰ ਪਤਾ ਹੀ ਆ ਮੈਨੂੰ ਇੱਥੇ ਕੌਣ ਪੁੱਛਦਾ, ਮੱਕੜ ਸਾਹਿਬ ਨੂੰ ਕੌਣ ਪੁੱਛਦਾ ਇੱਥੇ। ਕਹਿੰਦਾ ਮੈਨੂੰ ਤੇ ਇੱਥੇ ਆਰਡਰ ਤੋਂ ਆ ਜਾਂਦੇ ਸਭ ਕੁਛ, ਮੈਨੂੰ ਪਤਾ ਹੀ ਬੜ ਲੱਗਦਾ ਵੀ ਆਰਡਰ
1: ਹੋਏ। ਕਾਲਰ ਨੇ ਪਟੀ ਸਾਹਿਬ ਦੇਖਦੇ ਆ ਕੀ ਕਹਿਣਾ ਚਾਹੁੰਦੇ। ਵੈਲਕਮ ਜੀ, ਹੈਲੋ ਹੈਲੋ
2: ਹੈਲੋ,
1: ਤੁਸੀਂ ਏਰਤੇ ਹੋ ਜੀ?
2: ਹਾਂਜੀ, ਇਹ ਕੌਣ ਅਰਸ਼ ਬੋਲਦਾ?
1: ਨਹੀਂ ਜੀ, ਅਰਸ਼ ਨੂੰ ਤੁਸੀਂ 416-303-1515
2: ਤੁਹਾਨੂੰ ਡਬਲ ਆਵਾਜ਼ ਆ ਰਹੀ ਹੈ ਟੀਵੀ ਉੱਪਰ।
1: ਟੀਵੀ ਤੇ ਡਬਲ ਆਵਾਜ਼ ਆ ਰਹੀ ਹੈ?
2: ਹਾਂਜੀ, ਆਵਾਜ਼ ਤੁਹਾਡੀ ਵੀ ਪੱਟੀ ਸਾਹਿਬ ਦੀ
1: ਕਰ ਲੈਣੇ ਕਲੀਅਰ ਜੀ। ਸੋ ਨਾਈਸ ਸਰ, ਥੈਂਕ ਯੂ ਭੈਣ ਜੀ। ਟੀਵੀ ਤੇ ਡਬਲ ਸਾਊਂਡ ਆ ਰਹੀ ਹੈ ਜੀ, ਇਹਨੂੰ ਖਿਆਲ ਕੀਤਾ ਜਾਵੇ, ਅਸੀਂ ਦੇਖਦੇ ਹਾਂ ਜੀ, ਚੈੱਕ ਕਰਦੇ ਹਾਂ ਜਦੋਂ ਤੁਸੀਂ ਕਾਲ ਕਰਦੇ ਹੋ, ਤੈ ਦਿਲ ਤੋਂ ਧੰਨਵਾਦੀ, ਅਸੀਂ ਦੇਖ ਲੈਣੇ, ਚੈੱਕ ਕਰਦੇ। ਸੋ ਨਾਈਸ ਸਰ, ਤੁਸੀਂ ਬਹੁਤ ਟਾਈਮ ਕੱਢ ਕੇ ਸਾਨੂੰ ਕਾਲ ਕੀਤਾ, ਬਹੁਤ ਸ਼ੁਕਰੀਆ, ਮਿਹਰਬਾਨੀ। ਇਸੇ ਤਰ੍ਹਾਂ ਰੇਡੀਓ ਸੁਣ ਰਹੇ ਹੋ, ਟਾਵਰ ਚੇਂਜ ਹੋਇਆ, ਟਾਵਰ ਦੀ ਲੋਕੇਸ਼ਨ ਮੂਵ ਹੋਈ ਹੈ, ਕਈਆਂ ਇਲਾਕਿਆਂ ਦੇ ਵਿੱਚ ਡਿਸਟਰਬੈਂਸ ਹੋ ਸਕਦੀ, ਅਸੀਂ ਨਹੀਂ ਕਹਿੰਦੇ ਨਹੀਂ ਹੋ ਸਕਦੀ, ਕਈਆਂ ਇਲਾਕਿਆਂ ਦੇ ਵਿੱਚ ਕਿੜਕਿੜ ਕਿੜਕੀ ਆਵੇਗਾ, ਜੇ ਡਬਲ ਕੋਈ ਸਾਊਂਡ ਤੁਹਾਨੂੰ ਸੁਣਾਈ ਦਿੰਦੀ ਹੈ ਜਿਹੜੀ ਕਿ ਆਮ ਤੌਰ ਤੇ AM ਚੈਨਲਾਂ ਦੇ ਵਿੱਚ ਰਾਤ ਨੂੰ ਹੋ ਜਾਂਦੀ ਹੈ, ਉਹਦੀ ਲੋਕੇਸ਼ਨ ਜ਼ਰੂਰ ਸਾਨੂੰ ਭੇਜਿਓ ਤੇ ਅਸੀਂ ਧੰਨਵਾਦੀ ਹੋਵਾਂਗੇ, ਅਸੀਂ ਉਹਨੂੰ ਕੋਸ਼ਿਸ਼ ਕਰਾਂਗੇ ਕਿ ਸਾਡੇ ਟੈਕਨੀਸ਼ੀਅਨ, ਸਾਡੇ ਇੰਜੀਨੀਅਰ ਠੀਕ ਕਰ ਲੈਣ। ਅੱਛਾ, ਜਿਹੜਾ ਜਿਹੜਾ ਪਰ ਸਾਹਿਬ ED ਦੇ ਅੱਗੇ ਸਾਬਕਾ ਮੁੱਖ ਸਕੱਤਰ ਦਾ ਨਾਂ ਪੇਸ਼ ਹੋਣਾ, ਉਹਦੇ ਸੰਦਰਭ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ, ਕੀ ਕਹਿਣਾ ਚਾਹੋਗੇ?
0: ਵੇਖੋ ਜੀ, ਜਿਹੜੇ ਨਰਿੰਦਰ ਸਿੰਘ ਹੋਰੀ ਨਾ ED ਦੇ ਡਿਪਟੀ ਡਾਇਰੈਕਟਰ ਰਿਟਾਇਰ ਹੋਏ ਨੇ
1: ਜੀ,
0: ਔਰ ਉਹਨਾਂ ਨੇ ਕਿਹਾ ਜੀ ਹੁਣ ਤੱਕ ਜਿਹੜੇ 90 ਕੇਸ ਬਕਾਇਦਾ ਤੌਰ ਤੇ ED ਕਹਿੰਦੀ ਅਸੀਂ ਮੈਚੋਰ ਕੀਤੇ ਹਨ, ਉਹਨਾਂ ਵਿਚੋਂ 25 ਕੇਸ ਮੇਰੇ ਨੇ, 70 ਕੇਸਾਂ ਦੀ ਮੈਂ ਇਨਵੈਸਟੀਗੇਸ਼ਨ ਕੀਤੀ ਸੀ ਤੇ ਬਾਕੀ ਕੇਸ ਅਜੇ ਵੀ ਚੱਲ ਰਹੇ ਨੇ। ਤੇ ਉਹ ਰਿਟਾਇਰਮੈਂਟ ਤੋਂ ਬਾਅਦ ਜਿਸ ਦਿਨ ਤਰੀਕ ਹੁੰਦੀ ਆ ਉਹ ਆਪ ਜਾਂਦੇ ਨੇ ਉੱਥੇ ਜੱਜ ਨੂੰ, ਜੇ ਗੱਲ ਤੁਸੀਂ ਦੱਸ ਦਿੰਦੇ, ਦੱਸੋ ਮੈਨੂੰ ਤੁਸੀਂ ਕੀ ਪੁੱਛਣਾ ਚਾਹੁੰਦੇ ਤੁਸੀਂ, ਵੀ ਉਹਨਾਂ ਦਾ ਇੰਨਾ ਇੰਟਰਸਟ ਹੈ ਵੀ ਬਾਈ ਮੈਂ ਕੰਮ ਕੀਤਾ, ਜਿਵੇਂ ਕੰਮ ਕੀਤਾ ਤਾਂ ਉਹਦਾ ਰਿਜ਼ਲਟ ਵੀ ਆਉਣਾ ਚਾਹੀਦਾ। ਹੁਣ ਉਸਦੇ ਬਹੁਤੇ ਕੇਸ ਕਿਉਂ ਖਾਰਜ ਹੁੰਦੇ ਆ, SHO ਬਦਲ ਜਾਂਦਾ, 4-5 ਸਾਲ ਕੇਸ ਚੱਲਦਾ, ਮੁੜ ਕੇ SHO ਨੂੰ ਪਤਾ ਹੀ ਹੁੰਦਾ ਕਿਹੜਾ ਕੇਸ ਕੀ ਹੋਇਆ, ਓਹਦੀ ਗਵਾਹੀ ਸਹੀ ਹੁੰਦੀ, ਕੇਸ ਬਰੀ ਹੋ ਜਾਂਦੇ। ਇਹਦੇ ਚ ਨਿਰੰਜਨ ਸਿੰਘ ਹੋਰੀ ਜਿਹੜੇ ਨੇ ਆਪ ਕਰ ਰਹੇ, ਤੇ ਈਡੀ ਨੇ ਜਿਸ ਤਰੀਕੇ ਦਾ ਕੇਸ ਇਰੀਗੇਸ਼ਨ ਡਿਪਾਰਟਮੈਂਟ ਦਾ ਫਾਈਲ ਕੀਤਾ ਸੀ, ਉਸੇ ਤਰ੍ਹਾਂ ਇਹ ਕੇਸ ਵੀ ਫਾਈਲ ਹੋ। ਇਹ ਗੱਲ ਮੇਰੀ ਨੋਟ ਕਰਨ ਵਾਲੀ, ਸਿਰਫ ਖੱਜਲ ਖੁਆਰੀ ਆ। ਕਮਲਜੀਤ ਕੌਰ ਜਿਹੜੀ ਆਈ ਐਸ ਅਫਸਰ ਪੀਸੀਐਸ ਤੋਂ ਬਣੀ ਆ, ਉਹ ਤੇ ਦੋ ਵਾਰੀ ਪੇਸ਼ ਚੁੱਕੀ ਆ 18 ਅਗਸਤ 2027 ਨੂੰ। ਇਹਨਾਂ ਨੂੰ ਪਹਿਲਾਂ ਦੋ ਵਾਰੀ ਬੁਲਾ ਚੁੱਕਾ, ਅਨੁਰਾਗ ਵਰਗਾ ਨੂੰ ਇਹ ਨਹੀਂ ਜਾ ਸਕਦੇ, ਤੇ ਹੁਣ 9 ਤਰੀਕ ਨੂੰ ਬੁਲਾਇਆ ਜੀ।
1: ਇਟਲੀ ਯੂਕੇ ਅਮੈਰੀਕਾ ਕੈਨੇਡਾ ਇੰਡੀਆ, 5 ਕੰਟਰੀਆਂ ਦੇ ਵਿੱਚ ਤੁਸੀਂ ਸਾਨੂੰ ਇਸ ਵਕਤ ਸੁਣ ਰਹੇ ਹੋ, ਤੇ ਕੈਨੇਡਾ ਵਾਲੇ ਤਾਂ ਸੁਣਦੇ ਹੀ ਸੁਣਦੇ ਨੇ ਰੇਡੀਓ ਤੇ, ਸਾਰਿਆਂ ਦਾ ਧੰਨਵਾਦ। ਅੱਛਾ ਪੜੀ ਸਾਹਿਬ, ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਹਰਜੀਤ ਸਿੰਘ ਗਰੇਵਾ, ਹਾਂਜੀ ਕਾਫੀ ਚਰਚਾ ਚ ਰਹੇ ਨੇ, ਉਨ੍ਹਾਂ ਨੇ ਮੋਹਨਜੀਤ ਨਾਲ ਮੁਲਾਕਾਤ ਕੀਤੀ ਹੈ, ਤੇ ਕੀ ਮਹਿਸੂਸ ਕਰਦੇ ਹੋ, ਕੀ ਕਹਿਣਾ ਚਾਹੋਗੇ?
0: ਮੈਂ ਇਹੀ ਗੱਲ ਕਹੀ ਜੀ ਪਹਿਲਾਂ
1: ਜੀ,
0: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੂੰ ਮੋਹਨਜੀਤ ਯਾਦ ਆ ਗਿਆ, ਜਿੱਥੇ ਮੱਧ ਪ੍ਰਦੇਸ਼ ਚ ਸ਼ਰਾਬ ਪੀ ਕੇ 20 ਮੌਤਾਂ ਹੋਈਆਂ, ਉਹ ਯਾਦ ਨਹੀਂ ਆਇਆ ਤੁਹਾਨੂੰ?
1: ਮੋਹਨਜੀਤ ਦੀ ਸਟੋਰੀ ਥੋੜੀ ਜੀ ਪੁਰਾਣੀ ਹੈ, ਤੇ ਮੇਰੇ ਖਿਆਲ ਚ ਮੱਧ ਪ੍ਰਦੇਸ਼ ਵਾਲੀ ਕੱਲ ਦੀ ਆ, ਸ਼ਾਇਦ ਅੱਜ ਬਿਆਨ ਦੇ ਦੇਣ।
0: ਨਹੀਂ ਦਿੱਤਾ, ST ਕਮਿਸ਼ਨ ਦੇ ਜਿਹੜੇ ਕਿਸ਼ੋਰ ਮਕਵਾਨਾ ਵਾ, ਉਹਨਾਂ ਨੂੰ ਸੰਗਰੂਰ ਤੇ ਯਾਦ ਆ ਗਿਆ ਵੀ ਅਸੀਂ ਉੱਥੇ 10 ਤਰੀਕ ਨੂੰ ਜਾਵਾਂਗੇ, ਆਪ ਉੱਥੇ ਜਾ ਕੇ ਮੌਕਾ ਵੇਖਾਂਗੇ, ਤੇ ਨਾਲ 5 ਦਿਨਾਂ ਦੇ ਅੰਦਰ ਪੰਜਾਬ ਦੇ DGP ਕੋਲੋਂ ਤੇ ਮੁੱਖ ਸਕੱਤਰ ਨੂੰ ਰਿਪੋਰਟ ਮੰਗ ਲਈ। ਉਹ ਨੀ ਯਾਦ ਆਇਆ ਉਹਨਾਂ ਨੂੰ ਮੱਧ
1: ਪ੍ਰਦੇਸ਼?
0: ਗੱਲ ਸਿਰਫ ਉੱਥੇ ਸਰਕਾਰ ਆਪਣੀ ਆ, ਉੱਥੇ ਸਰਕਾਰ ਜਿਹੜੀ ਡਬਲ ਇੰਜਣ ਦੀ ਆ
1: ਜੀ,
0: ਜਿੱਥੇ ਡਬਲ ਇੰਜਣ ਸਰਕਾਰ ਉੱਥੇ ਆਪਾਂ ਨੇ ਜਾਣਾ।
1: ਬਿਲਕੁਲ ਜਾਣਾ।
3: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਇਅਰਸ।
1: ਪੰਚਾਂ ਨੇ ਜਿਹੜੇ ਨੇ ਉਹ ਤਸ਼ੱਦਦ ਕੀਤਾ ਉੱਥੇ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਪਰਿਵਾਰਾਂ ਦੇ ਨਾਲ, ਤੇ ਘੱਟ ਗਿਣਤੀ ਕਮਿਸ਼ਨ ਜ਼ਰੂਰ ਹਮਦਰਦੀ ਪ੍ਰਗਟ ਕਰੇ, ਪਰ ਇੱਥੇ ਸਰਕਾਰੀ ਤੰਤਰ ਨੇ ਜਿਹੜਾ ਹੈ ਜੋ ਕੁੱਟਮਾਰ ਕੀਤੀ ਹੈ ਇਨ੍ਹਾਂ ਦੋਨਾਂ ਦੀ, ਇੱਕ ਦਾਹ ਸੰਸਕਾਰ ਕਰਤਾ ਪਰਿਵਾਰ ਨੂੰ, ਇਹ ਖ਼ਬਰ ਮੇਰੇ ਖਿਆਲ ਦੇ ਵਿਚ ਜਿਹੜੀ ਹੈ ਉਨ੍ਹਾਂ ਖ਼ਬਰਾਂ ਦੇ ਨਾਲ ਮਹੱਤਵਪੂਰਨ ਓਨੀ ਹੈ। ਡਬਲ ਇੰਜਨ ਸਰਕਾਰ ਠੀਕ ਹੈ, BJP ਦਾ ਹੈ ਗਰੇਵਾਲ ਸਾਹਿਬ, ਕੋਈ ਦੋ ਰਾਵਾਂ ਨਹੀਂ, ਉੱਥੇ ਵੀ ਇਨ੍ਹਾਂ ਨੂੰ ਹਾ ਦਾ ਨਾਰਾ, ਬਲਕਿ ਜਿੱਥੇ ਵੀ ਕੋਈ ਘਟਨਾ ਵਾਪਰੇ ਉੱਥੇ ਵਾਰਨੀ ਚਾਹੀਦੀ ਹੈ। ਹੋ ਸਕਦਾ ਕਿ ਇਨ੍ਹਾਂ ਨੂੰ ਉੱਤੋਂ ਅਜੇ ਹੁਕਮ ਨਾ ਆਏ, ਹੁਣ ਆ ਜਾਣਗੇ ਤੇ ਬੋਲ ਦੇਣਗੇ ਵੀ ਇੱਥੇ ਵੀ ਮਾੜਾ ਮੋਟਾ ਗੋਂਗਲੋਂ ਤੋਂ ਮਿੱਟੀ ਝਾੜ ਦੋ, ਨਹੀਂ?
0: ਬਿਲਕੁਲ ਠੀਕ ਹੈ।
1: DA ਦੇ ਮਾਮਲੇ ਦੇ ਸਾਰੇ ਸਰਕਾਰੀ ਵਿਭਾਗਾਂ ਵਿਚ ਕੱਲ ਮਛੋੜ ਹੜਤਾਲ ਰਹੀ, ਕੀ ਕਹਿਣਾ ਚਾਹੋਗੇ?
0: ਵੇਖੋ, DA ਦੇ ਮਾਮਲੇ ਜਿਹੜੇ ਸਰਕਾਰੀ ਮੁਲਾਜ਼ਮ ਸੀ ਉਹਨਾਂ ਅੱਜ ਹੜਤਾਲ ਕੀਤੀ ਹੈ, ਸਾਰਾ ਦਿਨ ਹੜਤਾਲ ਤੇ ਬੈਠੇ ਨੇ। ਪੰਜਾਬ ਸਿੱਖਿਆ ਬੋਰਡ ਦੇ ਮੁਲਾਜ਼ਮ 2 ਘੰਟੇ ਬਾਹਰ ਆ ਕੇ ਬੈਠੇ ਨੇ, ਉਹਨਾਂ ਉੱਥੇ ਆਪਣੀ ਮੀਟਿੰਗ ਵੀ ਕੀਤੀ ਆ, ਉਸ ਤੋਂ ਬਾਅਦ ਆਪਣੇ ਦਫ਼ਤਰਾਂ ਚਲੇ ਗਏ, ਤੇ ਉਹਨਾਂ ਕਿਹਾ ਸਾਡੀ ਕਲਮ ਛੋੜ ਹੜਤਾਲ ਵੀ ਆ ਤੇ ਕੰਪਿਊਟਰ ਸ਼ਟਡਾਊਨ ਵੀ ਹੜਤਾਲ, ਕੰਪਿਊਟਰ ਅਸੀਂ ਆਪਣੇ ਨਹੀਂ ਖੋਲਾਂਗੇ। ਹੁਣ ਸਰਕਾਰ ਨਾਲ ਗੱਲਬਾਤ ਚੱਲਦੀ ਸੀ ਤੇ ਸਰਕਾਰ ਨਾਲ ਗੱਲਬਾਤ ਅਜੇ ਕਿਸੇ ਤਣ ਪੱਤਣ ਨਹੀਂ ਲੱਗੀ ਸੀਗੀ, ਤੇ ਉਹਨਾਂ ਨੇ ਆਪਣੀ ਸਟ੍ਰਾਈਕ ਹੁਣ ਸ਼ੁੱਕਰਵਾਰ ਤੱਕ ਵਧਾ ਦਿੱਤੀ ਆ। ਇਹ ਖੱਜਲਖਾਰ ਕੌਣ ਹੁੰਦੇ ਨੇ? ਲੋਕ। ਸਰਕਾਰ ਸੁਪਰੀਮ ਕੋਰਟ ਚਲੀ ਗਈ ਆ, ਸੁਪਰੀਮ ਕੋਰਟ ਦੇ ਵਿਚ ਇਹਨਾਂ ਜਿਹੜੀ ਪਟੀਸ਼ਨ ਪਾਈ ਸੀ ਉਹਦੇ ਵਿਚ 10 ਨੁਕਤੇ ਰੱਖ ਲਏ ਨੇ। ਉਸੇ ਤਰ੍ਹਾਂ ਹੀ ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਟ ਲਈ ਚੈਲੰਜ ਐਪਲੀਕੇਸ਼ਨ ਦੇ ਵਿਚੋਂ ਤਰੁੱਟੀਆਂ ਰੱਖੀਆਂ ਜਿਹਦੇ ਕਰਕੇ ਉਹ ਪਾਸ ਨਹੀਂ ਹੋਈ, ਇਸੇ ਤਰ੍ਹਾਂ ਇਹਨਾਂ ਤਰੁੱਟੀਆਂ ਰੱਖੀਆਂ, 10 ਤਰੁੱਟੀਆਂ ਰੱਖੀਆਂ। ਹੁਣ ਸੁਪਰੀਮ ਕੋਰਟ ਦੀ ਰਜਿਸਟਰੀ ਨੇ ਕੀ ਕਹਿਤਾ ਵੀ ਤੁਹਾਨੂੰ 90 ਦਿਨ ਦਾ ਟਾਈਮ ਦਿੱਤਾ ਜਾਂਦਾ ਵਾ, 90 ਦਿਨ ਦੇ ਵਿਚ ਤੁਸੀਂ ਆਪਣੀ ਜਿਹੜੀ ਸੀ ਇਹ ਜਿਹੜੀ ਤਰੁੱਟੀਆਂ ਇਹ ਦੂਰ ਕਰੋ
1: ਜੀ,
0: ਇਹ ਖਾਮੀਆਂ ਦੂਰ ਕਰੋ। ਨਾਲ ਉਹਨਾਂ ਇਹ ਵੀ ਗੱਲ ਕਹੀ ਆ ਵੀ ਇਹਨੂੰ 2 ਭਾਗਾਂ ਚ ਵੰਡੋ, 500-500 ਦੇ ਭਾਗ ਬਣਾਓ, 2 ਵਾਰ ਵੀ ਬਣਾਓ। ਫਿਰ ਇਹ ਵੀ ਗੱਲ ਕਹੀ ਵੀ ਜਿਹੜੀ ਅਸੀਂ ਟਿੱਕ ਮਾਰ ਕੀਤੀ ਹੈ ਤੁਸੀਂ ਉਹੀ ਪੇਜ ਬਦਲਣਾ ਦੇ ਵਿਚੋਂ, ਪੂਰਾ ਨਹੀਂ। ਤੇ ਜੇ ਉਹ ਬਦਲਦੇ 90 ਦਿਨ ਦੀ ਗੱਲ ਤੇ ਉਹ ਜਾ ਕੇ 3 ਦਸੰਬਰ ਨੂੰ ਜਾ ਕੇ ਪੂਰੇ 90 ਦਿਨ ਹੋਣੇ, ਉਹਨੇ ਚ ਉਹਨੂੰ ਕੋਡ ਆਫ ਕੰਡਕਟ ਲੱਗ ਜਾਣਾ
1: ਚਾਹੁੰਦਾ। ਸਾਹਿਬ ਸੋ ਨਾਈਸ ਸਾਹਿਬ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ। ਤੁਸੀਂ ਕਾਲੀ ਪੱਗ ਬੰਨੀ ਹੈ ਕਿ ਨੀਲੀ ਬੰਨੀ ਆ?
0: ਨੀਲੀ ਹੈ ਜੀ, ਨੀਲੀ ਬਲੀ।
1: ਥੈਂਕ ਯੂ ਜੀ। ਕਾਲੀ ਤੋਂ ਨੀਲੀ ਦਾ ਇਤਿਹਾਸ ਵੀ ਇੱਕ ਬੜਾ ਮਹੱਤਵਪੂਰਨ ਇਤਿਹਾਸ ਹੈ, ਮੈਂ ਕਿਤਾਬ ਚ ਪੜ੍ਹਿਆ ਸੀ, ਤੁਹਾਨੂੰ ਦੱਸਿਆ ਸੀ ਕਾਲੀ। ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ, ਲਵ ਯੂ, ਥੈਂਕ ਯੂ ਵੈਰੀ ਮਚ। ਇਹ ਸਾਡੀ ਸਰਦਾਰ ਜਸਵੀਰ ਸਿੰਘ ਜੀ ਪੱਟੀ, ਦੋਸਤੋ ਤੁਹਾਡੇ ਵੱਲੋਂ ਬਹੁਤ ਸਾਰੀਆਂ ਇਨਕੁਆਇਰੀਜ਼ ਸਾਡੇ CGMR 1320 AM ਤੇ ਬ੍ਰੌਡਕਾਸਟਿੰਗ ਵਾਸਤੇ ਆਈਆਂ ਨੇ, ਅਸੀਂ ਤੈ ਦਿਲ ਤੋਂ ਧੰਨਵਾਦੀ ਹਾਂ। ਫਸਟ ਕਮ ਫਸਟ ਸਰਵ, ਜਿਹੜਾ ਟਾਈਮ ਪਹਿਲਾਂ ਲੈ ਗਿਆ ਕੰਟਰੈਕਟ ਸਾਈਨ ਕਰ ਲਿਆ ਉਹਦਾ ਹੋਵੇਗਾ, ਅਸੀਂ ਧੰਨਵਾਦੀ ਹਾਂ। ਤੁਹਾਡੇ ਸਾਹਮਣੇ ਸਾਥ ਦਿੱਤਾ, ਬਹੁਤ ਪਿਆਰ ਦੇ ਰਹੇ ਹੋ, ਮੁਹੱਬਤ ਦੇ ਰਹੇ ਹੋ। ਔਰ ਦੂਸਰੀ ਗੱਲ ਇਹ ਹੈ ਕਿ ਪਾਕਿਸਤਾਨ ਤੋਂ ਇੱਕ ਬਹੁਤ ਹੀ ਪ੍ਰਸਿੱਧ ਪੱਤਰਕਾਰ, ਆਈ ਥਿੰਕ ਟੂ ਨਾਈਟ ਔਰ ਟੁਮਾਰੋ ਸਾਡੀ ਓਫੀਸ਼ੀਅਲ ਉਹਨਾਂ ਨਾਲ ਜਿਹੜਾ ਕੰਟਰੈਕਟ ਹੈ ਉਹ ਅੱਜ ਸਾਈਨ ਹੋ ਜਾਵੇ ਜਾਂ ਕੱਲ ਸਾਈਨ ਹੋ ਜਾਵੇ, ਉਨ੍ਹਾਂ ਦੀ ਜ਼ਬਾਨੀ ਇੱਕ ਟਾਕ ਸ਼ੋ ਹੋਇਆ ਕਰੇਗਾ ਤੇ ਇੱਕ ਨਿਊਜ਼ ਬੁਲੇਟਿਨ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੇ ਕੀਤੀ ਜਾਣਗੀਆਂ, ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿਚ ਸਾਨੂੰ ਜਿਹੜੇ ਸਕਾਰਬਰੋ ਮਾਰਖਮ ਵਾਲੇ ਪਾਸਿਓਂ ਬਹੁਤ ਅੱਛਾ ਫੀਡਬੈਕ ਮਿਲਿਆ। ਮੈਂ ਧੰਨਵਾਦੀ ਹਾਂ ਇੱਕ ਵੀਰ ਨੇ CN ਟਾਵਰ ਦੇ ਥੱਲੇ ਖਲੋ ਕੇ ਵੀਡੀਓ ਭੇਜੀ ਹੈ, ਉੱਥੇ ਕ੍ਰਿਸਟਲ ਕਲੀਅਰ ਸੁਣਾਈ ਦੇ ਰਿਹਾ। ਅਗੇਨ ਮੈਂ ਇੱਕ ਹੋਰ ਬੇਨਤੀ ਕਰ ਦਵਾਂ ਕਿ ਹੋ ਸਕਦਾ ਕਿਸੇ ਪਾਸੇ ਇਹਦੀ ਰੇਂਜ ਪਹਿਲਾਂ ਹਾਈ ਚੱਲਦੀ ਰਹੀ ਹੋਵੇ, ਕ੍ਰਿਸਟਲ ਕਲੀਅਰ ਸੁਣਦਾ ਰਿਹਾ ਹੋਵੇ, ਟਾਵਰ ਦੀ ਲੋਕੇਸ਼ਨ ਮੂਵ ਹੋਣ ਕਰਕੇ ਉਹ ਹੁਣ ਉਸ ਜਗ੍ਹਾ ਤੇ ਤੁਹਾਨੂੰ ਬਹੁਤਾ ਕਲੀਅਰ ਨਾ ਸੁਣਾਈ ਦੇਵੇ। ਆਮ ਤੌਰ ਤੇ ਸਾਡੇ ਘਰਾਂ ਦੇ ਛੋਟੇ ਛੋਟੇ ਰੇਡੀਓ ਨੇ ਜਿਹੜੇ 100 ਦੇ 5 ਆਪਾਂ ਵੇਚੇ ਨੇ, ਹਾਂਜੀ, ਤੇ ਉਹਨਾਂ ਦੀ ਇੱਕ ਹੁੰਦੀ ਹੈ ਐਂਟੀਨਾ ਕੱਢ ਕੇ ਤੇ ਤਾਂ ਨੂੰ ਕਰੋ, ਉਹਨੂੰ ਮਾੜਾ ਮਾੜਾ ਸਾਈਡ ਘੁਮਾਓ, AM ਚੈਨਲ ਜਿਹੜੇ ਨੇ ਉਹਨੂੰ ਫੜ ਲੈਂਦੇ ਨੇ, ਤੇ ਹੋ ਸਕੇ ਤਾਂ, ਮੈਂ ਨੀ ਕਹਿੰਦਾ ਕਿ ਉਹ ਰੇਡੀਓ ਮਾੜੇ ਨੇ, ਤੁਸੀਂ ਥੋੜਾ ਜਿਹਾ ਵੱਡਾ ਟਰਾਂਜਿਸਟਰ ਲਿਆ ਕੇ ਰੱਖੋ, ਇੱਕ ਤਾਂ ਘਰ ਦੀ ਸ਼ਾਨ ਬਣ ਜਾਂਦੀ, ਸ਼ੋਭਾ ਬਣ ਜਾਂਦੀ ਹੈ, ਤੇ ਉਹਦੇ ਤੇ ਵੀ ਸੁਣ ਸਕਦੇ ਹੋ, ਐਪ ਡਾਊਨਲੋਡ ਕਰ ਸਕਦੇ ਹੋ ਫੋਨ ਦੇ ਵਿਚ, ਉੱਥੇ ਸੁਣ ਸਕਦੇ ਹੋ। ਔਰ ਆਉਣ ਵਾਲੇ ਦਿਨਾਂ ਦੇ ਵਿਚ ਤੁਹਾਨੂੰ ਇੱਕ ਅਜਿਹੀ ਹੋਰ ਖ਼ਬਰ ਦਵਾਂਗੇ ਕਿ ਤੁਸੀਂ ਕਹੋਗੇ ਬਈ ਵਾਹ, ਆ ਗਿਆ CGMR ਤੇ ਛਾ ਗਿਆ CGMR। ਤੁਸੀਂ ਯਕੀਨ ਕਰੋਗੇ ਕਿ ਇੱਡੀ ਵੱਡੀ ਖ਼ਬਰ ਹੋਵੇਗੀ ਕਿ ਤੁਸੀਂ ਕਹੋਗੇ ਵਾਹ ਜੀ ਵਾਹ, ਬੱਲੇ ਬੱਲੇ ਆ। ਸੋ ਹੁਣ ਅਰਸ਼ ਲੈ ਕੇ ਹਾਜ਼ਰ ਨੇ ਆਪਣਾ ਏਸ਼ੀਅਨ ਵਿਜ਼ਨ, ਅਰਸ਼ ਨਾਲ ਕਿਸੇ ਨੇ ਵੀ ਪ੍ਰੋਗਰਾਮ ਸ਼ੁਰੂ ਕਰਨਾ, ਅਰਸ਼ 416-303-1515 ਤੇ ਕੰਟਰੈਕਟ ਸੈਨ ਕਰ ਸਕਦੇ ਹੋ। ਅਗੇਨ ਮੈਟ ਕੇਨ, ਮਾਈਕਲ ਕੇਨ, ਕੇਨ ਫੈਮਿਲੀ ਦੇ ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇਹ ਲੈਗੇਸੀ ਜਿਹੜੀ ਹੈ ਚਾਵਲਾ ਨਿਊਜ਼ ਨੈਟਵਰਕ ਦੇ ਹਵਾਲੇ ਕੀਤੀ ਹੈ। ਇੰਡੀਅਨ ਭਾਈਚਾਰੇ ਕਮਿਊਨਿਟੀ ਸਾਡੀ ਜਿਹੜੀ ਹੈ ਖੁਸ਼ ਹੈ ਇਸ ਸੰਦਰਭ ਦੇ ਵਿਚ, ਅਸੀਂ ਉਨ੍ਹਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਚਲੋ ਹੁਣ ਇੱਕ ਬ੍ਰੇਕ ਤੋਂ ਬਾਅਦ ਅਰਸ਼ ਆਪਣੀ ਟੀਮ ਨਾਲ ਹਾਜ਼ਰ ਹੋਣਗੇ, ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
4: ਰੀਅਲ ਨਿਊਜ਼, ਰੀਅਲ ਇੰਪੈਕਟ, ਸ਼ੋਇੰਗ ਯੂ ਰੀਅਲ ਵਰਲਡ। CGMR 1320, CGMR 1320, ਦ ਵੌਇਸ ਆਫ ਦ ਸਿਟੀ।
5: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-8188, 6475478188। ਲੋਟਸ ਫਿਊਨਰਲ ਹੋਮ।
6: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
7: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
8: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
7: ਸੱਚੀ?
8: ਓ ਮੁੱਚੀ,
7: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
8: ਇਹਨਾਂ ਕੋਲ ਸਾਲਾਂ ਦਾ ਤਜਰਬਾ।
7: ਹੁਣ ਐਡਰੈਸ ਵੀ ਲਿਖਾ।
8: ਲੈ ਲਿਖ ਲਾ, 1 Good Mark ਪਲੇਸ, ਇਟੋਬੀ ਕੋਕ, ਯੂਨਿਟ 5।
7: ਕਾਲ 647-706-9257, 647-706-9257।
9: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।

0: CJMR 1300 VM ਸੁਣਨ ਜਾ ਰਹੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਭਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ। ਅ ਵੈਰੀ ਵੈਰੀ ਗੁੱਡ ਮਾਰਨਿੰਗ, 11:11 ਹੋ ਚੁੱਕੇ ਨੇ। ਪ੍ਰੋਗਰਾਮ ਏਸ਼ੀਅਨ ਵਿਜ਼ਨ ਦੇ ਵਿਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਜੀ। ਸਪਟੈਂਬਰ ਮਹੀਨੇ ਦੀ ਅੱਜ 8 ਤਰੀਕ ਤੇ 11:11 ਤੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਇਹਨਾਂ ਕੁਛ ਇਕ ਮਿੰਟਾਂ ਦੇ ਵਿਚ ਪਲਾਂ ਦੇ ਵਿਚ ਦੁਨੀਆਂ ਭਰ ਦੀਆਂ ਭਰਪੂਰ ਖ਼ਬਰਾਂ ਗੱਲਾਂ ਬਾਤਾਂ ਕੋਸ਼ਿਸ਼ ਕਰਦੇ ਹਾਂ ਕਿ ਗੀਤ ਸੰਗੀਤ ਮਨੋਰੰਜਨ ਦਾ ਤੁਹਾਡਾ ਅਸੀਂ ਜ਼ਰੂਰ ਖਿਆਲ ਰੱਖੀਏ। ਪਰੰਤੂ ਆਓ ਫਿਰ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਇੱਕ ਤਾਂ ਫੇਸਬੁੱਕ ਅਤੇ ਯੂਟਿਊਬ ਦਾ ਪੇਜ ਰੰਗਲਾ ਪੰਜਾਬ ਦਾ ਜ਼ਰੂਰ ਲਾਈਕ ਸ਼ੇਅਰ ਦੇ ਨਾਲ ਸਬਸਕ੍ਰਾਈਬ ਕਰਦੇ ਕਰੋ। ਲੰਬੇ ਰੂਟਾਂ ਤੇ ਜਾ ਰਹੇ ਹੋ ਤਾਂ ਲੋਕਲ ਨੰਬਰ ਤੁਹਾਡੇ ਵਾਸਤੇ ਅਸੀਂ ਸਟਾਰਟ ਕਰ ਦਿੱਤਾ ਜੀ 6479101320 6479101320। ਅਮਰੀਕਾ ਦਾ ਨੰਬਰ 6417411919 ਤੇ ਡਾਇਲ ਕਰਕੇ ਸਾਡੇ ਨਾਲ ਤੁਸੀਂ ਲਾਈਵ ਜੁੜ ਸਕਦੇ ਹੋ। IPTV ਬਾਕਸ ਤੇ ਵੱਖ ਵੱਖ ਸਰਵਰਾਂ ਤੇ ਪੰਜਾਬੀ ਸੈਕਸ਼ਨ ਚ ਜਾ ਕੇ ਰੰਗਲਾ ਪੰਜਾਬ ਨੂੰ ਆਪਣੇ ਫੇਵਰਿਟ ਚ ਐਡ ਜ਼ਰੂਰ ਕਰ ਲੈਣਾ ਜੀ। ਐਂਡ ਅਗਰ ਤੁਸੀਂ ਰੰਗਲਾ ਪੰਜਾਬ ਦਾ CJMR ਦਾ ਐਪ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਐਂਡਰਾਇਡ iOS ਡਿਵਾਈਸਿਸ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ iHeart ਰੇਡੀਓ ਤੇ ਤੁਸੀਂ CJMR ਨੂੰ ਆਪਣੀ ਟੈਸਲਾ ਦੀਆਂ ਗੱਡੀਆਂ ਦੇ ਵਿਚ ਵੀ ਸੁਣ ਸਕਦੇ ਹੋ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਏਸ਼ੀਅਨ ਵਿਜ਼ਨ ਦਾਸ ਅਰਸ਼ ਚਾਵਲਾ ਤੁਹਾਡੇ ਵਾਸਤੇ ਹਾਜ਼ਰ ਹੈ ਜੀ। ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ 905-813-1320 ਤੇ ਸਾਡੀ ਟੀਮ ਨਾਲ ਤੁਸੀਂ ਆਨ ਏਅਰ ਆ ਕੇ ਗੱਲਬਾਤ ਹਾਏ ਹੈਲੋ ਕਰ ਸਕਦੇ ਹੋ। ਹਾਲੇ ਦਾ ਦੂਜਾ ਹਫ਼ਤਾ ਹੈ ਸਾਨੂੰ ਇਸ ਸਟੇਸ਼ਨ ਦੇ ਉੱਤੇ ਆਏ ਨੂੰ ਤੇ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਜੀ ਤੁਹਾਡੇ ਵੱਲੋਂ। ਐਂਡ ਦੂਰ ਦਰੇਡਿਆਂ ਤੋਂ ਜਿੱਥੇ ਵੀ ਸਾਡੀ ਇਹ ਰੇਂਜ ਪਹੁੰਚ ਰਹੀ ਹੈ ਤੁਸੀਂ ਪਸੰਦ ਕਰ ਰਹੇ ਹੋ, ਸ਼ੁਕਰੀਆ ਤੁਹਾਡਾ, ਧੰਨਵਾਦ। ਪਿਛਲੇ 70 ਸਾਲ ਤੋਂ ਇਹ ਪ੍ਰੋਗਰਾਮ ਚੱਲਦਾ ਆ ਰਿਹਾ ਜੀ ਇਸੇ ਹੀ ਸਟੇਸ਼ਨ ਤੇ CJMR 1320 ਦਾ ਓਲਡੈਸਟ ਫ੍ਰੀਕੁਐਂਸੀ ਤੁਸੀਂ ਸੁਣਦੇ ਆ ਰਹੇ ਹੋ। ਆਓ ਫਿਰ ਪਹਿਲਾਂ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਲੈ ਕੇ ਰੀਮਾ ਜੀ ਹਾਜ਼ਰ ਨੇ। ਪਹਿਲਾਂ ਪੰਜਾਬ ਦੀਆਂ ਚੋਣਵੀਆਂ ਖਾਸ ਖ਼ਬਰਾਂ ਸੁਣ ਲੈਂਦੇ, ਉਸ ਤੋਂ ਬਾਅਦ ਜਗਰਾਓਂ ਸ਼ਹਿਰ ਤੋਂ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਦੇ ਨਾਲ ਆਪਾਂ ਕੁਝ ਇੱਕ ਬ੍ਰੇਕਿੰਗ ਨਿਊਜ਼ ਆਈਆਂ ਨੇ ਜੀ, ਉਨ੍ਹਾਂ ਨਾਲ ਗੱਲਾਂਬਾਤ ਕਰਾਂਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇਸ ਹਿੱਸੇ ਨੂੰ ਕਟਾਰੀਆ ਟੂਰ ਐਂਡ ਟਰੈਵਲ ਤੋਂ ਵੀ ਰਫ਼ਤਾਰ ਕਟਾਰੀਆ ਜੀ, NRI ਮੈਰਿਜ ਬਿਊਰੋ ਤੋਂ ਪ੍ਰਦੀਪ ਜੀ, ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਸਾਡੇ ਵੱਡੇ ਵੀਰ ਹੈਪੀ ਬਡਿਆਲ ਸੁੱਖਾ ਢੇਸੀ, ਸਵੀਟ ਮਹਿਲ ਤੋਂ ਸੁਖਰਾਜ ਕੰਗ, ਚਾਂਦਨੀ ਬੈਂਕੁਰ ਹਾਲ ਦੀ ਸਮੁੱਚੀ ਮੈਨੇਜਮੈਂਟ, ਅਸ਼ੋਕ ਜੁਐਲਰਸ ਤੋਂ ਵੀਰ ਰਾਜੂ ਜੀ, ਕੈਲਡਨ ਸਬਜ਼ੀ ਫਾਰਮ ਤੋਂ ਗੁਰਦਿਆਲ ਜੀ ਅਤੇ ਆਂਟੀ ਪਰਮਜੀਤ ਜੀ, ਓਰਕਲ ਕੰਸਟਰਕਸ਼ਨ ਨੂੰ ਕਾਲ ਕਰ ਸਕਦੇ ਹੋ ਅਗਰ ਤੁਸੀਂ ਕੋਈ ਵੀ ਤਰ੍ਹਾਂ ਦਾ ਸਟੋਨ ਵਰਕ, ਇੰਟਰਲੋਕਿੰਗ, ਚਿਮਨੀ ਨੂੰ ਤੁਸੀਂ ਰਿਪੇਅਰ ਕਰਾਉਣਾ ਹੋਵੇ, ਪੈਟੀਓ ਸਟੈਪਸ ਬਣਾਉਣੇ ਹੋਣ, ਤੁਸੀਂ ਸਟੱਕੋ ਜਾਂ ਰਿਟੇਨਿੰਗ ਵਾਲ ਬਣਾਉਣੀ ਹੋਵੇ ਜਾਂ ਕੋਈ ਵੀ ਪੂਲ ਦਾ ਆਊਟਡੋਰ ਕੰਮ ਕਰਾਉਣਾ ਹੋਵੇ ਤੁਸੀਂ ਤਾਂ ਓਰਕਲ ਕੰਸਟਰਕਸ਼ਨ ਕੰਪਲੀਟ ਐਕਸਟੀਰੀਅਰ ਅਤੇ ਮੈਨਸਰੀ ਸਲੂਸ਼ਨ ਦੇ ਵਾਸਤੇ ਓਰਕਲ ਕੰਸਟਰਕਸ਼ਨ 416-474-6836 ਤੇ ਕਾਲ ਕੀਤਾ ਜਾ ਸਕਦਾ ਹੈ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ, ਮੈਂ ਹਰੀਮਾ। ਆਓ ਸੁਣਦੇ ਹਾਂ ਖਾਸ ਖਾਸ ਖਬਰਾਂ। ਬੰਦੀ ਸਿੰਘਾਂ ਦੀ ਰਿਹਾਈ ਤੇ ਜਗਤਾਰ ਹਵਾਰਾ ਨੂੰ 28 ਦਿਨ ਦੀ ਪੈਰੋਲ ਦੀ ਕੀਤੀ ਗਈ ਮੰਗ। ਅਕਾਲੀ ਏਕਤਾ ਦੇ ਲਈ ਸਿਕੰਦਰ ਸਿੰਘ ਮਲੂਕਾ ਆਏ ਅੱਗੇ, ਪੰਥਕ ਧਿਰਾਂ ਨੂੰ ਵੱਖਰੇਵਾਂ ਖਤਮ ਕਰਨ ਦੀ ਕੀਤੀ ਅਪੀਲ। ਪੰਜਾਬ ਦੇ ਮੁਲਾਜ਼ਮਾਂ ਦੀ ਦੂਜੇ ਗੇੜ ਦੀ ਹੜਤਾਲ ਹੋਈ ਸ਼ੁਰੂ। ਰਾਘਵ ਚੱਡਾ ਦੀ ਵੋਟ ਵਿਵਾਦ ਵਿਚ ਹੋਈ ਆਮ ਆਦਮੀ ਪਾਰਟੀ ਦੀ ਐਂਟਰੀ। ਟਾਂਡਾ ਨੇ ਮੋਹਾਲੀ ਫਲੈਟ ਦੀ ਦਿਖਾਈ ਵੀਡੀਓ, ਕਿਹਾ ਕੋਈ ਨੀ ਰਹਿੰਦਾ, ਬੈਕ ਗੇਟ ਚ ਬਣਵਾਈ ਵੋਟ। ਉਧਰ ਪੰਜਾਬ ਕਾਂਗਰਸ ਨੇਤਾਵਾਂ ਤੇ ਵਾਟਰ ਕੈਨਨ ਚਲਾਈ। ਚੰਡੀਗੜ੍ਹ ਚ CM ਹਾਊਸ ਘੇਰਨ ਜਾ ਰਹੇ ਸਨ ਕਾਂਗਰਸੀ। ਹੁਣ ਖਬਰਾਂ ਵਿਸਤਾਰ ਦੇ ਨਾਲ। ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਜ਼ੁਰਗ ਮਾਤਾ ਜੀ ਦੇ ਨਾਲ ਮਿਲਣ ਦੇ ਲਈ ਘੱਟੋ ਘੱਟ 28 ਦਿਨ ਦੀ ਪੈਰੋਲ ਦਿੱਤੀ ਜਾਵੇ। ਇਹ ਪੈਰੋਲ ਤੁਰੰਤ ਪ੍ਰਭਾਵ ਨਾਲ ਮਿਲਣੀ ਚਾਹੀਦੀ ਹੈ। ਇਹ ਮੰਗ ਕਰਦਿਆਂ ਕਿਸਾਨ ਆਗੂ ਸੁਖ ਗਿੱਲ ਮੋਗਾ ਤੇ ਭਾਈ ਜਸਕਰਨ ਸਿੰਘ ਕਾਹਨ ਵਾਲਾ ਨੇ ਕਿਹਾ, ਲੰਬੇ ਸਮੇਂ ਤੋਂ ਜੇਲ੍ਹ ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਤਾ ਜੀ ਨੂੰ ਮਿਲਣ ਦਾ ਮੌਕਾ ਮਿਲਣਾ ਮਨੁੱਖੀ ਤੇ ਪਰਿਵਾਰਕ ਪੱਖੋਂ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਕ ਬਜ਼ੁਰਗ ਮਾਂ ਦੇ ਲਈ ਆਪਣੇ ਪੁੱਤਰ ਨੂੰ ਮਿਲਣ ਦੀ ਤਾਂਗ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਸਰਕਾਰ ਨੂੰ ਮਨੁੱਖੀ ਸੰਵੇਦਨਸ਼ੀਲਤਾ ਦਿਖਾਉਂਦਿਆਂ ਬਿਨਾਂ ਕਿਸੇ ਦੇਰੀ ਦੇ ਭਾਈ ਜਗਤਾਰ ਹਵਾਰਾ ਨੂੰ ਘੱਟੋ ਘੱਟ 28 ਦਿਨ ਦੀ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਆਪਣੀ ਮਾਤਾ ਨੂੰ ਮਿਲ ਸਕਣ ਤੇ ਪਰਿਵਾਰ ਦੇ ਨਾਲ ਕੁਝ ਸਮਾਂ ਬਤੀਤ ਕਰ ਸਕਣ। ਸਿੱਖ ਆਗੂਆਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਸਭ ਲਈ ਬਰਾਬਰ ਨੇ। ਲੰਬੇ ਸਮੇਂ ਤੋਂ ਜੇਲਾਂ ਚ ਬੰਦ ਬੰਦੀ ਸਿੰਘਾਂ ਦੇ ਮਾਮਲਿਆਂ ਨੂੰ ਵੀ ਮਨੁੱਖੀ ਅਧਿਕਾਰਾਂ ਤੇ ਇਨਸਾਫ਼ ਦੇ ਨਜ਼ਰੀਏ ਦੇ ਨਾਲ ਦੇਖਣਾ ਚਾਹੀਦੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਵੱਖਰੇਵੇਂ ਸੁਲਝਾਉਣ ਦੇ ਲਈ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਲਬਾਤ ਚੱਲਣ ਦੀ ਪੁਸ਼ਟੀ ਹੋਣ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਸਮੂਹ ਪੰਥਕ ਧੜਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ। ਮਲੂਕਾ ਨੇ ਕਿਹਾ ਕਿ ਰਵਾਇਤੀ ਤੇ ਖੇਤਰੀ ਸਿੱਖ ਸਮੂਹਾਂ ਚ ਫੈਲੀ ਤੜੇਬੰਦੀ ਅਤੇ ਅੰਦਰੂਨੀ ਫੁੱਟ ਕਾਰਨ ਪੰਜਾਬ ਚ ਉਨ੍ਹਾਂ ਸਮੂਹਿਕ ਸਿਆਸੀ ਤੇ ਧਾਰਮਿਕ ਪ੍ਰਭਾਵ ਕਮਜ਼ੋਰ ਹੋ ਰਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਥਕ ਧਿਰਾਂ ਵੱਖ ਵੱਖ ਹੋ ਕੇ ਚੋਣ ਮੈਦਾਨ ਚ ਨਿਤਰੀਆਂ ਤੇ ਇਸ ਦੇ ਨਾਲ ਵੋਟਾਂ ਦੀ ਵੰਡ ਹੋਵੇਗੀ, ਜਿਸ ਦਾ ਸਿੱਧਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਚ ਮਿਲੇਗਾ। ਮਲੂਕਾ ਏਕਤਾ ਤੇ ਜ਼ੋਰ ਇਸ ਲਈ ਦੇ ਰਹੇ ਨੇ ਕਿਉਂਕਿ ਬੀਜੇਪੀ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਲਈ ਗੱਲਬਾਤ ਕਰਨੀ ਔਖੀ ਹੋ ਰਹੀ ਹੈ। ਗੜਚੋੜ ਦੇ ਹਾਲਤ ਚ ਅਕਾਲੀ ਦਲ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦਾ ਮੌਕਾ ਹੁਣ ਖੁੰਝਦਾ ਜਾ ਰਿਹਾ ਹੈ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515।
2: ਪੰਜਾਬ ਦੇ ਮੁਲਾਜ਼ਮਾਂ ਵੱਲੋਂ ਅੱਜ ਦੂਜੇ ਗੇੜ ਦੇ ਸੰਘਰਸ਼ ਦੌਰਾਨ ਸਮੁੱਚੇ ਸਰਕਾਰੀ ਦਫ਼ਤਰਾਂ ਚ ਇਕ ਦਿਨ ਦਾ ਕੰਮਕਾਰ ਠੱਪ ਰੱਖਿਆ ਜਾਵੇਗਾ। ਭਲਕੇ ਮਿਨਿਸਟਰੀਅਲ ਸਟਾਫ ਇਕ ਦਿਨ ਦੀ ਸਮੂਹਿਕ ਛੁੱਟੀ ਤੇ ਰਹੇਗਾ, ਜਦਕਿ ਇਸ ਤੋਂ ਪਹਿਲਾਂ 27 ਅਗਸਤ ਨੂੰ ਇਨ੍ਹਾਂ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਤਿੱਖੇ ਸੰਘਰਸ਼ ਦਾ ਸੁਨੇਹਾ ਦਿੱਤਾ ਸੀ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦਾ ਸੰਘਰਸ਼ੀ ਰੋਹ ਸੱਤਾ ਧਿਰ ਦੇ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਪੰਜਾਬ ਸਰਕਾਰ ਦੀ ਮੁਲਾਜ਼ਮਾਂ ਨੂੰ ਭਲਕੇ ਮਿਲਣ ਦੇ ਹੁੰਗਾਰੇ ਤੇ ਨਜ਼ਰ ਰਹੇਗੀ। ਪੰਜਾਬ ਸਰਕਾਰ ਵੱਲੋਂ ਇਸ ਸੰਘਰਸ਼ ਦਰਮਿਆਨ ਮੁਲਾਜ਼ਮ ਧਿਰਾਂ ਨੂੰ ਹਾਲੇ ਤੱਕ ਗੱਲਬਾਤ ਕਰਨ ਦੇ ਲਈ ਕੋਈ ਵੀ ਰਸਮੀ ਸੱਦਾ ਨਹੀਂ ਦਿੱਤਾ ਗਿਆ, ਜਦਕਿ ਕਈ ਮੰਤਰੀ ਗੱਲਬਾਤ ਦੇ ਰਾਹ ਖੁੱਲੇ ਹੋਣ ਦੀ ਗੱਲ ਜ਼ਰੂਰ ਆਖ ਚੁੱਕੇ ਨੇ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਪੰਜਾਬ ਸਿਵਲ ਸਕੱਤਰੇਤ ਆਫ ਐਸੋਸੀਏਸ਼ਨ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਦਾ ਤਬਾਦਲਾ ਕੀਤਾ ਗਿਆ ਸੀ ਤੇ ਅੱਜ ਆਮ ਰਾਜ ਪ੍ਰਬੰਧ ਵਿਭਾਗ ਨੇ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਕੁਮਾਰ ਫੌਜੀ ਦੇ ਅਧੀਨ ਸੇਵਾਵਾਂ ਚੋਣ ਬੋਰਡ ਦੇ ਮੋਹਾਲੀ ਦਫ਼ਤਰ ਚ ਤਬਾਦਲਾ ਕਰ ਦਿੱਤਾ। ਬੀਜੇਪੀ MP ਰਾਘਵ ਚੱਡਾ ਦੇ ਵੋਟ ਕੱਟਣ ਦੇ ਦੋਸ਼ਾਂ ਤੇ ਰਾਜਨੀਤੀ ਗਰਮਾਈ ਹੋਈ ਹੈ। ਇਸ ਮਾਮਲੇ ਚ ਆਮ ਆਦਮੀ ਪਾਰਟੀ ਦੇ ਨੇਤਾ ਅਨੁਰਾਗ ਟਾਂਡਾ ਨੇ ਪਲਟਵਾਰ ਕਰਦਿਆਂ ਕਈ ਸਵਾਲ ਖੜੇ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਮੋਹਾਲੀ ਦੇ ਜਿਸ ਫਲੈਟ ਨੰਬਰ 103 ਦਾ ਰਾਘਵ ਚੱਡਾ ਜ਼ਿਕਰ ਕਰ ਰਹੇ ਨੇ ਉਥੇ ਕੋਈ ਨਹੀਂ ਰਹਿੰਦਾ। ਉਨ੍ਹਾਂ ਸਵਾਲ ਚੱਕਿਆ ਕਿ ਜੇਕਰ ਰਾਘਵ ਚੱਡਾ ਦਾ ਨਾਮ ਦਿੱਲੀ ਦੀ ਡਰਾਫਟ ਰੋਲ ਚ ਨਹੀਂ ਸੀ ਤਾਂ 30 ਅਗਸਤ ਤੋਂ ਬਾਅਦ ਕਿਵੇਂ ਜੁੜਿਆ ਤੇ ਬਿਨਾਂ ਫਾਰਮ ਭਰੇ ਉਨ੍ਹਾਂ ਦਾ ਨਾਮ ਵੋਟਰ ਲਿਸਟ ਚ ਸ਼ਾਮਲ ਕਿਵੇਂ ਹੋਇਆ। ਟਾਡਾ ਨੇ ਦੋਸ਼ ਲਾਇਆ ਕਿ ਰਾਘਵ ਚੱਡਾ ਨੇ ਬੈਕ ਡੇਟ ਦੇ ਵਿਚ ਵੋਟ ਬਣਵਾਈ ਹੈ। ਉਨ੍ਹਾਂ ਬੀਜੇਪੀ ਤੇ ਵੀ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਬੀਜੇਪੀ ਕਿਸੇ ਦਾ ਵੀ ਵੋਟ ਕਟਵਾ ਸਕਦੀ ਹੈ। ਪ੍ਰੈਸ ਕਾਨਫਰੰਸ ਆਮ ਆਦਮੀ ਪਾਰਟੀ ਦੇ ਨੇਤਾ ਨੇ ਇਕ ਵੀਡੀਓ ਵੀ ਦਿਖਾਇਆ ਜਿਸ ਵਿਚ ਇਕ ਪੱਤਰਕਾਰ ਰਾਘਵ ਚੱਡਾ ਦੇ ਮੋਹਾਲੀ ਐਡਰੈਸ ਵਾਲੇ ਫਲੈਟ ਨੰਬਰ 103 ਤੇ ਪਹੁੰਚਦਾ। ਸਿਕਿਉਰਿਟੀ ਗਾਰਡ ਦੇ ਨਾਲ ਪੱਤਰਕਾਰ ਫਲੈਟ ਚ ਜਾਂਦਾ ਤੇ ਦਸਦਾ ਕਿ ਇਥੇ ਕੋਈ ਨਹੀਂ ਰਹਿੰਦਾ। ਗਾਰਡ ਦਾ ਕਹਿਣਾ ਹੈ ਕਿ ਉਨ੍ਹੇ ਰਾਘਵ ਇਥੇ ਕਦੇ ਵੀ ਨਹੀਂ ਦੇਖਿਆ। ਪੰਜਾਬ ਦੇ ਮੁੱਖ ਮੰਤਰੀ ਦਾ ਘਿਰਾਵ ਕਰਨ ਜਾ ਰਹੇ ਕਾਂਗਰਸ ਨੇਤਾਵਾਂ ਤੇ ਕਾਰਜਕਰਤਾਵਾਂ ਤੇ ਚੰਡੀਗੜ੍ਹ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਪ੍ਰਦਰਸ਼ਨ ਚ ਵੱਡੀ ਗਿਣਤੀ ਦੇ ਵਿਚ ਕਾਂਗਰਸੀ ਨੇਤਾ ਤੇ ਕਾਰਜਕਰਤਾ ਚੰਡੀਗੜ੍ਹ ਪਹੁੰਚੇ ਸਨ। ਪੁਲਿਸ ਨੇ ਭੀੜ ਨੂੰ ਦੇਖਦਿਆਂ ਸੁਰੱਖਿਆ ਦੇ ਪੁਖਤ ਇੰਤਜ਼ਾਮ ਕੀਤੇ। ਪੁਲਿਸ ਨੇ ਕਾਂਗਰਸੀਆਂ ਨੂੰ ਆਪਣੇ ਬੈਰੀਕੇਡ ਤੋਂ ਅੱਗੇ ਨਹੀਂ ਵਧਣ ਦਿੱਤਾ। ਇਸ ਦੌਰਾਨ ਕਾਂਗਰਸੀ ਨੇਤਾਵਾਂ ਤੇ ਕਾਰਜਕਰਤਾਵਾਂ ਨੇ ਬੈਰੀਕੇਡ ਤੇ ਚੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਬੱਸ ਚ ਭਰ ਕੇ ਹਿਰਾਸਤ ਚ ਲੈ ਲਿਆ ਤੇ ਸਭ ਨੂੰ ਸੈਕਟਰ 11 ਦੇ ਥਾਣੇ ਲਿਜਾਇਆ ਗਿਆ। ਪੰਜਾਬ ਦੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਦੱਸੇ ਟਾਈਮ ਦੇ ਮੁਤਾਬਕ ਬਲੈਕ ਆਊਟ ਦਾ ਖਤਰਾ ਮੰਡਰਾ ਰਿਹਾ। ਰਾਜ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਚ ਸਿਰਫ 2 ਦਿਨ ਦਾ ਕੋਲਾ ਬਚਿਆ। ਜੇਕਰ ਅੱਜ ਕੱਲ ਦੇ ਵਿਚ ਸਪਲਾਈ ਨਹੀਂ ਆਈ ਤਾਂ ਬਿਜਲੀ ਬਣਨੀ ਬੰਦ ਹੋ ਜਾਏਗੀ। ਜੇਕਰ ਅਜਿਹਾ ਹੁੰਦਾ ਤੇ ਲੋਕਾਂ ਨੂੰ 2 ਦਿਨ ਬਾਅਦ ਲੰਬੇ ਕੱਟ ਝੇਲਣ ਲਈ ਤਿਆਰ ਰਹਿਣਾ ਪਵੇਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
4: ਯੂ ਆਰ ਲਿਸਨਿੰਗ ਟੂ CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: महल।
1: ओ यार ना आता दस दे।
0: स्वीट महल स्वीट महल स्वीट महल।
2: टॉप क्वालिटी आला साफ सुथरा वेज ते नॉन वेज खाना, 100 to 1000 बंदियां दी केटरिंग ली पूरा इंतजाम। स्वीट महल दे नवे ते तीजे केटरिंग ट्रक विच। स्वीट महल रेस्टोरेंट इन रेक्सडेल, 416-679-9991।
0: स्वीट महल।
3: HK Movers, home, offices, apartments and delivery, big or small, we move it all.
4: HK Movers,
3: local and long distance, we also ship cars, Kailor Transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advance Boulevard, Unit Number 10, Brampton.
5: Long distance moving specialist,
3: HK Movers.
6: HK Movers.
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
8: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਦੈਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
7: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
9: ਜੇ ਕਲੋਟੀ ਦਾ ਪੈਗਾਮ ਵੱਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ, ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ, ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸਡ ਬਾਈ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ, ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰ ਅੰਟਾਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656. ਦੈਟਸ 905-790-5656. ਜੇ ਕਲੋਟੀ, ਟ੍ਰਾਈਡ, ਟਰਸਟਿਡ, ਮੋਸਟ ਇਫੈਕਟਿਵ।
10: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ। ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ। ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ। ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca।
11: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।

0: Meet Rohit Dias Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: Kar hove ya office, driveway ya parking lots, shopping center ya institute. Pathways paving le perfect hai Caledon paving.
3: Access ramps, excavation, grading, resurfacing, overlay farm, driveway paving. Is sab kar dene. Aaj hi contact karo Jasbal nu. It's 416-818-8900.
2: Or visit www.caledonpaving.com.
4: Diamond and Diamonds personal injury lawyers. ਜੇਕਰ ਤੁਹਾਡਾ ਕਾਰ ਵੈਨ ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ। ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ। ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ, ਕਚੀਚੀਆਂ ਨਾ ਵੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800-567-HURT-4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸੈਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲਸ, ਖਿੜਕੀਆਂ, ਦਰਵਾਜੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 9057962555, 9057725555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ।
5: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
6: Shahar di awaz, dilan di pukar. Your city, your voice, your radio star. Aa gaya fer to ik var. Tuhada apna CJMR 1320. CJMR 1320.
7: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ CJMR 1320 ਤੇ, ਦ ਵੋਇਸ ਆਫ ਦ ਸਿਟੀ ਤੇ। ਆਓ ਫਿਰ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰੀਏ ਜੀ। ਜਗਰਾਓਂ ਸ਼ਹਿਰ ਤੋਂ ਸਾਡੇ ਨਾਲ ਪੱਤਰਕਾਰ ਵੀਰ ਰਣਜੀਤ ਸਿੰਘ ਜੀ ਰਾਣਾ ਹਾਜ਼ਰ ਹੋਣ ਵਾਲੇ ਨੇ ਜੀ, ਜਿਨ੍ਹਾਂ ਨੂੰ ਤੁਸੀਂ ਐਵਰੀ ਸੈਟਰਡੇ ਅਤੇ ਸੰਡੇ ਸੁਣਦੇ ਹੋ। ਤੇ ਹੁਣ ਅਸੀਂ ਕੁਛ ਇੱਕ ਤਬਦੀਲੀਆਂ ਲੈ ਕੇ ਆਏ ਹਾਂ ਕਿ ਰਾਣਾ ਜੀ ਸਾਡੇ ਨਾਲ ਹਾਜ਼ਰੀ ਭਰਨਗੇ ਜੀ ਵੀਕ ਡੇਜ਼ ਦੇ ਵਿੱਚ, ਤੇ ਕੁਛ ਅਹਿਮ ਖ਼ਬਰਾਂ ਲੈ ਕੇ ਆਏ ਨੇ ਜੀ ਰਣਜੀਤ ਸਿੰਘ ਜੀ। ਰਾਣਾ, ਤੁਸੀਂ ਇਸ ਵੇਲੇ ਸੁਣ ਰਹੇ ਹੋ, ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ। ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਜੀ, 905-813-1320, 905-601-1350, ਜਿੱਥੇ ਭੱਟੀ ਸਾਹਿਬ ਹੁਣੀ ਹੁਣੀ ਪੇਸ਼ ਹੋ ਕੇ ਹਟੇ ਨੇ ਜੀ। ਤੇ ਹੁਣ ਪੰਜਾਬ ਦੀਆਂ ਚੋਣਵੀਆਂ ਖਾਸ ਖ਼ਬਰਾਂ ਤੋਂ ਬਾਅਦ ਜਗਰਾਓਂ ਸ਼ਹਿਰ ਤੁਹਾਨੂੰ ਲੈ ਚੱਲੀ, ਜਿੱਥੇ ਰਾਣਾ ਜੀ ਕੁਛ ਇੱਕ ਬ੍ਰੇਕਿੰਗ ਨਿਊਜ਼ ਲੈ ਕੇ ਆਏ ਨੇ, ਕੁਛ ਇੱਕ ਉਹ ਖ਼ਬਰਾਂ ਜੋ ਸ਼ਾਇਦ ਤੁਹਾਡੇ ਦਰਮਿਆਨ ਨਹੀਂ ਪਹੁੰਚੀਆਂ ਹੋਣਗੀਆਂ, ਬਟ ਅਸੀਂ ਤੁਹਾਡੇ ਵਾਸਤੇ ਉਹ ਮਾਧਿਅਮ ਦੇ ਥਰੂ ਲੈ ਕੇ ਆਏ ਹਾਂ ਜੀ। 905-813-1320, 905-813-1320 ਤੇ ਜਾਂ 605-647-910-1320 ਤੇ ਲਾਈਵ ਡਾਇਲ ਕਰਕੇ ਸੁਣ ਸਕਦੇ ਹੋ, 647-910-1320। ਰੰਗਲਾ ਪੰਜਾਬ ਦਾ ਐਪ, ਫੇਸਬੁੱਕ ਅਤੇ ਯੂਟਿਊਬ ਤੇ ਅਸੀਂ ਇਸ ਵੇਲੇ ਲਾਈਵ ਹਾਂ। ਅਗੇਨ ਨੰਬਰ 647-910-1320 ਤੇ ਤੁਸੀਂ ਸਾਨੂੰ ਸੁਣ ਸਕਦੇ ਹੋ। ਆਨ ਏਅਰ ਆਉਣਾ ਚਾਹੁੰਦੇ ਹੋ ਤਾਂ 905-813-1320। ਆਓ ਫਿਰ ਸਵਾਗਤ ਕਰਦੇ ਹਾਂ ਜੀ, ਜਗਰਾਓਂ ਸ਼ਹਿਰ ਤੋਂ ਪੱਤਰਕਾਰ ਸਾਡੇ ਨਾਲ ਹਾਜ਼ਰ ਨੇ ਜੀ ਰਣਜੀਤ ਸਿੰਘ ਜੀ, ਰਾਣਾ ਸ਼ਹਿਰ ਜਗਰਾਓਂ ਤੋਂ। ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ, ਸਤਿ ਸ੍ਰੀ ਅਕਾਲ।
8: ਸਤਿ ਸ੍ਰੀ ਅਕਾਲ ਅਰਸ਼ ਜੀ, ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
7: ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਕੀ ਹਾਲ ਚਾਲ?
8: ਬਿਲਕੁਲ ਤੰਦਰੁਸਤ ਆ, ਜਿੰਨੇ ਸਵਾਸ ਗੁਰੂ ਰਾਮਦਾਸ ਜੀ ਦਿੱਤੇ ਚੜ੍ਹਦੀ ਕਲਾ ਦੇ ਵਿੱਚ।
7: ਰਾਣਾ ਜੀ, ਕਾਨੂੰਨ ਬਣਾਏ ਗਏ ਨੇ ਜੀ, ਤੇ ਉਹਨਾਂ ਕਾਨੂੰਨਾਂ ਨੂੰ ਸਿਕਿਓਰ ਕਰਨ ਲਈ ਪੁਲਿਸ ਵਾਲੇ ਬਣਾਏ ਗਏ ਨੇ ਜੀ, ਪੁਲਿਸ ਸਾਡੇ ਇਰਦ ਗਿਰਦ ਘੁੰਮਦੀ ਹੈ, ਸਾਨੂੰ ਮਹਿਸੂਸ ਹੁੰਦਾ ਕਿ ਹਾਂ ਵੀ ਅਸੀਂ ਸੇਫ ਫੀਲ ਕਰਦੇ ਹਾਂ। ਬਟ
8: ਬਿਲਕੁਲ ਬਿਲਕੁਲ,
7: ਜਿਸ ਸੂਬੇ ਦੇ ਵਿੱਚ ਜੇ ਪੁਲਿਸ ਜਿਹੜੀ ਅਸੀਂ ਉਹਨਾਂ ਤੇ ਨਿਰਭਰ ਆ, ਪਰ ਜੇ ਉਹੀ ਉਹੀ ਕਮਿਊਨਿਟੀ, ਪੁਲਿਸ ਕਮਿਊਨਿਟੀ ਇੱਕ ਮੈਸੇਜ ਦੇਵੇ ਲੋਕਾਂ ਨੂੰ ਕਿ ਆਪਣੇ ਬੱਚਿਆਂ ਨੂੰ ਤੇ ਆਪਣੇ ਪਰਿਵਾਰਾਂ ਨੂੰ ਆਪ ਹੀ ਖਿਆਲ ਰੱਖੋ ਭਾਈ, ਉਸ ਸੂਬੇ ਦਾ ਕਾਨੂੰਨ ਵਿਵਸਥਾ ਤਾਂ ਫਿਰ ਰੱਬ ਦੇ ਹੱਥ ਹੀ ਹੈ ਜੀ।
8: ਬਿਲਕੁਲ ਬਿਲਕੁਲ ਅਸ ਭਾਜੀ, ਅੱਜ ਨਾ ਇੱਕ ਸਵਾਰੀ ਇੱਕ ਪੋਸਟ ਚੱਲ ਰਹੀ ਅਲੱਗ ਅਲੱਗ ਪੰਜਾਬ ਪੁਲਿਸ ਵੱਲੋਂ ਪਾਈ ਜਾ ਰਹੀ ਆ, ਜਿਹਦੇ ਵਿੱਚ ਉਹਨਾਂ ਨੇ ਇੱਕ ਮੈਸੇਜ ਦੇ ਰਿਹਾ ਕਿ ਪੜੋਸੀ ਦਾ ਘਰ ਤੁਹਾਡਾ ਸੁਰੱਖਿਅਤ ਨਹੀਂ ਹੈ, ਖੇਡਣ ਲਈ ਬੱਚਿਆਂ ਨੂੰ ਕਿਤੇ ਭੇਜਣਾ ਨਹੀਂ ਆ, ਆਪਣੇ ਬੱਚਿਆਂ ਨੂੰ ਸਕੂਲੇ ਟਿਊਸ਼ਨ ਤੇ ਤੁਸੀਂ ਲੈ ਕੇ ਜਾਂਦੇ ਹੋ ਤਾਂ ਕੋਲੇ ਖੜ ਕੇ ਰੱਖੋ, ਬੱਚਿਆਂ ਨੂੰ ਕਿਸੇ ਦੇ ਭਰੋਸੇ ਨਹੀਂ ਛੱਡਣਾ, ਜੇ ਕੋਈ ਤੁਹਾਡਾ ਦਰਵਾਜ਼ਾ ਖੜਕਾ ਰਿਹਾ ਬਾਹਰ ਨਹੀਂ ਖੋਲਣਾ। ਤੇ ਇਹ ਵਿੱਚ ਇੱਕ ਪੋਸਟ ਦੇ ਵਿੱਚ ਇਹ ਵੀ ਗੱਲ ਲਿਖ ਰਹੇ ਪੁਲਿਸ ਮੁਲਾਜ਼ਮ, ਬਈ ਤੁਸੀਂ ਆਪਣੇ ਪਰਿਵਾਰ ਦੀ ਖੁਦ ਜ਼ਿੰਮੇਵਾਰ ਹੋ, ਆਪਣੇ ਬੱਚਿਆਂ ਨੂੰ ਆਪਣੇ ਬਸਕੋਰ ਰੱਖੋ, ਆਪਣੇ ਬੱਚਿਆਂ ਨੂੰ ਕਿਤੇ ਘਰੋਂ ਬਾਹਰ ਨਾ ਜਾਣ ਦਿਓ, ਆਪ ਕਿਸੇ ਦੇ ਆਂਟੀ ਅੰਕਲ ਤੇ ਭਰੋਸਾ ਨਹੀਂ ਕਰਨਾ, ਕਿਸੇ ਨਾਲ ਆਪਣੇ ਬੱਚੇ ਨਹੀਂ ਭੇਜਣੇ, ਠੀਕ ਹੈ ਨਾ। ਤੇ ਦੂਸਰੀ ਗੱਲ ਇਹ ਵੀ ਜਦੋਂ ਤੁਸੀਂ ਬੱਚਿਆਂ ਨੂੰ ਸਕੂਲ ਛੱਡ ਕੇ ਆਉਂਦੇ ਹੋ, ਸਕੂਲ ਆਪ ਛੱਡ ਕੇ ਜਾਓ, ਆਪ ਲੈ ਕੇ ਆਓ, ਜੇ ਸਾਰੇ ਕੰਮ ਆਪ ਹੀ ਬੰਦੇ ਨੇ ਕਰਨੇ ਆ, ਸਾਰੇ ਕੰਮ ਬੰਦਾ ਕਹਿੰਦਾ ਬੰਦੇ ਨੇ ਸਮਝਾ ਰਹੇ ਵੀ ਤੁਸੀਂ ਵੀ ਕਰਨੇ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਇਹਦੇ ਕਹਿਣ ਫਿਰ ਇਹਨਾਂ ਨੇ ਲਾਸਟ ਵਿੱਚ ਲਿਖਦੇ ਆ ਕਿ ਤੁਸੀਂ ਸਾਵਧਾਨ ਰਹਿਣਾ, ਆਉਣ ਵਾਲਾ ਸਮਾਂ ਬਹੁਤ ਮਾੜਾ ਵਾ, ਹਾਲਾਤ ਇੰਨੇ ਬਦਲ ਚੁੱਕਿਆ ਕਿ ਜਿਸ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਛੋਟੇ ਛੋਟੇ ਬੱਚੇ ਕਹਿੰਦੇ ਸੁਰੱਖਿਅਤ ਨਹੀਂ, ਇਹ ਪੰਜਾਬ ਪੁਲਿਸ ਦੇ ਅਧਿਕਾਰੀ ਆਪਣੀਆਂ ਪੋਸਟਾਂ ਪਾ ਰਹੇ, ਆਪਣੀਆਂ ਫੋਟੋਆਂ ਲਾ ਲਾ ਕਿ ਛੋਟੇ ਛੋਟੇ ਬੱਚੇ ਸੁਰੱਖਿਅਤ ਨਹੀਂ। ਪਰ ਦੂਸਰੇ ਪਾਸੇ ਦੇਖੀਏ ਤਾਂ ਆਪਣੇ ਮਾਨ ਸਾਹਿਬ ਕਹਿ ਰਹੇ ਕਿ ਪੰਜਾਬ ਚ ਕਾਨੂੰਨ ਵਿਵਸਥਾ ਪੂਰੀ ਚੰਗੀ ਤਰ੍ਹਾਂ ਕਾਇਮ ਆ, ਤੁਸੀਂ ਸੇਫ ਹੋ ਪੰਜਾਬ ਦੇ ਵਿੱਚ ਬੈਠੇ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਮੈਂ ਇੰਨੇ ਗੈਂਗਸਟਰ ਫੜ ਲਏ, ਮੈਂ ਆਹ ਕੁਛ ਕਰਤਾ ਪੰਜਾਬ ਦੇ ਵਿੱਚ, ਹੁਣ ਪੰਜਾਬ ਦੇ ਵਿੱਚ ਤੁਸੀਂ ਘੁੰਮਣ ਜਾਣਾ ਤਾਂ ਬਿਲਕੁਲ ਸੇਫ ਆ, ਤੁਹਾਡੇ ਬੱਚੇ ਸੇਫ ਆ। ਪਰ ਦੂਸਰੇ ਪਾਸੇ ਉਹਨਾਂ ਦੇ ਹੀ ਪੁਲਿਸ ਅਧਿਕਾਰੀ, ਉਹਨਾਂ ਦਾ ਹੀ ਕਾਨੂੰਨ, ਉਹੀ ਦੱਸਦੇ ਪਏ ਆ ਕਿ ਤੁਸੀਂ ਤੁਹਾਡੇ ਬੱਚੇ ਸੇਫ ਨੀ ਗੇ, ਹਾਲਾਤ ਬਹੁਤ ਮਾੜੇ ਆ, ਤੁਹਾਡਾ ਪਰਿਵਾਰ ਸੇਫ ਨੀ ਗਾ, ਠੀਕ ਹੈ ਨਾ। ਤੇ ਹੁਣ ਇਹ ਦੇਖੋ ਵੀ ਇੱਕ ਪੰਜਾਬ ਪੁਲਿਸ ਇੱਕ ਸੂਬੇ ਦੇ ਵਿੱਚ ਬੈਠ ਕੇ ਪੰਜਾਬ ਪੁਲਿਸ ਲੋਕਾਂ ਨੂੰ ਇਹ ਮੈਸੇਜ ਦੇ ਰਹੀ ਕਿ ਤੁਸੀਂ ਆਪਣੇ ਪਰਿਵਾਰ ਦੇ ਖੁਦ ਜ਼ਿੰਮੇਵਾਰ ਹੋ, ਠੀਕ ਹੈ। ਇਹ ਵੀ ਗੱਲ ਠੀਕ ਹੈ ਕਿ ਆਪਣੇ ਪਰਿਵਾਰ ਦਾ ਬੱਚਿਆਂ ਦਾ ਧਿਆਨ ਰੱਖਣਾ ਬਿਲਕੁਲ ਠੀਕ ਹੈ, ਪਰ ਜਿਹੜਾ ਆਸ ਲਿਖਦੇ ਪਏ ਆ ਕਿ ਸਮਾਂ ਬਹੁਤ ਮਾੜਾ ਚੱਲ ਰਿਹਾ, ਸਮਾਂ ਬਹੁਤ ਖਰਾਬ ਆ, ਆਪਣੇ ਆਉਣ ਵਾਲਾ ਸਮਾਂ ਇਹ ਤੋਂ ਵੀ ਮਾੜਾ ਹੋ ਸਕਦਾ, ਤੁਸੀਂ ਆਪਣੇ ਬੱਚਿਆਂ ਦਾ ਖੁਦ ਧਿਆਨ ਰੱਖਣਾ, ਤੇ ਇਹਦਾ ਮਤਲਬ ਕੀ ਕਿ ਪੰਜਾਬ ਪੁਲਿਸ ਹੁਣ ਬਿਲਕੁਲ ਸ਼ਾਂਤੀ ਹੱਥ ਧੋ ਕੇ ਬੈਠੇ ਆ, ਕੋਈ ਕੰਮ ਹੀ ਨਹੀਂ। ਤੇ ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਤਾਂ ਨਿੱਤ ਦੁਹਾਈਆਂ ਦਿੰਦੇ ਆ, ਨਿੱਤ ਵੀਡੀਓ ਦੇਖਦੇ ਆ ਕਿ ਕਾਨੂੰਨ ਵਾਸਤਾ ਬਿਲਕੁਲ ਸਥਿਰਾ, ਕਾਨੂੰਨ ਵਾਸਤਾ ਦੀ ਕੋਈ ਪਰੇਸ਼ਾਨੀ ਨਹੀਂ, ਬਿਲਕੁਲ ਅਮਨ ਸ਼ਾਂਤੀ ਪੂਰੇ ਪੰਜਾਬ ਦੇ ਵਿੱਚ ਬਰਕਰਾਰ ਰੱਖੀ ਹੋਈ ਆ। ਫਿਰ ਮਾਨ ਸਾਹਿਬ ਬਿਨਾਂ ਪੁਲਿਸ ਤੋਂ ਸਲਾਹ ਤੋਂ ਹੀ ਮੈਨੂੰ ਲੱਗਦਾ ਆਪਣੇ ਕੋਲ ਦੱਸ ਰਹੇ ਆ ਵੀ ਕਾਨੂੰਨ ਵਾਸਤਾ ਬਿਲਕੁਲ ਸਥਿਰਾ, ਕਿਸੇ ਅਧਿਕਾਰੀ ਤੋਂ DGP ਤੋਂ ਕੋਈ ਸਲਾਹ ਨਹੀਂ ਲੈਂਦੇ ਕਿ ਭਾਈ ਮੈਂ ਕਾਨੂੰਨ ਵਿਵਸਥਾ ਬਾਰੇ ਮੈਸੇਜ ਦੇਣਾ, ਮੈਂ ਲੋਕਾਂ ਨੂੰ ਕੀ ਮੈਸੇਜ ਦੇਵਾਂ ਕਿ ਮੈਂ ਮੈਸੇਜ ਦੇਣਾ, ਭਾਈ ਬਿਲਕੁਲ ਅਮਨ ਸ਼ਾਂਤੀ ਹੈ ਪੰਜਾਬ ਦੇ ਵਿੱਚ। ਹੁਣ ਅਸ ਭਾਜੀ ਗੱਲ ਇਹ ਆ ਵੀ ਟਿੱਪਣੀਆਂ ਕਰਨੀਆਂ ਵਿਰੋਧੀ ਪਾਰਟੀ ਨੂੰ ਮੌਕਾ ਦੇ ਦਿੰਦਾ, ਉਹ ਵੀ ਐਸੇ ਸਮੇਂ ਦੇ ਵਿੱਚ ਅਸ ਭਾਜੀ ਜਦੋਂ ਜਨਵਰੀ ਫਰਵਰੀ ਦੇ ਵਿੱਚ ਆਪਾਂ ਨੂੰ ਪਤਾ ਕਿ ਚੋਣ ਜਾਬਤਾ ਲੱਗ ਜਾਣਾ, ਸਮਾਂ ਵੀ ਸੀਮਿਤ ਚੱਲ ਰਿਹਾ, ਤੇ ਐਸੇ ਸਮੇਂ ਦੇ ਵਿੱਚ ਐਸੇ ਮੈਸੇਜ ਦੇਣੇ ਪਬਲਿਕ ਦੇ ਵਿੱਚ, ਐਸੇ ਸ਼ੋਅ ਹੋਣਾ, ਐਸੇ ਮੈਸੇਜ ਆਉਣੇ, ਕਿਤੇ ਨਾ ਕਿਤੇ ਮੈਨੂੰ ਇੰਝ ਲੱਗਦਾ ਪਿਆ ਕਿ ਆਉਣ ਵਾਲਾ ਸਮਾਂ ਵੱਡਾ ਇਫੈਕਟ ਲੈ ਸਕਦਾ। ਆਮ ਆਦਮੀ ਪਾਰਟੀ ਜਿਹੜੇ ਹੁਣ ਵੱਖਰੇ ਇਸ਼ਤਿਹਾਰ ਲੱਗ ਰਹੇ ਆ ਕਿ ਇੱਕ ਵਾਰ ਫਿਰ ਤੋਂ ਫੇਰ ਬਦਲ ਕਰੇਗੀ, ਇੱਕ ਵਾਰ ਫਿਰ ਤੋਂ ਮੌਕਾ ਦਿਓ, ਇੱਕ ਵਾਰ ਫਿਰ ਤੋਂ ਮੌਕਾ ਦਿਓ, ਹੁਣ ਕਿੰਨੇ ਕੁ ਮੌਕੇ ਦੇ ਦਈਏ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਬਣਦੀ ਆਪਾਂ ਇੱਕ ਲਾਈਵ ਤੇ ਗੱਲ ਕੀਤੀ ਸੀ, ਤੇ ਆਪਾਂ ਇਹ ਕਹਿੰਦੇ ਸੀ ਬੀਬੀਆਂ ਨੂੰ 1000-1000 ਰੁਪਇਆ ਆਉਣਾ ਤਾਂ ਹੈਗਾ, ਪਰ ਆਉਣਾ ਉਦੋਂ ਆ ਜਦੋਂ ਚੋਣ ਜਾਬਤਾ ਲੱਗਣ ਵਾਲਾ ਹੋਇਆ, ਤੇ ਉਹ ਆਪਾਂ ਪਹਿਲਾਂ ਹੀ ਦੱਸਤਾ ਸੀ ਕਿ ਭਾਈ ਪੈਸਾ ਉਦੋਂ ਹੀ ਆਉਣਾ ਜਦੋਂ ਬਿਲਕੁਲ ਸਰਕਾਰ ਸਿਰੇ ਤੇ ਹੋਈ, ਕਿਉਂਕਿ ਉਦੋਂ ਲੋਕਾਂ ਨੂੰ ਇਹਨਾਂ ਨੇ ਆਕਰਸ਼ਿਤ ਕਰਨਾ, ਲੋਕਾਂ ਨੂੰ ਆਪਣੇ ਵੱਲ ਧਿਆਨ ਲਿਆਉਣਾ ਕਿ ਅਸੀਂ ਤੁਹਾਡੇ ਲਈ ਆਹ ਕੁਛ ਕੀਤਾ, ਅਸੀਂ ਤੁਹਾਡੇ ਲਈ ਇੰਝ ਕੀਤਾ, ਕੰਮ ਕੀਤਾ, ਬੀਬੀਆਂ ਲਈ ਪੈਸੇ ਪਾਏ, ਬੀਬੀਆਂ ਦੇ ਕਿਰਾਏ ਮਾਫ਼ ਕੀਤੇ, ਬਿਜਲੀ ਦੇ ਬਿੱਲ ਮਾਫ਼ ਕੀਤੇ। ਹੁਣ ਦੇਖੋ ਇੱਕ ਹੋਰ ਸਹੂਲਤ ਦੇ ਦਿੱਤੀ ਇਹਨਾਂ ਨੇ ਵੀ ਜਿੰਨਾ ਵੀ ਤੁਹਾਡਾ ਬਿਜਲੀ ਦਾ ਪੁਰਾਣਾ ਬਕਾਇਆ ਖੜਾ, ਹੁਣ ਕੁਛ ਹੀ ਦਿਨਾਂ ਦੇ ਵਿੱਚ ਬਿਜਲੀ ਘਰ ਨੂੰ ਨੋਟੀਫਿਕੇਸ਼ਨ ਚ ਲੈ ਜਾਣਾ ਕਿ ਸਾਰੇ ਬਿੱਲ ਮਾਫ਼ ਕਰ ਦੋ। ਹੁਣ ਅਸੀਂ ਭਾਜੀ ਕਿਸੇ ਦਾ 10,000 ਬਿੱਲ ਹੈ, ਕਿਸੇ ਨੂੰ ਤਾਂ ਆਈ ਨੀ, ਕਿਸੇ ਦਾ 20,000 ਬਿੱਲ ਆ, ਸਾਰੇ ਬਿੱਲ ਇੱਕ ਵਾਰੀ ਮਾਫ਼ ਕੀਤੇ। ਇਹ ਸਿਰਫ ਇੱਕ ਸਰਕਾਰ ਬਣਾਉਣ ਦੇ ਲਈ ਕਰਜ਼ਾ ਚੱਕ ਕੇ ਸਾਰਾ ਪੈਸਾ ਦੇਣਾ, ਆਪਾਂ ਬਹੁਤ ਵਾਰੀ ਗੱਲ ਚੁੱਕੀ ਹੈ, ਕਿਸੇ ਵੀ ਸਰਕਾਰ ਨੇ ਜਦੋਂ ਤੋਂ ਸਰਕਾਰਾਂ ਬਣਦੀਆਂ ਰਹੀਆਂ ਇੰਨਾ ਕਰਜ਼ਾ ਕਿਸੇ ਸਰਕਾਰ ਨੇ ਚੱਕਿਆ ਜੋ ਆਮ ਆਦਮੀ ਪਾਰਟੀ ਨੇ ਕਰਜ਼ਾ ਚੱਕਿਆ ਹੋਇਆ। ਹੁਣ ਜੇ ਸਾਰੇ ਬਿਜਲੀ ਮਹਿਕਮੇ ਦਾ ਪਹਿਲਾਂ ਹੀ ਪੈਸਾ ਬਹੁਤ ਦੇਣ ਵਾਲਾ ਖੜਾ ਸਰਕਾਰ ਵੱਲੋਂ, ਹੁਣ ਜੇ ਸਾਰੇ ਬਿੱਲ ਮਾਫ ਹੋਣਗੇ ਜਾਂ ਸਾਰੇ ਬਿੱਲਾਂ ਦਾ ਉਹਨਾਂ ਦਾ ਬਕਾਇਆ ਕੌਣ ਦਊਗਾ, ਉਹਨਾਂ ਦਾ ਬਕਾਇਆ ਉਹਨਾਂ ਦਾ ਜਿਹੜਾ ਪੈਸਾ ਵਾ ਉਹ ਅਕਸਰ ਕੌਣ ਦੇਵੇਗਾ, ਉਹ ਸਰਕਾਰ ਨੂੰ ਦੇਣਾ ਪਵੇਗਾ ਪੈਸਾ। ਤੇ ਜੇਕਰ ਉਹ ਪੈਸਾ ਨਾ ਦਿੱਤਾ ਗਿਆ, ਹੁਣ ਬਿਜਲੀ ਕੁਛ ਮੁਲਾਜ਼ਮਾਂ ਦੇ ਇੰਨੇ ਕੋਖੇ ਹੱਥ ਭਾਜੀ ਬਿਜਲੀ ਮਹਿਕਮੇ ਦੇ ਵਿੱਚ ਜਿਨ੍ਹਾਂ ਦੀਆਂ ਤਨਖਾਹਾਂ ਨੀ ਅੱਜ ਤੀਕਰ ਮਿਲੀ ਆ। ਤੇ ਮਾਨ ਸਾਹਿਬ ਕਹਿੰਦੇ ਹੁਣ ਮੈਂ ਬਿੱਲ ਮਾਫ਼ ਕਰ ਦੇਣੇ ਇਹਨਾਂ ਦੇ, ਆਉਣ ਵਾਲੇ ਹੁਣ ਜਿੰਨਾ ਵੀ ਤੁਹਾਡਾ ਬਕਾਇਆ ਵਾ 10,000 20,000 ਖੜਾ, ਉਹ ਇੱਕ ਵਾਰੀ ਤੁਹਾਨੂੰ ਮਾਫ਼ ਕਰਕੇ ਦੁਬਾਰਾ ਤੁਹਾਡਾ ਜੀਰੋ ਲੈਵਲ ਤੋਂ ਚਲਾਇਆ ਜਾਊਗਾ। ਹੁਣ ਕਰੋੜਾਂ ਰੁਪਇਆ ਉਹ ਇਕੱਠਾ ਹੋ ਜਾਣਾ ਬਿਜਲੀ ਮਹਿਕਮੇ ਦਾ, ਫਿਰ ਉਹ ਕਰੋੜਾਂ ਰੁਪਇਆ ਕਿੱਥੋਂ ਦੇਣਾ, ਕਿਹਨੇ ਦੇਣਾ, ਇਹ ਵੀ ਇੱਕ ਸਵਾਲ ਇਸ਼ੂ ਸਾਹਮਣੇ ਆ ਜਾਣਾ ਕਿ ਪੈਸਾ ਅਕਸਰ ਪੰਜਾਬ ਤੇ ਫਿਰ ਤੋਂ ਕਰਜ਼ਾ ਚੜੂਗਾ, ਨਵਾਂ ਕਰਜ਼ਾ ਲੈ ਕੇ ਉਹ ਸਾਰਾ ਬਿਜਲੀ ਮਹਿਕਮੇ ਨੂੰ, ਕਿਉਂਕਿ ਪਹਿਲਾਂ ਹੀ ਆਪਾਂ ਨੂੰ ਪਤਾ ਕਿ 900 ਕਰੋੜ ਰੁਪਇਆ ਰੋਡਵੇਜ਼ ਦਾ ਰਹਿੰਦਾ ਪੰਜਾਬ ਬੱਸਾਂ ਦਾ, ਜਿਹੜੀਆਂ ਕਿਰਾਏ ਮਾਫ਼ ਕੀਤੇ 900 ਕਰੋੜ ਰੁਪਇਆ ਉਹਨਾਂ ਦਾ ਬਕਾਇਆ ਖੜਾ ਹਾਲੇ ਸਰਕਾਰ ਵੱਲ, ਹਲੇ ਉਹ ਨੀ ਬਕਾਇਆ ਪੂਰਾ ਹੋਇਆ ਬਿਜਲੀ ਬਿਜਲੀ ਮਹਿਕਮੇ ਨੇ ਬਿੱਲ ਮਾਫ਼ ਕੀਤੇ ਹੋਏ। ਹੁਣ ਜਿਹੜਾ ਆਹ ਬਿੱਲ ਆ ਰਿਹਾ ਸਭ ਨੂੰ ਮਾਫ਼ ਕਰ ਦਿੱਤਾ, ਬੀਬੀਆਂ ਨੂੰ 1,000 ਰੁਪਇਆ 1,500 4,500, ਇਹ ਸਭ ਇੱਕ ਸਰਕਾਰ ਬਣਾਉਣ ਦੀ ਪੋਲਿਸੀ ਖੇਡੀ ਜਾ ਰਹੀ ਆ, ਲੋਕਾਂ ਨੂੰ ਗਲਤ ਜਾਣੀ ਕਿ ਗੁਮਰਾਹ ਕੇ, ਲੋਕਾਂ ਨੂੰ ਗੁਮਰਾਹ ਕਰਕੇ। ਇੱਕ ਇੱਕ ਇਹ ਆ ਵੀ ਇੱਕ ਵਾਰੀ ਫਿਰ ਤੋਂ ਸਾਨੂੰ ਮੌਕਾ ਮਿਲ ਜੇ, ਅਸੀਂ ਫਿਰ ਤੋਂ ਪੰਜਾਬ ਤੇ ਦੁਬਾਰਾ ਅਰਬਾਂ ਰੁਪਇਆ ਕਰਜ਼ਾ ਚਾੜ ਕੇ ਫਿਰ ਅਗਲੀ ਵਾਰੀ ਫਿਰ ਸੋਚਾਂਗੇ। ਇਹ ਸਿਰਫ ਇੱਕ ਪੋਲਿਸੀ ਆ। ਔਰ ਦੂਸਰੀ ਗੱਲ ਜਿਹੜੀ ਆਪਾਂ ਉਸ ਪਿੱਛੇ ਕਰ ਰਹੇ ਸੀ ਕਿ ਕਾਨੂੰਨ ਵਸਦਾ ਜਿੱਥੇ ਜੋ ਵੀ ਲੀਡਰ ਆਉਂਦਾ ਪੰਜਾਬ ਪਿੰਡ ਦੇ ਵਿੱਚ ਕਿਤੇ ਸ਼ਹਿਰ ਦੇ ਵਿੱਚ ਤਹਿਸੀਲ ਦੇ ਵਿੱਚ, ਉਹ ਆ ਕੇ ਮਾਨ ਸਰਕਾਰ ਦੀ ਕੋਈ ਵੀ ਕਰਿੰਦਾ ਆਉਂਦਾ ਤਾਂ ਇੱਕੋ ਹੀ ਗੱਲ ਵਾਰ ਵਾਰ ਕਹਿ ਰਹੇ ਕਿ ਅਮਨ ਸ਼ਾਂਤੀ ਪੰਜਾਬ ਦੇ ਵਿੱਚ ਬਰਕਰਾਰ ਆ। ਪਰ ਦੂਸਰੇ ਪਾਸੇ ਪੰਜਾਬ ਪੁਲਿਸ ਦੇ DGP ਤੋਂ ਸਲਾਹ ਤੋਂ ਬਿਨਾਂ ਹੀ ਮੁੱਖ ਮੰਤਰੀ ਸਾਹਿਬ ਇਹ ਆਪਣੀਆਂ ਵੀਡੀਓ ਪਾ ਦਿੰਦੇ ਆ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ। ਐਸੀ ਕੋਈ ਵੀ ਸਥਿਤੀ ਨਹੀਂ ਜਿੱਥੇ ਪੰਜਾਬ ਪੁਲਿਸ ਜਿਸ ਸੂਬੇ ਦੇ ਵਿੱਚ ਆਪ ਕਹਿ ਰਹੀ ਆ ਕਾਨੂੰਨ ਕਿ ਤੁਸੀਂ ਆਪਣੀ ਆਪ ਸੁਰੱਖਿਆ ਕਰਨੀ ਆ, ਪਰ ਉਸ ਸੂਬੇ ਦਾ ਅੱਜ ਭਾਜੀ ਰੱਬ ਹੀ ਬਚਾ ਸਕਦਾ ਉਸ
7: ਜੀ। 905-813-1320 ਸਾਡੇ ਸਟੂਡੀਓ ਦੇ ਨੰਬਰ ਨੇ। ਵਾਰੀ ਸਾਡੇ ਸਰੋਤਿਆਂ ਦੀ, ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਆ ਤਾਂ 905-813-1320 905-813-1320 ਤੇ ਤੁਸੀਂ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ। ਲਾਈਨ ਅਸੀਂ ਓਪਨ ਕਰ ਚੁੱਕੇ ਹਾਂ। ਰਾਣਾ ਜੀ, ਅਗਲੀ ਖ਼ਬਰ ਵੀ ਕਾਫ਼ੀ ਹੈਰਾਨੀ ਵਾਲੀ ਗੱਲ ਹੈ ਜੀ, ਬਟ ਖ਼ਬਰ ਵੈਸੇ ਬੜੀ ਸੈਡ ਵੀ ਹੈ ਤੇ ਸ਼ੋਕਿੰਗ ਵੀ ਹੈ ਕਿ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਪੁਲਿਸ ਸੰਸਕਾਰ ਕਰਨ ਲਈ ਆਈ ਤਾਂ ਪਿੰਡ ਵਾਲਿਆਂ ਨੇ ਹੀ ਸ਼ਮਸ਼ਾਨ ਘਾਟ ਵਿਚੋਂ ਲੱਕੜਾਂ ਚੱਕ ਕੇ ਤੇ ਉਹ ਲੈ ਗਏ ਜੀ। ਤੇ ਸ਼ਮਸ਼ਾਨ ਘਾਟ ਵਿਚ ਕੀ ਮਾਹੌਲ ਸੀ, ਕਹਿੰਦੇ ਪਾਣੀ ਪਾ ਦਿੱਤਾ ਜੀ ਇਸ ਚੀਜ਼ ਨੂੰ ਲੈ ਕੇ?
8: ਬਿਲਕੁਲ ਬਿਲਕੁਲ ਅਰਸ਼ ਭਾਜੀ, ਇੱਕ ਦਿੜਬੇ ਦਾ ਪਿੰਡ ਆ ਤੂਰ ਬੰਜਾਰਾ।
7: ਤੂਰ ਬੰਜਾਰਾ ਇਹ ਕਿੱਥੇ ਪੈਂਦਾ?
8: ਇਹ ਦਿੜਬੇ ਦੇ ਵਿਚ।
7: ਦਿੜਬੇ, ਓਕੇ।
8: ਉਹਦੇ ਵਿਚ ਇੱਕ ਹਰਪਾਲ ਚੀਮਾ ਮੰਤਰੀ ਆ, ਉਹ ਜਦੋਂ ਪਹੁੰਚਦੇ ਉਸ ਪਿੰਡ ਦੇ ਵਿਚ ਆਪਣਾ ਪ੍ਰਚਾਰ ਕਰਨ ਵਾਸਤੇ, ਤਾਂ ਉੱਥੇ ਇੱਕ ਗਰੀਬ ਪਰਿਵਾਰ ਦੇ ਬਜ਼ੁਰਗ ਵੱਲੋਂ ਇੱਕ ਸਵਾਲ ਕਰ ਦਿੱਤਾ ਜਾਂਦਾ ਉਹਨਾਂ ਨੂੰ ਕਿ ਭਾਈ ਨਸ਼ਾ ਸਾਡੇ ਪਿੰਡ ਚ ਸ਼ਰੇਆਮ ਵਿਕਦਾ, ਸਾਡੇ ਪਿੰਡ ਚੋਂ ਨਸ਼ਾ ਨੀ ਬੰਦ ਹੋਇਆ। ਜਦੋਂ ਉਹ ਸਵਾਲ ਕਰਕੇ ਹਰਪਾਲ ਚੀਮਾ ਉੱਥੋਂ ਚਲਿਆ ਜਾਂਦਾ ਤਾਂ ਉੱਥੋਂ ਦੇ ਪਿੰਡ ਦੇ ਸਰਪੰਚ ਅਤੇ ਕੁਝ ਹੋਰ ਬਹੁਤ ਵਾਰ ਵਿਅਕਤੀ ਉਹਨੂੰ ਕਹਿੰਦੇ ਵੀ ਤੂੰ ਮਾਫ਼ੀ ਮੰਗ ਹਰਪਾਲ ਚੀਮਾ ਤੋਂ ਮੰਤਰੀ। ਉਹ ਬੰਦਾ ਮਾਫ਼ੀ ਨੀ ਮੰਗਦਾ, ਤੇ ਜਦੋਂ ਮਾਫ਼ੀ ਨੀ ਮੰਗਦਾ ਤੇ ਉਸ ਤੋਂ ਬਾਅਦ ਉਹਦੇ ਘਰੇ ਪੁਲਿਸ ਆ ਜਾਂਦੀ ਆ। ਬੰਦੇ ਦਾ ਨਾਮ ਸੀਗਾ ਗੁਲਚਾਰ ਸਿੰਘ। ਜਦੋਂ ਉਹਦੇ ਘਰੇ ਪੁਲਿਸ ਆ ਜਾਂਦੀ, ਬੰਦਾ ਘਰੋਂ ਡਰਦਾ ਭੱਜ ਜਾਂਦਾ। ਬੰਦੇ ਦੇ ਘਰੇ ਵਾਰ ਵਾਰ ਪੁਲਿਸ ਗੇੜੇ ਮਾਰਦੀ ਦਬਾਅ ਬਣਾਉਣ ਦੀ ਖਾਤਰ ਵੀ ਤੁਸੀਂ ਹਰਪਾਲ ਚੀਮੇ ਨੂੰ ਸਵਾਲ ਕੀਤਾ। ਜਦੋਂ ਬੰਦਾ ਗੁਲਜਾਰ ਸਿੰਘ ਘਰੋਂ ਫਰਾਰ ਹੋ ਜਾਂਦਾ ਤੇ ਮੁੜ ਕੇ ਘਰੇ ਦੌਰ ਕਰਦੇ ਉਹ ਕਹਿੰਦੇ ਵੀ ਭਾਈ ਪੁਲਿਸ ਆ ਰਹੀ ਆ, ਤਾਂ ਉਹ ਡਰਦੇ ਮਾਰਿਆ ਸਲਫਾਸ਼ ਖਾ ਲੈਂਦਾ। ਸਲਫਾਸ਼ ਖਾਣ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ, ਫਿਰ ਉਸਨੂੰ ਲੁਧਿਆਣੇ ਰੈਫਰ ਕਰ ਦਿੱਤਾ DMC ਦੇ ਵਿੱਚ, ਜਿੱਥੇ ਉਹਨਾਂ ਨੂੰ ਦਮ ਤੋੜ ਦਿੱਤਾ ਗੁਲਜਾਰ ਸਿੰਘ ਨੇ। ਹੁਣ ਅਸਪਾ ਜੀ ਗੱਲ ਇਹ ਆ ਵੀ ਉਸਨੇ ਲਾਈਵ ਹੋ ਕੇ ਵੀਡੀਓ ਪਾਈ, ਜਿਸ ਦੇ ਵਿੱਚ ਉਹਨਾਂ ਨੇ ਪਿੰਡ ਦੇ ਮੋਤਬਰ ਬੰਦਿਆਂ ਦੇ ਨਾਮ ਲਏ ਤੇ ਜਿਸ ਦੇ ਵਿੱਚ ਮੰਤਰੀ ਹਰਪਾਲ ਚੀਮੇ ਦਾ ਨਾਮ ਲਿਆ। ਹੁਣ ਅਸਪਾ ਜੀ, ਜੇਕਰ ਕਾਨੂੰਨ ਦੀ ਗੱਲ ਕਰੀਏ, BNS ਦੇ ਨਵੇਂ ਕਾਨੂੰਨ ਆ, ਤਾਂ ਉਹਦੇ ਮੁਤਾਬਕ ਕੋਈ ਵੀ ਕਾਨੂੰਨ ਆ, ਜਦੋਂ ਕੋਈ ਬੰਦੇ ਦੀ ਡੈਥ ਹੋ ਜਾਂਦੀ ਆ, ਕੋਈ ਲਾਈਵ ਹੋ ਕੇ ਵੀਡੀਓ ਬਣਾ ਦਿੰਦਾ, ਤੁਰੰਤ ਮੁਕੱਦਮਾ ਦਰਜ 306 ਦਾ ਕਰਨਾ ਪੈਂਦਾ ਕਿ ਤੁਸੀਂ ਕਿਸੇ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ BNS ਦੀ ਧਾਰਾ ਦੇ ਮੁਤਾਬਕ। ਹੁਣ ਗੱਲ ਇਹ ਹੈ ਕਿ ਇੱਥੇ ਹਰਪਾਲ ਚੀਮੇ ਜੀ ਤੇ ਬਾਕੀ ਪਿੰਡ ਵਾਲਿਆਂ ਤੇ ਕੋਈ ਮੁਕੱਦਮੇ ਦੀ ਕਾਰਵਾਈ ਨੀ, ਕੋਈ ਮੁਕੱਦਮਾ ਨੀ, ਕੋਈ ਕਿਸੇ ਨੂੰ ਬੁਲਾਇਆ ਨੀ ਜਾ ਰਿਹਾ ਥਾਣੇ ਦੇ ਵਿੱਚ। ਔਰ ਉਸ ਬੰਦੇ ਨੇ ਲਾਈਵ ਹੋ ਕੇ ਦਵਾਈ ਪੀਤੀ ਆ, ਲਾਈਵ ਹੋ ਕੇ ਉਸਨੇ ਦੱਸਿਆ ਕਿ ਮੈਨੂੰ ਇੰਨਾ ਕੁ ਮਜਬੂਰ ਕੀਤਾ ਜਾ ਰਿਹਾ, ਮੇਰੇ ਘਰੇ ਪੁਲਿਸ ਗੇੜੇ ਮਾਰਦੀ ਹੈ, ਜੇ ਮੈਂ ਕੋਈ ਸਵਾਲ ਹੀ ਕਰ ਲਿਆ ਮੰਤਰੀ ਨੂੰ ਤਾਂ ਮੈਂ ਕੋਈ ਗੁਨਾਹ ਤਾਂ ਨੀ ਕਰਦਾ, ਜੇ ਨਸ਼ੇ ਪ੍ਰਤੀ ਕੋਈ ਸਵਾਲ ਕੀਤਾ। ਬੀਤੇ ਦਿਨੀ ਆਪਾਂ ਦੇਖ ਰਹੇ ਸੀ ਮੋਹਨਜੀਤ ਸਿੰਘ ਵੀ ਇੱਕ ਰੋਸ ਪ੍ਰਗਟ ਕਰ ਰਿਹਾ ਸੀ ਕਿ ਉਸਨੇ ਪਿੰਡ ਦੇ ਵਿੱਚ, ਕਿਉਂਕਿ 2 ਦਿਨ ਪਹਿਲਾਂ ਉਸਨੇ ਵੀਡੀਓ ਪਾਈ ਸੀ ਕਿ ਮਾਨ ਸਾਹਿਬ ਤੁਸੀਂ ਕਹਿੰਦੇ ਨਸ਼ਾ ਖਤਮ ਕਰਤਾ, ਮੇਰੇ ਫਲਾਨੇ ਪਿੰਡ ਦੇ ਫਲਾਨੇ ਬੰਦੇ ਨਸ਼ਾ ਵੇਚਦੇ ਆ, ਉਸ ਤੋਂ ਬਾਅਦ ਮਾਨ ਸਾਹਿਬ ਉਸ ਪਿੰਡ ਦੇ ਵਿੱਚ ਜਾਂਦੇ ਸੰਗਰੂਰ ਦੇ ਪਿੰਡ ਦੇ ਵਿੱਚ ਤਾਂ ਉਹਨਾਂ ਨੇ ਕਾਲੀ ਝੰਡੀ ਲੈ ਕੇ ਵਿਰੋਧ ਕੀਤਾ ਤਾਂ ਉਸ ਲਈ ਕੁੱਟਮਾਰ ਕੀਤੀ ਆਪਾਂ ਨੂੰ ਪਤਾ ਕੱਲ ਆਪਾਂ ਗੱਲ ਕੀਤੀ ਸੀ ਹੁਣ ਇਸੇ ਨਾਲ ਮਿਲਦੀ ਜੁਲਦੀ ਇੱਕ ਖ਼ਬਰ ਇਹ ਆ ਲੁਧਿਆਣੇ ਦੇ ਗੁਲਜ਼ਾਰ ਸਿੰਘ ਆ ਜਿਹੜੇ ਤੂਰ ਬੰਜਾਰਾ ਪਿੰਡ ਦੇ ਰਹਿਣ ਵਾਲੇ ਦਿੜਬੇ ਦੇ ਵਿੱਚ ਹੁਣ ਗੱਲ ਇਹ ਆ ਵੀ ਅੱਜ ਭਾਜੀ ਉਹਨਾਂ ਨੇ ਦਮ ਤੋੜ ਦਿੱਤਾ ਤਾਂ ਪੁਲਿਸ ਉਸਦੀ ਡੈਡ ਬੋਡੀ ਲਿਆ ਕੇ ਹਸਪਤਾਲ ਤੋਂ ਧੱਕੇ ਨਾਲ ਉਸਦਾ ਸੰਸਕਾਰ ਕਰਨ ਪਹੁੰਚੀ ਉਸ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਹਜ਼ਾਰਾਂ ਬੰਦਾ ਪੁਲਿਸ ਦਾ ਸੀ ਤੇ ਇਧਰੋਂ ਵੀ ਇਕੱਠ ਤਿੰਨ ਚਾਰ ਪਿੰਡਾਂ ਦਾ ਇਕੱਠ ਹੋਇਆ ਹੋਇਆ ਸੀ ਹੁਣ ਅਰਸ਼ ਭਾਜੀ ਗੱਲ ਇਹ ਆ ਕਿ ਜਦੋਂ ਉਸਨੇ ਡੈਡ ਬੋਡੀ ਲੱਕੜਾਂ ਦੇ ਵਿੱਚ ਚਿਣ ਲਈ ਤਾਂ ਪਿੰਡ ਵਾਲਿਆਂ ਤੋਂ ਲੱਕੜਾਂ ਹੀ ਖਿੱਚ ਲਈਆਂ ਉਹਦੇ ਡੈਡ ਬੋਡੀ ਦੇ ਥੱਲੇ ਜਦੋਂ ਲੱਕੜਾਂ ਖਿੱਚ ਲਿੱਤੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਪਾਣੀ ਪਾ ਬਾਲਟੀਆਂ ਭਰ ਭਰ ਪਾਣੀ ਪਾ ਦਿੱਤਾ ਲੱਕੜਾਂ ਦੇ ਉੱਪਰ ਡੈਡ ਬੋਡੀ ਉੱਪਰ ਸ਼ਮਸ਼ਾਨ ਘਾਟ ਉੱਪਰ ਔਰ ਜਦੋਂ ਤੋਂ ਸਰਕਾਰਾਂ ਬਣੀਆਂ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਐਸੀ ਗੱਲ ਹੋਈ ਕਿ ਪੁਲਿਸ ਇੱਕ ਬੰਦੇ ਨਾਲ ਧੱਕੇ ਨਾਲ ਡੈਡ ਬੋਡੀ ਨੂੰ ਖਿੱਚਾ ਧੂਆ ਹੋ ਰਹੀ ਆ ਤੇ ਇੱਕ ਬੰਦੇ ਦਾ ਡੈਡ ਬੋਡੀ ਦਾ ਸੰਸਕਾਰ ਕਰਨ ਪਹੁੰਚਦੀ ਆ ਤੇ ਉੱਥੇ ਲੱਕੜਾਂ ਚੱਕ ਚੱਕ ਕੇ ਪਾਣੀ ਪਾਇਆ ਜਾਂਦਾ ਜਦੋਂ ਤੋਂ ਸਰਕਾਰਾਂ ਬਣਦੀਆਂ ਆ ਰਹੀਆਂ 40-45 ਸਾਲ ਤੋਂ ਮੈਨੂੰ ਇੰਝ ਲੱਗਦਾ ਪਿਆ ਕਿ ਐਸਾ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਣਾ ਤੁਸੀਂ ਸੁਣਿਆ ਵੀ ਇਹ ਪਹਿਲੀ ਵਾਰੀ ਗੱਲ ਹੋਣੀ ਆ
7: ਮੈਂ ਬਿਲਕੁਲ
8: ਆਪਾਂ ਬਹੁਤ ਟਾਈਮ ਤੋਂ ਰੰਗਲਾ 96 ਤੋਂ ਆਪਣਾ ਚੈਨਲ ਚੱਲਦਾ ਆ ਰਿਹਾ ਤੇ ਪਹਿਲੀ ਵਾਰੀ ਇਹ ਸੁਣਿਆ ਹੋਊਗਾ ਕਿ ਕਿਸੇ ਬੰਦੇ ਦੀ ਡੈਡ ਬੋਡੀ ਨੂੰ ਵੀ ਪੁਲਿਸ ਵੱਲੋਂ ਖਿੱਚਾ ਧੋਈ ਕੀਤੀ ਜਾ ਰਹੀ ਆ ਖਿੱਚਾ ਧੋਈ ਕਰਕੇ ਉਸ ਨੂੰ ਲਗਾਤਾਰ ਧੱਕੇਸ਼ਾਹੀ ਨਾਲ ਉਸਦਾ ਸੰਸਕਾਰ ਕਰਨ ਲੱਗੇ ਸੀ ਪਰ ਸੰਸਕਾਰ ਨੇ ਉਧਰੋਂ ਡੈਡ ਬੋਡੀ ਨੂੰ ਪੁਲਿਸ ਖਿੱਚ ਰਹੀ ਆ ਉਧਰੋਂ ਡੈਡ ਬੋਡੀ ਨੂੰ ਪਿੰਡ ਵਾਲੇ ਖਿੱਚ ਰਹੇ ਆ ਤੇ ਉਸ ਪਰਿਵਾਰ ਦਾ ਕੀ ਹਾਲਾਤ ਹੋਵਾਂਗੇ ਕਦੇ ਕਿਸੇ ਨੇ ਸੋਚਿਆ ਨੀ ਉਸਦਾ ਇੱਕ ਨੌਜਵਾਨ ਬੇਟਾ ਵਾ ਪਹਿਲਾਂ ਤਾਂ ਉਸਦੇ ਬੇਟੇ ਤੇ ਪ੍ਰੈਸਰ ਬਣਾਇਆ ਗਿਆ ਪੁਲਿਸ ਵੱਲੋਂ ਕਿ ਇਸ ਦਾ ਸੰਸਕਾਰ ਕਰ ਜੋ ਉਸਦੇ ਬੇਟੇ ਨੇ ਪਿੰਡ ਵਾਲਿਆਂ ਨਾਲ ਸਲਾਹ ਕੀਤੀ ਕਿ ਬਈ ਮੈਨੂੰ ਇਸ ਤਰੀਕੇ ਨਾਲ ਫੋਰਸ ਕੀਤਾ ਜਾ ਰਿਹਾ ਮੈਨੂੰ ਮਜਬੂਰ ਕੀਤਾ ਜਾ ਰਿਹਾ ਤਾਂ ਉਸਦੇ ਬੇਟੇ ਨੂੰ ਬੇਟੇ ਨੇ ਜਦੋਂ ਪਿੰਡ ਵਾਲਿਆਂ ਨਾਲ ਸਲਾਹ ਕੀਤੀ ਤਾਂ ਪਿੰਡ ਇਕੱਠਾ ਹੋਇਆ ਤਾਂ ਉਹਨਾਂ ਨੇ ਗੱਲਬਾਤ ਕੀਤੀ ਪ੍ਰਸ਼ਾਸਨ ਨਾਲ ਤਾਂ ਪ੍ਰਸ਼ਾਸਨ ਵਾਲੇ ਕਹਿੰਦੇ ਕਿ ਤੁਹਾਨੂੰ ਸੰਸਕਾਰ ਕਰਨਾ ਹੀ ਪੈਣਾ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਇਹ ਸੰਸਕਾਰ ਕਰਨਾ ਪੈਣਾ ਪਰ ਜਦੋਂ ਬਾਅਦ ਦੇ ਵਿੱਚ ਉੱਥੇ ਇਕੱਠ ਹੋ ਗਿਆ ਜ਼ਿਆਦਾ ਤੇ ਫਿਰ ਉਹਨਾਂ ਨੇ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਤੇ ਹਾਲੇ ਤੀਕਰ ਡੈਡ ਬੋਡੀ ਨੂੰ ਦੁਬਾਰਾ ਫਿਰ ਹਸਪਤਾਲ ਦੇ ਵਿੱਚ ਲੈ ਗਏ ਇੱਕ ਮ੍ਰਿਤਕ ਦੇਹ ਨੂੰ ਖਿੱਚੀ ਫਿਰਨਾ ਕਾਨੂੰਨ ਵੱਲੋਂ ਪਿੰਡ ਵਾਲਿਆਂ ਵੱਲੋਂ ਉੱਥੇ ਹਜ਼ਾਰਾਂ ਬੰਦਾ ਇਕੱਠ ਹੋਇਆ ਪੁਲਿਸ ਦਾ ਵੀ ਲੋਕਾਂ ਦਾ ਵੀ ਇਕੱਠ ਹੋਇਆ ਭਾਜੀ
7: ਜੀ ਸਾਡੇ ਨਾਲ ਕਾਲਰ ਆਣਾ ਜੀ ਆਪਾਂ ਕਾਲ ਲੈ ਲਈਏ ਫਿਰ ਆਪਾਂ ਇਸ ਕੰਟੀਨਿਊ ਕਰਦੇ ਗੱਲਬਾਤ ਨੂੰ ਫਰਸਟ ਕਾਲ ਆਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕਾਲ ਸਤਿ ਸ਼੍ਰੀ ਅਕਾਲ ਹੈਲੋ ਚਲੋ ਜੀ ਆਈ ਥਿੰਕ ਨੈਕਸਟ ਕਾਲ ਨੋ ਓਕੇ ਹਾਂਜੀ ਰਾਣਾ ਜੀ ਪਲੀਜ਼ ਕੰਟੀਨਿਊ ਆਨ ਹਾਂਜੀ
8: ਬਿਲਕੁਲ ਜੀ ਮ੍ਰਿਤਕ ਦੇਹ ਨੂੰ DMC ਤੋਂ ਜਦੋਂ ਸੰਗਰੂਰ ਭੇਜੀ ਗਈ ਹੈ ਮ੍ਰਿਤਕ ਦੇਹ ਪਹਿਲਾਂ ਉਹਨਾਂ ਨੂੰ ਸੰਗਰੂਰ ਹਸਪਤਾਲ ਦੇ ਵਿੱਚ ਜੇਰੇ ਇਲਾਜ ਸਿਵਲ ਹਸਪਤਾਲ ਚ ਭੇਜਿਆ ਗਿਆ ਫਿਰ ਜਦੋਂ ਉਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਭਾਈ ਇਸ ਤਰੀਕੇ ਨਾਲ ਇਸਦਾ ਇਲਾਜ ਨਹੀਂ ਉਸਦਾ ਆਪਣਾ DMC ਬਾਅਦ ਦੇ ਵਿੱਚ ਸੰਗਰੂਰ ਲਿਆ ਕੇ ਉਸਦਾ ਪੋਸਟਮਾਰਟਮ ਕਰਕੇ ਉਸਦੇ ਹੁਣ ਅਸ ਭਾਜੀ ਗੱਲ ਇਹ ਆ ਵੀ 306 ਦੇ ਮੁਕੱਦਮਾ ਬਣਦਾ ਜੋ ਨੋਨ ਅਵੇਲੇਬਲ ਡਿਫੈਂਸ ਆ ਇਸ ਦੀਆਂ ਸੰਗੀਨ ਧਾਰਾਵਾਂ 306 ਦੇ ਵਿੱਚ ਹੋਰ ਬਹੁਤ ਸਾਰੀਆਂ ਧਾਰਾਵਾਂ ਅੰਦਰ ਦੇ ਅੰਦਰ ਚੱਲ ਰਹੀਆਂ ਜੇ ਹੁਣ ਇਹਨਾਂ ਦੋਸ਼ੀਆਂ ਦੇ ਖਿਲਾਫ਼ ਹਾਲੇ ਤੀਕਰ ਕੋਈ ਵੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ
7: ਗਈ
8: ਬਲਕਿ ਪੁਲਿਸ ਦੀ ਗੁੰਡਾਗਰਦੀ ਦੀ ਆਪਾਂ ਕੱਲ ਵੀ ਤਿੱਖੇ ਸਵਾਲ ਕੀਤੇ ਸੀ ਕਿ ਗੁੰਡਾਗਰਦੀ ਕੀਤੀ ਜਾ ਰਹੀ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਸ਼ਰੇਆਮ ਡੈਡ ਬੋਡੀ ਨੂੰ ਚੱਕ ਕੇ ਡੈਡ ਬੋਡੀ ਨੂੰ ਖਿੱਚਾ ਧੋਈ ਕਰਕੇ ਉਸ ਨੂੰ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰਿਵਾਰ ਵੱਲੋਂ ਰੋਕਿਆ ਜਾ ਰਿਹਾ ਪਿੰਡ ਵਾਲਿਆਂ ਵੱਲੋਂ ਰੋਕਿਆ ਜਾ ਰਿਹਾ ਤੇ ਹੁਣ ਉੱਥੇ ਵੱਡੇ ਵੱਡੇ ਲੀਡਰ ਵੀ ਪਹੁੰਚਣਾ ਸ਼ੁਰੂ ਹੋ ਗਏ
7: ਆਪਣੇ ਨਾਲ ਦੋ ਹੋਰ ਕਾਲਸ ਨੇ ਜਿਹੜੀਆਂ ਫਲੈਸ਼ ਕਰ ਰਹੇ ਨੇ ਆਪਾਂ ਕਾਲਸ ਵਾਲੀ ਫਿਰ ਆਪਾਂ ਤੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਕਾਲਰ
9: ਹੈਲੋ
7: ਸਤਿ ਸ਼੍ਰੀ ਅਕਾਲ ਜੀ
9: ਹਾਂਜੀ ਸਤਿ ਸ਼੍ਰੀ ਅਕਾਲ
7: ਜੀ
9: ਹਾਂਜੀ ਵੀਰ ਜੀ ਮੈਂ ਵੀਰ ਜੀ ਜਿੱਦਾਂ ਮਤਲਬ ਜਿੱਦਾਂ ਖਾਲਣਾ ਜੀ ਨੇ 25,000 ਲਾਸ਼ਾਂ ਦਾ ਜਿੱਦਾਂ ਉਹਨਾਂ ਨੇ ਜ਼ਿਕਰ ਕੀਤਾ ਸੀ ਤੇ ਉਹ ਇਸ ਟਾਈਮ ਵੀ ਉਹੀ ਹੋ ਰਿਹਾ ਫਿਰ ਪੁਲਿਸ ਖੁਦ ਜਿਹੜੀ ਆ ਉਹ ਸਿਟੀ ਕਰਕੇ ਲਾਸ਼ ਦੀ ਮਤਲਬ ਵੀ ਸੰਸਕਾਰ ਕਰ ਰਹੇ ਨਾ ਪਰ ਸਿਸਟਮ ਜਿਹੜਾ ਇੰਨਾ ਕਰਪਟ ਥੋੜਾ ਕਰਪਟ ਹੋ ਗਿਆ ਕਿ ਮਤਲਬ ਵੀ ਘਰਦਿਆਂ ਕੋਈ ਨੀ ਪਰਮਿਸ਼ਨ ਲਈ ਗਈ ਨਾ ਉਹਨਾਂ ਨੂੰ ਉਹਨਾਂ ਦਾ ਮਤਲਬ ਵੀ ਮੂੰਹ ਦਿਖਾਇਆ ਗਿਆ ਸਵਾਲ ਕਰਨੇ ਚਾਹੀਦੇ ਆ ਜਦੋਂ ਮਤਲਬ ਕਿ ਪਿੰਡਾਂ ਵਿੱਚ ਆਉਂਦੇ ਨੇ ਆਹੀ ਇਹਨਾਂ ਨੂੰ ਵੋਟ ਪਾਈ ਆ ਆਮ ਆਦਮੀ ਪਾਰਟੀ ਪਰ ਜੋ ਹੋ ਰਿਹਾ ਬਹੁਤ ਗਲਤ ਹੋ ਰਿਹਾ ਨਾ
7: ਬਿਲਕੁਲ ਬਿਲਕੁਲ ਜੀ ਬਿਲਕੁਲ ਗਲਤ ਹੋ ਰਿਹਾ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਜੀ ਆਪਾਂ ਲਈ ਨੈਕਸਟ ਕਾਲ ਆਉਂਦੀ ਸਤਿ ਸ਼੍ਰੀ ਅਕਾਲ ਜੀ
9: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ
7: ਠੀਕ ਠਾਕ ਜੀ
9: ਰਾਣਾ ਜੀ ਗੱਲ ਇੱਦਾਂ ਬਈ ਜਿਹੜਾ ਮਸਲਾ ਨਾ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਦਾ ਜ਼ਮਾਨਾ ਉੱਥੇ ਉਹਨਾਂ ਦੇ ਘਰ ਦੇ ਕਹਿ ਰਹੇ ਸਾਨੂੰ ਮੂੰਹ ਤੱਕ ਨੀ ਵਿਖਾਇਆ ਸਾਡੇ ਨਾਲ ਇਹਨਾਂ ਨੇ ਕੋਈ ਗੱਲ ਨੀ ਕੀਤੀ ਇੱਕ ਪਾਸੇ ਬੰਦਾ ਕਹਿ ਰਿਹਾ ਮੇਰਾ ਵੀ ਚਿੱਟਾ ਜੀ ਖਤਮ ਨੀ ਹੋ ਰਿਹਾ ਕਿ ਕਿਉਂ ਨੀ ਹੋ ਰਿਹਾ ਕਹਿੰਦਾ ਮੇਰਾ ਮੁੰਡਾ ਖੁਦ ਪੀਂਦਾ ਮੈਂ ਤਾਂ ਪੁੱਛਿਆ ਮਤਲਬ ਹੁਣ ਤੁਸੀਂ ਜੇ ਸਵਾਲ ਪੁੱਛੋਗੇ
10: ਤਾਂ ਇਹਦਾ ਮਤਲਬ ਤੁਹਾਨੂੰ ਜ਼ਹਿਰ ਖਾਣੀ ਪਊਗੀ।
8: ਬਿਲਕੁਲ ਜੀ।
10: ਤੇ ਜਾਂ ਤੁਹਾਡੇ ਕੁੱਟ ਪਊਗੀ। ਇਹ ਤੁਸੀਂ ਮਤਲਬ ਕਿੱਧਰ ਨੂੰ ਕਰ ਰਹੇ? ਜਿਵੇਂ ਬਾਈ ਜੀ ਆ ਹੁਣੇ ਕਹਿ ਕੇ ਗਿਆ ਭਾਈ ਜਸਵੰਤ ਸਿੰਘ ਖਾਲੜਾ ਜੀ ਬਾਰੇ ਜਾਂ ਦੂਜਾ ਵੀ, ਉਦੋਂ ਆਹ ਕੁਛ ਹੁੰਦਾ ਸੀ ਤੇ ਹੁਣ ਤਾਂ ਸ਼ਰੇਆਮ ਲੋਕ ਵੀ ਦੇਖ ਰਹੇ, ਲਾਈਵ ਦੇਖ ਰਹੇ, ਮਤਲਬ ਇਹਦਾ ਹੱਲ ਕੀ ਆ? ਕਿਉਂਕਿ ਜੇ ਪੁਲਿਸ ਆਹੀ ਪੋਸਟਾਂ ਪਾਉਣ ਲੱਗ ਗਈ ਤੇ ਮੰਤਰੀ ਸਾਡਾ ਕਹਿ ਰਿਹਾ ਵਾ, ਮੁੱਖ ਮੰਤਰੀ ਵੀ ਕਾਨੂੰਨ ਸੇਫ ਹੀ ਬੜਾ ਜੀ, ਪੰਜਾਬ ਸੇਫ ਬੜਾ, ਇੱਥੋਂ ਤਾਂ ਵਿਦੇਸ਼ਾਂ ਤੋਂ ਆਉਂਦੇ ਆ, ਇਹਦਾ ਕੋਈ ਰਾਹ ਦੇਖਦਾ ਜੀ ਕਿ ਸਿਰਫ ਇਹ ਬਦਲਾਈ ਆ, ਹੁਣ ਇਹ ਬਦਲਾਵ ਜਿਹੜਾ ਸੀਗਾ ਬਸ ਹੁਣੇ ਖਤਮ ਹੋ ਗਈ ਕਹਾਣੀ? ਦੱਸੋ ਮਾੜਾ ਜਿਹਾ ਇਹਦੇ
7: ਬਾਰੇ। ਥੈਂਕ ਯੂ ਸੋ ਮਚ ਜੀ ਰਾਣਾ ਜੀ।
8: ਬਿਲਕੁਲ ਬਿਲਕੁਲ ਜੀ, ਜਿਸ ਤਰੀਕੇ ਨਾਲ ਮਾਨ ਸਾਹਿਬ ਕਹਿੰਦੇ ਸੀ ਕਿ ਇੱਕ ਮਾਡਲ ਬਣੂਗਾ ਪੰਜਾਬ, ਦੂਰੋਂ ਦੂਰੋਂ ਗੋਰੇ ਦੇਖਣ ਆਉਣਗੇ, ਦੂਰੋਂ ਦੂਰੋਂ ਅੰਗਰੇਜ਼ ਦੇਖਣ ਆਉਣਗੇ। ਮੈਨੂੰ ਇੱਕ ਵੀ ਯਾਦ ਆ ਕਿ ਮਾਨ ਸਾਹਿਬ ਕਹਿੰਦੇ ਸੀ ਕਿ ਅੰਗਰੇਜ਼ ਇੱਥੇ ਦਿਹਾੜੀਆਂ ਕਰਨ ਆਉਣਗੇ। ਮੈਨੂੰ ਇੰਝ ਲੱਗਦਾ ਪਿਆ ਅੰਗਰੇਜ਼ ਤਾਂ ਛੱਡੋ, ਅੱਜ ਤੁਸੀਂ ਕੈਨੇਡਾ ਦੇ ਵਿੱਚ ਮੇਰੇ ਪੰਜਾਬੀ ਵੀਰ ਬੈਠੇ, ਉਹ ਨੀ ਪੰਜਾਬ ਆਉਣ ਨੂੰ ਤਿਆਰ। ਇਹੀ ਹਾਲਾਤ ਨਾ ਆਪ ਭਾਜੀ,
7: ਬਿਲਕੁਲ
8: ਸੇਫ ਨੀ ਫੀਲ ਕਰਦਾ ਕੋਈ ਵੀ ਇਨਸਾਨ। ਜੇਕਰ ਹੁਣ ਇੱਕ ਨਾ ਮੇਰਾ ਮਿੱਤਰ ਆ ਅਮਰੀਕਾ ਚ ਯੂ ਐਸ ਏ ਚੋਂ ਆ ਰਿਹਾ ਵਾਪਸ, ਤਾਂ ਉਹ ਮੈਨੂੰ ਫੋਨ ਕਰਕੇ ਪੁੱਛ ਰਿਹਾ ਵੀ ਗਨਮੈਨ ਮਿਲ ਜਾਣਗੇ ਯਾਰ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਯਾਰ ਮੈਂ ਆਣਾ ਪੰਜਾਬ ਚ, ਕਹਿੰਦਾ ਆਪਦੇ ਪਰਿਵਾਰ ਨੂੰ ਮਿਲਣ, ਕਹਿੰਦਾ ਮੈਂ 2 ਮਹੀਨੇ ਰਹਿਣਾ, ਤੇ ਕਹਿੰਦਾ ਤੁਸੀਂ ਪੁੱਛੋ ਕਿਸੇ ਮੁਲਾਜ਼ਮ ਨੂੰ ਵੀ ਆਪਾਂ ਨੂੰ 2 ਗਨਮੈਨ ਚਾਹੀਦੇ ਆ। ਹੁਣ ਤੁਸੀਂ ਦੇਖੋ ਵੀ ਜਿੱਥੇ ਬੰਦੇ ਨੂੰ ਵਿਦੇਸ਼ ਤੋਂ ਇੱਥੇ ਆ ਰਿਹਾ, ਆਪਣੇ ਹੀ ਮੁਲਕ ਵਿੱਚ ਆ ਰਿਹਾ, ਆਪਣਾ ਹੀ ਪੰਜਾਬੀ ਭਾਈਚਾਰਾ, ਆਪਣੇ ਪਰਿਵਾਰ ਨੂੰ ਮਿਲਾ ਰਿਹਾ, ਤਾਂ ਜੇ ਉਹ ਪੁਲਿਸ ਨੂੰ ਗੁਹਾਰ ਲਾ ਰਿਹਾ ਕਿ ਮੈਨੂੰ ਗਨਮੈਨ ਚਾਹੀਦੇ ਆ, ਤਾਂ ਇੱਥੋਂ ਤੁਹਾਨੂੰ ਅੰਦਾਜ਼ਾ ਲੱਗ ਜਾਊਗਾ ਕਿ ਕੌਣ ਬੰਦਾ ਇੱਥੇ ਪੰਜਾਬ ਦੇ ਵਿੱਚ ਸੇਫ ਆ। ਪਰ ਦੂਸਰੀ ਗੱਲ ਇਹ ਭਾਈ ਸਾਹਿਬ ਨੇ ਕੀਤੀ ਸੀ, ਬਿਲਕੁਲ ਪਰਿਵਾਰ ਦਾ ਇਹ ਕਹਿਣਾ ਕਿ ਉਹਨਾਂ ਨੂੰ ਮੂੰਹ ਨਹੀਂ ਦਿਖਾਇਆ ਗਿਆ। ਔਰ ਵੱਡੀ ਗੱਲ ਇਹ, ਉਸ ਬੰਦੇ ਨੇ ਗੁਲਜਾਰ ਸਿੰਘ ਨੇ ਕੋਈ ਗਲਤ ਸਵਾਲ ਨਹੀਂ ਕੀਤਾ ਕਿ ਤੁਸੀਂ ਚਿੱਟਾ ਵੇਖਦਾ ਜੀ ਆਏ, ਉਹ ਕਹਿੰਦਾ ਚਿੱਟਾ ਬੰਦ ਨਹੀਂ ਹੋਇਆ। ਹਰਪਾਲ ਚੀਮਾ ਵਿੱਤ ਮੰਤਰੀ ਕਹਿ ਰਹੇ ਕਿ ਬੰਦ ਹੋ ਗਿਆ, ਉਹ ਕਹਿੰਦਾ ਮੇਰਾ ਮੁੰਡਾ ਪੀਂਦਾ, ਦੱਸੋ। ਕਹਿੰਦਾ ਬੰਦ ਕਿੱਥੋਂ ਹੋ ਗਿਆ? ਕਹਿੰਦਾ ਮੈਂ ਆਪਣੇ ਬੱਚੇ ਦੀ ਕੋਈ ਗੱਲ ਕਰ ਰਿਹਾ, ਮੈਂ ਕਿਸੇ ਥਰਡ ਪਰਸਨ ਦੀ ਨਹੀਂ ਗੱਲ ਕਰ ਰਿਹਾ, ਮੇਰਾ ਆਪਣਾ ਹੀ ਬੱਚਾ, ਉਹ ਕਹਿੰਦਾ ਚਿੱਟਾ ਪੀ ਰਿਹਾ, ਦੱਬ ਕੇ ਚਿੱਟਾ ਪੀ ਰਿਹਾ। ਹੁਣ ਤੁਸੀਂ ਦੇਖੋ, ਜੇ ਉਹਨੇ ਆਪਣੇ ਬੱਚੇ ਦੀ ਗੁਹਾਰ ਲਈ, ਆਪਣੇ ਬੱਚੇ ਦੀ ਜਾਨ ਵਿੱਚੋਂ ਵੀ ਇਸ ਦਲਦਲ ਚੋਂ ਬਾਹਰ ਨਿਕਲ ਜੂ, ਜੇ ਉਹਨੇ ਆਪਣੇ ਬੱਚੇ ਦੇ ਲਈ ਗੁਹਾਰ ਲਾਈ ਸਰਕਾਰ ਅੱਗੇ, ਤਾਂ ਇਹਦਾ ਇਹ ਤਾਂ ਨੀ ਮਤਲਬ ਵੀ ਉਸ ਨੂੰ ਸਲਫਾਸ ਖਾ ਕੇ ਆਪਣੀ ਜ਼ਿੰਦਗੀ ਖਤਮ ਕਰਨੀ ਪੈਣੀ। ਹੁਣ ਗੱਲ ਅਰਸ਼ ਭਾਜੀ ਇੱਥੇ ਆ ਕੇ ਖੜ ਗਈ ਕਿ ਪਰਿਵਾਰ ਦੇ ਨਾਲ ਧੱਕਾਸ਼ਾਹੀ ਕੀਤੀ ਜਾ ਰਹੀ ਆ, ਗੁੰਡਾਗਰਦੀ ਕੀਤੀ ਜਾ ਰਹੀ ਸਰਕਾਰ ਵੱਲੋਂ, ਤੇ ਜਿੱਥੇ ਮਾਨ ਸਾਹਿਬ ਨੇ ਅੱਜ ਤੀਕਰ ਉਸ ਪਰਿਵਾਰ ਨਾਲ ਦੁੱਖ ਸਾਂਝਾ ਨਹੀਂ ਕੀਤਾ, ਬਲਕਿ ਪਹਿਲਾਂ ਉਸਦੇ ਮੁੰਡੇ ਨੂੰ ਦਬਾਅ ਬਣਾਇਆ ਗਿਆ ਪ੍ਰਸ਼ਾਸਨ ਵੱਲੋਂ, ਮੁੰਡੇ ਤੇ ਉਹਨਾਂ ਦੇ ਬੇਟੇ ਤੇ ਦਬਾਅ ਬਣਾਇਆ ਗਿਆ, ਫਿਰ ਉਹਨਾਂ ਦੀ ਡੈਡ ਬੋਡੀ ਦਿੱਤੀ ਗਈ, ਪਰਿਵਾਰ ਨੂੰ ਮੂੰਹ ਨੀ ਦਿਖਾਇਆ ਗਿਆ, ਪਰਿਵਾਰ ਨੂੰ ਕੱਪੜੇ ਚ ਲਪੇਟ ਕੇ ਬਸ ਡੈਡ ਬੋਡੀ ਲਿਆ ਕੇ ਲੱਕੜਾਂ ਦੇ ਵਿੱਚ ਚੈਂਪੀ, ਉਹ ਤਾਂ ਲੱਕੜਾਂ ਚੱਕਦੀਆਂ ਨੇ, ਵੀਡੀਓ ਵਾਇਰਲ ਆ ਗਈ, ਉੱਥੇ ਬਹੁਤ ਹੰਗਾਮਾ ਹੋ ਗਿਆ, ਪੱਤਰਕਾਰ ਪਹੁੰਚ ਗਏ ਤੇ ਲੱਕੜਾਂ ਖਿੱਚੀਆਂ, ਖਿੱਚਾ ਤੋਂ ਹੀ ਹੋਣ ਲੱਗ ਗਈ ਡੈਡ ਬੋਡੀ ਨਾਲ। ਐਸੇ ਹਾਲਾਤ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਐਸਾ ਹੋਇਆ ਕਿ ਕਿਸੇ ਸਰਕਾਰ ਦੇ ਵਿੱਚ ਇੱਕ ਡੈਡ ਬੋਡੀ ਦੀ ਖਿੱਚਾ ਤੋਂ ਹੀ ਕੀਤੀ ਗਈ। ਇੱਕ ਜਿਉਂਦੇ ਬੰਦੇ ਤਾਂ ਕਰਦੇ ਸੀ, ਆਪਾਂ ਕੱਲ ਕੀ ਕਿਹਾ ਸੀ ਕਿ ਇੱਥੇ ਮਰੇ ਬੰਦੇ ਵੀ ਸੇਫ ਨੇ, ਤੇ ਆਪਣੀ ਉਹ ਸਵਾਲ ਦਾ ਜਵਾਬ ਅੱਜ ਫਿਰ ਤੋਂ ਆ ਗਿਆ ਕਿ ਇੱਥੇ ਕੋਈ ਡੈਡ ਬੰਦਾ ਵੀ, ਜਿਹੜਾ ਬੰਦਾ ਮਰ ਗਿਆ ਉਹਦੀ ਬੋਡੀ ਨੂੰ ਵੀ 10 ਬੰਦੇ ਖਿੱਚੀ ਫਿਰਦੇ, ਬੰਦਾ ਸੇਫ ਨਹੀਂ ਇੱਥੇ, ਜਿਉਂਦਾ ਬੰਦਾ ਤਾਂ ਸੇਫ, ਵੱਖਰਾ ਮਰਿਆ ਹੋਇਆ ਵੀ ਸੇਫ ਨਹੀਂ ਇੱਥੇ।
7: ਜੀ ਰਾਣਾ ਜੀ, ਟਾਈਮ ਸਾਨੂੰ ਆਗਿਆ ਨਹੀਂ ਦੇ ਰਿਹਾ ਜੀ, ਕੱਲ ਆਪਾਂ ਐਡਵਾਂਸ ਦੇ ਵਿੱਚ ਥੋੜਾ ਜਿਹਾ ਅਰਲੀ ਸ਼ੁਰੂ ਕਰ ਦੇਵਾਂਗੇ ਤਾਂ ਕਿ ਤੁਹਾਨੂੰ ਵੀ ਸਮਾਂ ਮਿਲੇ ਜੀ ਗੱਲਬਾਤ ਕਰਨ ਦਾ, ਸਾਡੇ ਸਰੋਤਿਆਂ ਤੋਂ ਵੀ ਆਪਾਂ ਹੋਰ ਲਾਈਨਸ ਓਪਨ ਕਰਾਂਗੇ ਜੀ। ਸਵਾਲੇ ਆਪਾਂ ਨਵੇਂ ਨਵੇਂ ਵਾਪਸ ਘਰ ਆਏ ਹਾਂ ਜੀ ਇਸ ਸਟੇਸ਼ਨ ਦੇ ਉੱਤੇ, ਸੋ ਕੁਛ ਇੱਕ ਟਾਈਮ ਲੱਗੇਗਾ ਜੀ ਸਾਨੂੰ ਸੈੱਟ ਹੋਣ ਨੂੰ। ਪਰ ਰਾਣਾ ਜੀ, ਤੁਸੀਂ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਮਿਲਦੇ ਕੱਲ ਦੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ, ਥੈਂਕ ਯੂ,
8: ਥੈਂਕ ਯੂ
7: ਸੋ ਮਚ ਜੀ। ਇਹ ਸਨ ਸੀ ਵੀਰ ਰਣਜੀਤ ਸਿੰਘ ਜੀ ਰਾਣਾ, ਤੁਸੀਂ ਇਹਨਾਂ ਦੀ ਖ਼ਬਰਾਂ ਨੂੰ ਬਹੁਤ ਪਸੰਦ ਕਰਦੇ ਹੋ ਗੱਲਾਂ ਬਾਤਾਂ, ਤੇ ਪਾਕਿਸਤਾਨ ਤੋਂ ਵੀ ਨਿਊਜ਼ ਅਸੀਂ ਪੇਸ਼ ਕਰਾਂਗੇ ਜੀ ਬਹੁਤ ਜਲਦ 1-2 ਦਿਨਾਂ ਦੇ ਵਿੱਚ। ਤੇ ਆਓ ਫਿਰ ਹੁਣ ਪ੍ਰੋਗਰਾਮ ਨੂੰ ਗਾਂਹ ਤੋਰਦੇ ਹੋਏ, ਅੱਜ ਦਾ ਪ੍ਰੋਗਰਾਮ ਇਜ਼ ਸਪੌਂਸਰਡ ਬਾਏ ਕੁਈਨ ਨੀਲਮ ਜੀ, ਸਾਡੇ ਨਾਲ ਐਸ ਲਾਈਨ ਤੇ ਆ ਚੁੱਕੇ ਨੇ ਜੀ, ਐਂਡ ਬਹੁਤ ਵੱਡੇ ਪੱਧਰ ਤੇ ਕਹਿ ਲਓ ਕਿ ਕਲੋਜ਼ਿੰਗਾਂ ਆ ਰਹੀਆਂ ਨੇ ਜੀ, ਖਾਸ ਕਰਕੇ ਜਿਨ੍ਹਾਂ ਨੇ ਕੌਂਡੋਜ਼ 4-5 ਸਾਲ ਪਹਿਲਾਂ ਖਰੀਦੇ ਹੋਏ ਸਨ, ਖਾਸ ਕਰਕੇ ਮੈਂ ਜੇ ਮਿਸਿਸਾਗਾ ਦੀ ਐਮ ਸਿਟੀ ਦੀ ਗੱਲਬਾਤ ਕਰਾਂ ਤਾਂ ਉਨ੍ਹਾਂ ਦੀਆਂ ਹੁਣ ਕਲੋਜ਼ਿੰਗਾਂ ਆਕੂਪੈਂਸੀਆਂ ਸ਼ੁਰੂ ਹੋ ਚੁੱਕੇ ਨੇ। ਦੈਟ ਇਜ਼ ਦ ਟਾਲੈਸਟ ਟਾਵਰ ਇਨ ਮਿਸਿਸਾਗਾ, ਤੇ ਉਨ੍ਹਾਂ ਦੀਆਂ ਹੁਣ ਆਕੂਪੈਂਸੀਆਂ ਸ਼ੁਰੂ ਹੋ ਚੁੱਕੇ ਨੇ ਤੇ ਕਲੋਜ਼ਿੰਗ ਵੀ ਬਹੁਤ ਜਲਦ ਹੋਣ ਜਾ ਰਹੀ ਹੈ। ਸੋ ਅਗਰ ਤੁਸੀਂ ਲੱਭ ਰਹੇ ਹੋ ਜੀ ਫਸਟ, ਸੈਕੰਡ, ਥਰਡ ਪ੍ਰਾਈਵੇਟ ਫੰਡਸ ਵਾਸਤੇ ਇੱਕ ਬ੍ਰੋਕਰ, ਤਾਂ ਨੀਲਮ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਜੀ, ਐਂਡ ਸਾਡੇ 1320 ਤੇ

0: ਪਹਿਲਾਂ ਲਿੱਤੇ ਸੀ ਤੇ ਮੰਨ ਲਓ ਉਹ 8 ਲੱਖ ਦੇ ਲਿੱਤੇ ਮੰਨ ਕੇ ਚਲਦੇ ਹਨਾ, ਅੱਜ ਦੀ ਉਹਦੀ ਵੈਲਿਊ ਰਹਿ ਗਈ 6 ਲੱਖ ਜਦੋਂ ਅਪਰੇਜ਼ਲ ਕਰਵਾਈ ਦੀ 6 ਲੱਖ ਹੁੰਦੀ ਹੈ। ਹੁਣ ਕਲਾਇੰਟ ਇਹ ਸੋਚਦਾ ਕਿ ਆਪਾਂ ਜਦੋਂ 8 ਲੱਖ ਦਾ ਲਿੱਤਾ ਸੀ ਆਪਾਂ ਬਿਲਡਰ ਨੂੰ 20% ਡਾਊਨ ਪੇ ਕਰਨਾ ਸੀ, 10% ਬਿਲਡਰ ਦੀ ਡਿਮਾਂਡ ਸੀ ਕਿ 20% ਪੇ ਕਰ ਦੋ। ਸੋ ਉਹਨਾਂ ਨੇ 1,60,000 ਜਿਹੜਾ ਆਲਰੇਡੀ ਦਿੱਤਾ ਹੋਇਆ, ਪਰ ਹੁਣ ਅੱਜ ਦੀ ਡੇਟ ਚ ਜਿਹੜੀ ਵੈਲਿਊ ਆ ਗਈ ਉਹ 6 ਆਈ, ਤਾਂ ਬੰਦਾ ਕਹਿੰਦਾ ਹੁਣ ਆਪਾਂ ਸਿਰਫ 2 ਲੱਖ ਦਾ ਇੰਤਜ਼ਾਮ ਕਰਨਾ, ਓਨਲੀ 200 ਦਾ। ਗੱਲ 200 ਦੀ ਨੀ ਹੁੰਦੀ, ਅੱਗੇ ਤੁਹਾਨੂੰ ਲੋਨ ਮਿਲਣਾ ਸੀ ਬੇਸਡ ਔਨ ਪਰਚੇਸ ਪ੍ਰਾਈਸ, ਓਕੇ। ਹੁਣ ਤੁਹਾਨੂੰ ਲੋਨ ਮਿਲਣਾ ਬੇਸਡ ਔਨ ਉਹਦੀ ਵੈਲਿਊ ਵੈਲਿਊ, ਕੱਲੀ 2 ਲੱਖ ਦੀ ਸ਼ੋਰਟਫਾਲ ਨੀ ਹੈ, ਕਿਉਂਕਿ ਹੁਣ ਤੁਹਾਨੂੰ 20% ਬੈਂਕ ਨੇ ਜਿਹੜਾ ਦੇਣਾ ਉਹ 6 ਲੱਖ ਤੇ ਦੇਣਾ, ਨਾਟ 8 ਲੱਖ ਤੇ, ਠੀਕ ਹੈ। ਸੋ ਇਹਦੇ ਚ ਬਹੁਤ ਸਾਰੇ ਲੋਕ ਨੇ ਮੈਨੂੰ ਇਹ ਵਾਲਾ ਕੁਐਸਚਨ ਪੁੱਛਦੇ ਕਿ ਆਪਣੀ ਸਾਡੀ ਜਿਹੜੀ ਬਿਲਡ ਸਾਨੂੰ ਲੋਇਰ ਨੇ ਸਟੇਟਮੈਂਟ ਬਣਾ ਕੇ ਦਿੱਤੀ ਉਹ ਠੀਕ ਨੀ ਦਿੱਤੀ। ਇਟਸ ਨਾਟ ਦੀ ਲੋਇਰ, ਇਟਸ ਯੋਰ ਅੰਡਰਸਟੈਂਡਿੰਗ, ਟਰਾਈ ਟੂ ਅੰਡਰਸਟੈਂਡ ਕਿ ਉਹ ਸ਼ੋਰਟਫਾਲ ਦਾ ਜਿਹੜਾ 20% ਦਾ ਗੈਪ ਕਿੱਥੇ ਆਇਆ। ਆਈ ਜਸਟ ਵਾਂਟਡ ਟੂ ਸੇ ਦੈਟ ਟੂਡੇ ਸੋ ਮੈਨੀ ਪੀਪਲ ਹੈਵ ਦਿਸ ਕੁਐਸਚਨ ਕਿ ਆਪਾਂ ਨੂੰ ਸਾਨੂੰ ਸਾਡੇ ਜਿਹੜੇ ਲੋਇਰ ਨੇ ਸਾਨੂੰ ਚੀਟ ਕਰਤਾ, ਸਭ ਤੋਂ ਜ਼ਿਆਦਾ ਅਮਾਊਂਟ ਲੈ ਲਈ, ਇੱਦਾਂ ਕਰਤਾ, ਉੱਦਾਂ ਕਰਤਾ। ਸ਼ੋਰਟਫਾਲ ਤਾਂ ਸਿਰਫ 2 ਲੱਖ ਦੀ ਸੀ, ਤਾਂ ਉਹ 2 ਲੱਖ ਤੋਂ 2.25 ਲੱਖ ਕਿੱਦਾਂ ਬਣ ਗਿਆ ਜਾਂ 2.5 ਲੱਖ ਕਿੱਦਾਂ ਬਣ ਗਿਆ। ਸੋ ਦੇ ਜਸਟ ਨੀਡ ਟੂ ਨੋ ਦੀ ਬੈਲੈਂਸ, ਦ ਬੈਂਕ ਇਜ਼ ਨਾਟ ਗਿਵਿੰਗ ਯੂ ਇਨਫ ਮੌਰਗੇਜ। ਨਾਓ ਨੈਕਸਟ ਥਿੰਗ ਔਨ ਸੇਮ ਕੁਐਸਚਨ ਤੇ, ਜਦੋਂ ਤਾਂ ਆਪਾਂ 20% ਤੇ ਕਲੋਜ਼ ਕਰਾਈ ਸੀ ਤਾਂ ਉਹਦੇ ਚ ਤੁਹਾਡੀ ਅਪਰੇਜ਼ਲ ਹੋਣੀ ਹੋਣੀ ਸੀਗੀ ਨੋ ਮੈਟਰ ਵਟ। ਹੁਣ ਨਾਓ ਉਸ ਚੀਜ਼ ਨੂੰ ਬਚਾਉਣ ਲਈ ਤਾਂ ਕਿ 200,000 ਤੁਸੀਂ ਸ਼ੋਫਲ ਨਾ ਦੇਖੋ, ਇਫ ਆਪਾਂ ਉਹਨੂੰ 15% ਤੇ ਕਲੋਜ਼ ਕਰਾ ਦਈਏ ਤਾਂ ਮੋਸਟ ਆਫ ਦਾ ਟਾਈਮ ਜਦੋਂ CMHC ਦੇ ਥਰੂ ਜਾਂਦੀ ਹੈ ਫਾਈਲ ਤਾਂ ਉਹ ਉਹਦੇ ਤੇ ਅਪਰੇਜ਼ ਨਹੀਂ ਕਰਵਾਉਂਦੇ, ਤਾਂ ਉਹ ਤੁਹਾਨੂੰ 8 ਲੱਖ ਦੇ ਉੱਤੇ ਦੁਬਾਰਾ ਮਿਲ ਸਕਦਾ ਸੀ, ਨਾਟ ਦੁਬਾਰਾ ਮਿਲ ਸਕਦਾ, ਸੇਮ ਪ੍ਰੋਡਕਟ ਉਸੀ ਵੈਲਿਊ ਤੇ ਮਿਲੇਗਾ, ਬਟ ਵੀ ਕੈਨ ਗੈਟ ਇਟ ਕਲੋਜ਼ ਔਨ 15% ਬੇਸ। ਹੁਣ ਨਾਓ ਉਸ ਕੁਐਸਚਨ ਦੇ ਤਾਂ ਲੋਕੀ ਪੀਪਲ ਐਸਕ ਕਿ ਆਪਾਂ ਤਾਂ 20% ਬਿਲਡਰ ਨੂੰ ਦਿੱਤਾ ਹੋਇਆ, ਅਸੀਂ ਤਾਂ ਆਲਰੇਡੀ ਦੇ ਚੁੱਕੇ ਹਾਂ। ਨਾਓ ਵਟ, ਡੂ ਨਾਟ ਵਰੀ, ਤੁਸੀਂ ਬਿਲਡਰ ਨੂੰ ਦਿੱਤਾ, ਲੋਇਰ ਨੇ ਤੁਹਾਨੂੰ ਸਾਡੇ ਥਰੂ ਅਸੀਂ ਜਦੋਂ 15% ਤੇ ਡੀਲ ਪਾਣੀ ਆ ਉਹ ਵਾਲਾ 5% ਜਿਹੜਾ ਵਾਧੂ ਤੁਸੀਂ ਦਿੱਤਾ ਆ ਵਿਲ ਬੀ ਬੈਕ ਇਨ ਯੂਰ ਪਾਕਿਟ, ਓਕੇ। ਸੋ ਉਹ ਇੱਕ ਤੋਂ 5% ਮਿਲੇਗਾ, ਦੂਜੀ ਸ਼ੋਰਟਫਾਲ ਨਹੀਂ ਆਏਗੀ, ਤੁਸੀਂ ਹੈਪੀਲੀ ਕਲੋਜ਼ ਕਰਾ ਸਕਦੇ ਹੋ। ਮੋਰ ਕੋਈ ਵੀ ਇੱਦਾਂ ਦਾ ਕੁਐਸਚਨ ਹੈ, ਕੋਈ ਵੀ ਇੱਦਾਂ ਦੇ ਕੰਸਰਨ ਹੈ ਜਾਂ ਕੋਈ ਲੂਪ ਹੋਲ ਹੈ ਜਿਹਨੂੰ ਤੁਹਾਨੂੰ ਸਮਝ ਨਹੀਂ ਆਇਆ ਹੋਇਆ, ਗਿਵ ਮੀ ਅ ਸ਼ਾਊਟ, ਆਲ ਡੈਫੀਨੇਟਲੀ ਟੇਕ ਕੇਅਰ ਆਫ ਦੈਟ। ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਾਫ,
1: 6 4 7 7 3 9 8 7 1 0 ਅਗਰ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਚਾਹੁੰਦੇ ਹੋ ਇਸ ਸਟੇਸ਼ਨ ਉੱਤੇ, ਸਾਡੇ ਕੋਲ ਕੁਝ ਟਾਈਮ ਅਵੇਲੇਬਲ ਨੇ, ਮੰਡੇ ਟੂ ਫਰਾਈਡੇ ਜਾਂ ਮੰਡੇ ਟੂ ਸੰਡੇ, ਤਾਂ ਫਸਟ ਕਮ ਫਸਟ ਸਰਵ ਬੇਸਿਸ ਸਾਡੇ ਨਾਲ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜੀ। ਸਵੇਰੇ ਕਰਨਾ ਚਾਹੁੰਦੇ ਹੋ ਤੁਸੀਂ, ਆਫਟਰਨੂਨ ਕਰਨਾ ਚਾਹੁੰਦੇ ਹੋ ਜਾਂ ਸੈਟਰਡੇ ਸੰਡੇ ਤੁਸੀਂ ਆਪਣਾ ਸਪੋਟਸ ਬੁੱਕ ਕਰਨਾ ਚਾਹੁੰਦੇ ਹੋ ਤਾਂ ਸਾਡੇ ਐਪਲੀਕੇਸ਼ਨ ਸੈਂਟਰ ਹੁਣ ਖੁੱਲ ਚੁੱਕੇ ਨੇ, 416-303-1515 ਤੇ ਮੇਰੀ ਟੀਮ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਹਿੱਸੇ ਨੂੰ ਇਸ ਸਪੋਂਸਰਡ ਬਾਏ ਲੋਟਸ ਫਿਨੋ ਹੋਮ ਕ੍ਰੀਮੇਸ਼ਨ ਸੈਂਟਰ ਤੋਂ ਵੀਰ ਹਰਮਿੰਦਰ ਹੰਸੀ ਜੀ, ਅੰਤਮ ਰਸਮਾਂ ਦੇ ਵਾਸਤੇ ਇੱਕੋ ਛੱਤ ਥੱਲੇ ਤੁਹਾਡੀ ਬੋਲੀ ਬੋਲਦਾ ਸਟਾਫ, ਤੁਹਾਡੇ ਦੁੱਖ ਦੇ ਸਾਥੀ, 6 4 7 5 4 7 8 1 8 8 ਮੇਪਲ 1 ਕਿਚਨ ਐਂਡ ਬਾਥ। ਤੁਸੀਂ ਅਗਰ ਆਪਣੇ ਘਰ ਦੀ ਰੈਨੋਵੇਸ਼ਨ ਕਰਾ ਰਹੇ ਹੋ, ਵੁੱਡ ਵਰਕਿੰਗ ਦੇ ਕੰਮ ਦੇ ਵਿੱਚ ਬਾਬਾ ਬੋਰਡ ਮਾਹਿਰ ਨੇ ਜੀ, ਤੁਹਾਡੇ ਬਜਟ ਮੁਤਾਬਕ ਕੰਮ ਕਰਦੇ ਨੇ। ਤੁਸੀਂ ਅਗਰ ਨਵਾਂ ਯੂਨਿਟ ਲਿੱਤਾ ਜੀ, ਤੁਸੀਂ ਵੁੱਡ ਦਾ ਕੰਮ ਕਰਾਉਣਾ ਹੋਵੇ, ਚਾਹੇ ਆਫਿਸ ਬਣਾਉਣਾ ਹੋਵੇ ਜਾਂ ਰਿਸੈਪਸ਼ਨ ਡੈਸਕ ਬਣਾਉਣੇ ਹੋਣ ਜਾਂ ਕਿਚਨ ਦੇ ਵਿੱਚ ਵਧੀਆ A1 ਕਿਚਨ ਬਣਾਉਣਾ ਚਾਹੁੰਦੇ ਹੋ, ਤਾਂ ਮੇਪਲ 1 ਕਿਚਨ ਐਂਡ ਬਾਥ ਨੂੰ ਕਾਲ ਕਰ ਸਕਦੇ ਹੋ, 905-458-0075। ਹਾਈ ਪੁਆਇੰਟ ਫਰਨੀਚਰ ਤੋਂ ਵੀਰ ਮਾਨਵ ਜੀ, ਤਰਨ ਜੀ, ਤੁਸੀਂ ਅਗਰ ਵਧੀਆ ਫਰਨੀਚਰ ਲੈਣਾ ਚਾਹੁੰਦੇ ਤਾਂ 7550 ਕਿੰਬੋ ਸਟਰੀਟ ਇਨ ਮਿਸਿਸਾਗਾ, 6 4 7 3 8 2 5 5 0 0 GTA ਫਲੋਰਿੰਗ ਕੈਨੇਡਾ ਤੋਂ ਵੀਰ ਨਵ ਬਰਾੜ ਜੀ ਹੁਣਾਂ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਜੀ। ਹਾਰਡਵੁੱਡ, ਲੈਮੀਨੇਟ, ਪੋਰਸ਼ਲਿਨ ਟਾਇਲਸ, ਸਰਾਮਿਕ ਟਾਇਲਸ, ਵਾਸ਼ਰੂਮ ਦੀ ਵੈਨਿਟੀਜ਼, ਕੋਈ ਵੀ ਤਰ੍ਹਾਂ ਦਾ ਤੁਸੀਂ ਫਲੋਰਿੰਗ ਦਾ ਕੰਮ ਲੱਭ ਰਹੇ ਹੋ ਤਾਂ GTA ਫਲੋਰਿੰਗ 905-605-6605। ਕਟਾਰੀਆ ਟੂਰ ਐਂਡ ਟਰੈਵਲ ਤੋਂ ਵੀਰ ਅਵਤਾਰ ਕਟਾਰੇ ਜੀ, OCI, PR ਕਾਰਡ, ਪਾਸਪੋਰਟ, ਰਿਨਿਊਅਲ, ਸਿਟੀਜ਼ਨਸ਼ਿਪ, ਕਿਸੇ ਵੀ ਮੁਲਕ ਦਾ ਵੀਜ਼ਾ ਲਗਾਉਣਾ ਚਾਹੁੰਦੇ ਤਾਂ ਕਟਾਰੀਆ ਟੂਰ ਐਂਡ ਟਰੈਵਲ ਤੋਂ ਵੀਰ ਅਵਤਾਰ ਜੀ ਨੂੰ ਕਾਲ ਕਰ ਸਕਦੇ ਹੋ, 905-678-1200। ਸਾਡੇ ਵੱਡੇ ਵੀਰ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਹੈਪੀ ਪਟਿਆਲ ਅਤੇ ਸੁੱਖਾ ਢੇਸੀ ਜੀ ਹੁਣਾਂ ਵੱਲੋਂ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ, ਵਧਾਈ ਦਿੱਤੀ ਗਈ ਹੈ ਜੀ। ਥੈਂਕ ਯੂ ਸੋ ਮਚ ਦੋਨਾਂ ਵੀਰਾਂ ਵੱਲੋਂ ਜਿਹੜਾ ਸਾਡਾ ਡੇ 1 ਤੋਂ ਸਾਥ ਦਿੱਤਾ, ਐਂਡ ਤਮਾਮ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਸਾਨੂੰ ਇਸ ਵੇਲੇ ਸੁਣ ਰਹੇ ਨੇ।

0: ਦੇਖ ਰਹੇ ਨੇ ਸਾਨੂੰ ਜਿਹੜੀਆਂ ਥੋੜੀ ਜਿਹੀ ਮੁਸ਼ਕਲਾਵਾਂ ਜਿਹੜੀ ਰਾਤ ਨੂੰ ਫੇਸ ਹੋ ਰਹੀਆਂ ਨੇ ਜੀ ਉਹਦੇ ਬਸ ਕਹਿ ਲਓ ਕਿ ਦੋ ਤਿੰਨ ਦਿਨ ਦੀ ਗੱਲ ਹੈ ਬਿਕਾਜ਼ ਦੇਖੋ ਜੀ ਇਹ ਇੱਕ ਟਾਵਰ ਸੀ ਕਿਤੇ ਲੱਗਾ ਹੋਇਆ ਸੀ ਦੂਜੇ ਟਾਵਰ ਤੇ ਉੱਤੇ ਇਸ ਨੂੰ ਇੰਸਟਾਲ ਕੀਤਾ ਗਿਆ ਉਸ ਤੋਂ ਬਾਅਦ ਜੋ ਟੈਕਨੀਕਲ ਕੰਮ ਕਰਨਾ ਹੁੰਦਾ ਜੀ ਇਹ ਸਾਰਾ ਕੁਛ ਇੱਕ ਰਾਤੋ ਰਾਤ ਹੋ ਨਹੀਂ ਸਕਦਾ ਬਟ ਸਾਨੂੰ ਆਨ ਏਅਰ ਆਉਣਾ ਪਿਆ ਬਿਕਾਜ਼ ਕੁਛ ਇੱਕ ਕਹਿ ਲਓ ਕਿ ਕੰਡੀਸ਼ਨ ਹਨ ਸੋ ਅੱਜ ਵੀ ਆਪਣਾ ਟੈਸਟਿੰਗ ਪੀਰੀਅਡ ਚੱਲ ਰਿਹਾ ਜੀ ਸੋ ਤੁਸੀਂ ਅਗਰ ਦੂਰ ਦਰੇਡੇ ਕਿਤੇ ਵੀ ਤੁਹਾਨੂੰ ਆਵਾਜ਼ ਆ ਰਹੀ ਹੈ ਸਾਡੀ ਸਾਨੂੰ ਜ਼ਰੂਰ ਫੀਡਬੈਕ ਦਿਓ ਜੀ ਸਾਨੂੰ ਚੰਗਾ ਲੱਗੇਗਾ ਮੇਰਾ ਨੰਬਰ 416-303-1515 ਤੇ ਕੁਛ ਇੱਕ ਸਾਨੂੰ ਖੁਦ ਕਹਿ ਲਓ ਕਿ ਇੰਡੀਪੈਂਡੈਂਟ ਹੋਸਟ ਵੀ ਚਾਹੀਦੇ ਨੇ ਸੋ ਅਗਰ ਤੁਸੀਂ ਹੋਸਟਿੰਗ ਫੀਲਡ ਦੇ ਵਿੱਚ ਹੋ ਯੂ ਵਾਂਟ ਟੂ ਕਮ ਆਨ ਬੋਰਡ ਇਨ ਪ੍ਰੈਜੈਂਟ ਅੰਡਰ ਚਾਵਲਾ ਨਿਊਜ਼ ਨੈਟਵਰਕ ਸਾਨੂੰ ਤੁਸੀਂ ਟੈਕਸ ਕਰ ਸਕਦੇ ਹੋ 416-303-1515 ਜਾਂ chawlanewsnetwork@gmail.com ਤੇ ਸਾਡੀ ਟੀਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ chawlanewsnetwork@gmail.com ਤੇ ਲਾਈਵ ਸਾਡੇ ਨਾਲ ਤੁਸੀਂ ਆਪਣਾ ਰੈਜ਼ਿਊਮੇ ਭੇਜ ਸਕਦੇ ਹੋ ਸਾਨੂੰ ਆਪਾਂ ਬੜੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਵੀ ਜਾਂ ਜਿਹੜੇ ਵੀ ਹੋਸਟ ਪ੍ਰੋਡਿਊਸਰ ਡਾਇਰੈਕਟਰ ਸਾਡੇ ਸਟੇਟ ਆਫ ਦੀ ਆਰਟ ਸਟੂਡੀਓ ਦੇ ਵਿੱਚ ਪਹੁੰਚਣਗੇ ਰੇਡੀਓ ਕਰਨਾ ਇੱਕ ਕਲਾ ਹੁੰਦੀ ਹੈ ਜੀ ਤੇ ਜੇ ਉਸ ਕਲਾ ਨੂੰ ਆਪਾਂ ਚਾਰ ਚੰਦ ਲਾ ਸਕਦੇ ਭਾਵ ਵਧੀਆ ਇਕੁਇਪਮੈਂਟ ਵਧੀਆ ਸਮਾਨ ਤੇ 24 ਘੰਟੇ ਸੱਤੋ ਦਿਨ ਤੁਹਾਨੂੰ ਉਹ ਹੋਸਟ ਟੈਲੀਵਿਜ਼ਨ ਉੱਤੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਨਜ਼ਰ ਆਵੇਗਾ ਇਹ ਨਹੀਂ ਕਿ ਪਿੱਛੇ ਚਾਦਰ ਲਾ ਕੇ ਤੇ ਚੱਲ ਵੀ ਸ਼ੁਰੂ ਕਰਤਾ ਆਪਾਂ ਪ੍ਰੋਗਰਾਮ ਨੂੰ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਜਿਹੜੇ ਵੀ ਬਿਜ਼ਨਸਮੈਨ ਹੋਣਗੇ ਜਾਂ ਵੁਮੈਨ ਹੋਣਗੇ ਜਾਂ ਬਿਜ਼ਨਸ ਅਦਾਰੇ ਹੋਣਗੇ ਉਨ੍ਹਾਂ ਨੂੰ ਇੱਕ ਹੋਰ ਪਲੇਟਫਾਰਮ ਦਿੱਤਾ ਜਾਵੇਗਾ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਸਮੇਂ ਦੇ ਮੁਤਾਬਕ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਨੂੰ ਲਾਈਵ ਕੱਟ ਐਂਡ ਪੇਸਟ ਕਰਕੇ ਸਾਡੇ ਹੋਸਟਾਂ ਨੂੰ ਅਸੀਂ ਉਸ ਸਹੂਲਤ ਦੇਈਏ ਜੀ ਤੇ ਲਾਈਵ ਤੁਹਾਡੇ ਹੀ ਹੈਂਡਲਸ ਦੇ ਉੱਤੇ ਬ੍ਰੌਡਕਾਸਟ ਕੀਤਾ ਜਾਵੇ ਸੋ ਬਹੁਤ ਕੁਝ ਅਸੀਂ ਲੈ ਕੇ ਆ ਰਹੇ ਹਾਂ ਨਵਾਂ ਇਸ 1320 ਜੋ ਕਿ 70 ਸਾਲ ਪੁਰਾਣਾ ਇਹ ਸਟੇਸ਼ਨ ਹੈ ਜੀ ਵਨ ਆਫ ਦ ਪਾਇਨੀਅਰਸ ਸਟੇਸ਼ਨ ਹੈ ਜੀ ਸਾਡੀ ਕਮਿਊਨਿਟੀ ਦੇ ਵਿੱਚ ਐਂਡ ਇਸ ਨੂੰ ਵਾਪਸ ਮੁੜ ਅਸੀਂ ਲੈ ਕੇ ਆਏ ਹਾਂ ਜੀ ਅੰਡਰ ਦੀ ਧੰਨਵਾਦ ਆਫ ਮੈਟ ਖੇਨ ਐਂਡ ਜਿੰਨੀ ਵੀ ਸਾਡੀ ਸਮੁੱਚੀ ਟੀਮ ਹੈ ਜੀ ਟ੍ਰਾਫਾਲਗਰ ਬ੍ਰੌਡਕਾਸਟਿੰਗ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਜੀ ਐਂਡ ਸਾਡੀ ਝੋਲੀ ਦੇ ਵਿੱਚ ਇੱਕ ਓਪਰਚੁਨਿਟੀ ਦਿੱਤੀ 30 ਸਾਲ ਹੋਣ ਜਾ ਰਹੇ ਨੇ ਰੰਗਲਾ ਪੰਜਾਬ ਨੂੰ ਅਗਲੇ ਸਾਲ ਜੋ ਆਪਾਂ ਧੂਮ ਧਮਾਕੇ ਦੇ ਨਾਲ ਤੁਹਾਡੇ ਨਾਲ ਮਨਾਵਾਂਗੇ ਜ਼ਰੂਰ ਬਟ ਤੁਹਾਡਾ ਸਹਿਯੋਗ ਸਾਨੂੰ ਚਾਹੀਦਾ ਵੱਧ ਤੋਂ ਵੱਧ ਤੁਹਾਡੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੇ 1320 ਨੂੰ ਦਿਲੋਂ ਪਸੰਦ ਕਰਦੇ ਸੀ ਉਹਨਾਂ ਨੂੰ ਦੱਸੋ ਕਿ ਇਹ ਵਾਪਸ ਚੈਨਲ ਆ ਚੁੱਕਾ ਜੀ ਥਾਂ ਥਾਂ ਤੇ ਤੁਹਾਨੂੰ ਇਹਦੀਆਂ ਮਸ਼ਹੂਰੀਆਂ ਵੀ ਬਹੁਤ ਜਲਦ ਨਜ਼ਰ ਆਉਣਗੀਆਂ ਸਾਡੇ ਜਿਹੜੇ ਵੀ ਆਨ ਰੋਡ ਸਰੋਤੇ ਹੋਣਗੇ ਉਹ ਵੀ ਟਿਊਨ ਇਨ ਕਰ ਸਕਦੇ ਨੇ ਜੀ ਸੋ ਕੋਸ਼ਿਸ਼ ਕਰਿਓ ਕਿ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕੀਤਾ ਜਾਵੇ ਵੱਧ ਤੋਂ ਵੱਧ ਇਸ ਨੂੰ ਸਬਸਕ੍ਰਾਈਬ ਕੀਤਾ ਜਾਵੇ ਤੇ ਵੱਧ ਤੋਂ ਵੱਧ ਲਾਈਕ ਕੀਤਾ ਜਾਵੇ ਇੱਕ ਵਾਰੀ ਫਿਰ ਤੋਂ 1320 ਇਜ਼ ਬੈਕ ਅਸੀਂ ਆ ਚੁੱਕੇ ਹਾਂ ਜੀ ਹੁਣ ਤੇ ਹੁਣ ਪਿੱਛੇ ਮੁੜ ਕੇ ਨਹੀਂ ਦੇਖਣਾ ਸੋ ਬਹੁਤ ਬਹੁਤ ਧੰਨਵਾਦ ਸਾਡੇ ਰੱਬ ਵਰਗੇ ਸਰੋਤਿਆਂ ਦਾ ਰੱਬ ਵਰਗੇ ਦਰਸ਼ਕਾਂ ਦਾ ਜਿਨ੍ਹਾਂ ਨੇ ਸਾਡਾ ਡੇ 1 ਤੋਂ ਸਾਥ ਦਿੱਤਾ ਜੀ ਸੋ ਹੁਣ ਸਾਨੂੰ ਤੁਸੀਂ ਇੱਥੇ ਦਿਓ ਆਗਿਆ ਸ਼ਾਮ ਨੂੰ 6 ਤੋਂ ਲੈ ਕੇ 9 ਵਜੇ ਤੱਕ ਲੱਗਣਗੀਆਂ ਰੌਣਕਾਂ ਤੇ 1-2 ਦਿਨਾਂ ਦੇ ਵਿੱਚ ਵਿੱਚ ਜਿੰਨੇ ਵੀ ਸਾਡੇ ਨਵੇਂ ਹੋਸਟ ਜਾਂ ਪੁਰਾਣੇ ਹੋਸਟ ਇਸ ਸਟੇਸ਼ਨ ਦੇ ਉੱਤੇ ਆਉਣ ਜਾ ਰਹੇ ਨੇ ਉਹਦੀ ਲਿਸਟ ਸੋਸ਼ਲ ਮੀਡੀਆ ਦੇ ਉੱਤੇ ਵੱਖ ਵੱਖ ਪਲੇਟਫਾਰਮ ਦੇ ਉੱਤੇ ਅਸੀਂ ਬਹੁਤ ਜਲਦ ਅਨਾਊਂਸ ਕਰਨ ਜਾ ਰਹੇ ਹਾਂ ਜੀ ਸੋ ਯੂ ਵਾਂਟ ਟੂ ਬੀ ਅ ਪਾਰਟ ਆਫ 1320 ਗਿਵ ਅਸ ਅ ਕਾਲ 416-303-1515 416-303-1515 ਸਾਨੂੰ ਦਿਲੋਂ ਖੁਸ਼ੀ ਹੋਵੇਗੀ ਕਿ ਤੁਸੀਂ ਸਾਡੀ ਟੀਮ ਦੇ ਮੈਂਬਰ ਬਣੋ ਤੇ ਆਪਾਂ ਰਲ ਮਿਲ ਕੇ ਇਸ ਸਟੇਸ਼ਨ ਨੂੰ ਅਗਾਂਹ ਲੈ ਕੇ ਚੱਲੀਏ ਜੀ ਸੋ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਸੁਣ ਰਹੇ ਹੋ 1320 ਦੇ ਉੱਤੇ ਤੇ ਬਸ ਅਗੇਨ ਸ਼ਾਮ ਨੂੰ 6 ਤੋਂ ਲੈ ਕੇ 9 ਵਜੇ ਤੱਕ ਲੱਗਣਗੀਆਂ ਰੌਣਕਾਂ ਮੇਰਾ ਨੰਬਰ ਇੱਕ ਵਾਰੀ ਫਿਰ ਤੋਂ 416-303-1515 416-303-1515 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜਿਉਂਦੇ ਵਾਸਦੇ ਰਹੋ ਹੈਵ ਅ ਵੰਡਰਫੁਲ ਵੰਡਰਫੁਲ ਡੇ ਰੱਬ ਰਾਖਾ ਸਤਿ ਸ੍ਰੀ ਅਕਾਲ
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ

एक अंधेरी रात, एक बरसात, एक खौफनाक मौत और एक लड़की।

where cultures connect. CJMR 1320, the voice of the city.

0: Encouraging community, culture, and unity. CJMR 1320.
1: Check it out.

voice for your community. The voice of the city. CJMR 1320.

0: is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188 6475478188

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਿਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁਖਾ ਕੰਗ 416-679-9191।
1: ਸਵੀਟ ਮਹਿਲ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸਰੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ। ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ।
4: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ।
3: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਇਟੀ ਵਾਲੇ ਅਸ਼ੋਕ ਜੁਵੈਲਰ ਕੋਲ। ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵੈਰਾਇਟੀ ਦੇ ਗਹਿਣੇ ਨੇ। ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ।
4: ਹਾਂ, ਨਾਲੇ ਮੈਂ ਸਾਲੀ ਦੀਆਂ ਬਾਹਾਂ ਵੀ ਤਾਂ ਪਿੰਗੀਆਂ ਕਰਨੀਆਂ ਨੇ। 12 ਚੂੜੀਆਂ ਉਹਨੂੰ ਵੀ ਲੈ ਦਾਂਗੇ।
3: ਤੇ ਮੇਰੇ ਜੀਜੇ ਲਈ ਘੜੀ?
4: ਆਹੋ, ਅਸ਼ੋਕ ਜੁਵੈਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ।
3: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਵੈਲਰ 719 ਏਅਰਪੋਰਟ ਰੋਡ ਮਾਲਟਨ, ਇਨ ਅਸ਼ੋਕ ਪਲਾਜ਼ਾ। ਫੋਨ ਨੰਬਰ ਹੈ 9056714290।
5: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
6: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੀ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੁਆਇਸ ਇਲੈਕਟ੍ਰੋਨਿਕਸ।
7: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ। 416-716-7094, ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
8: HK Movers, home, offices, apartments and delivery, big or small, we move it all.
9: HK Movers,
8: local and long distance, we also ship cars, tailor transport and moving services.
9: For service with a smile, give us a call.
8: Call Mr. Harminder 416-524-6704.
9: 416-524-6704 pe.
8: Visit 140 Advanced Boulevard, Unit Number 10, Brampton.
10: Long distance moving specialist,
8: HK Movers.
11: HK Movers.
6: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647-547-4188, 6475478188। ਲੋਟਸ ਫਿਊਨਰਲ ਹੋਮ।

0: ਫਿਰਦਾ ਮੈਂ ਗੁਨਾਹਾਂ ਦੇ ਨਾਲ ਭਰਿਆ, ਲਾਇਆ ਤੇਰੀਆਂ ਰਹਿਮਤਾਂ ਪਾਰਸਾਈਆਂ। ਫਿਰਦਾ ਮੈਂ ਗੁਨਾਹਾਂ ਦੇ ਨਾਲ ਭਰਿਆ, ਲਾਇਆ ਤੇਰੀਆਂ ਰਹਿਮਤਾਂ ਪਾਰਸਾਈਆਂ। ਮੇਰੇ ਸਾਰਿਆਂ ਪਾਪਾਂ ਦਾ ਮੂਲ ਹੋਇਆ ਤੇ ਬਖਸ਼ੇ ਜਾਣ ਦਾ ਤੇਰਾ ਇਕਰਾਰ ਸਾਈਆਂ। ਫਿਰਦਾ ਮੈਂ ਗੁਨਾਹਾਂ ਦੇ ਨਾਲ ਭਰਿਆ, ਲਾਇਆ ਤੇਰੀਆਂ ਰਹਿਮਤਾਂ ਪਾਰਸਾਈਆਂ। ਮੇਰੇ ਸਾਰਿਆਂ ਪਾਪਾਂ ਦਾ ਮੂਲ ਹੋਇਆ ਬਖਸ਼ੇ ਜਾਣ ਦਾ ਤੇਰਾ ਇਕਰਾਰ ਸਾਈਆਂ। ਭਾਵੇਂ ਮੇਰੇ ਗੁਨਾਹ ਨੇ ਬਹੁਤ ਭਾਰੀ ਤੇਰੀ ਮਿਹਰ ਪਰ ਅਪਰ ਅਪਾਰ ਸਾਈਆਂ। ਸਭਨੀ ਥਾਈ ਅਜਮਾ ਕੇ ਵੇਖਿਆ ਮੈਂ ਬਖਸ਼ਣਹਾਰ ਸਾਈਆਂ, ਤੂੰ ਬਖਸ਼ਣਹਾਰ ਸਾਈਆਂ। ਸਰਮਤ ਸਾਹਿਬ ਦੀਆਂ ਇਨ੍ਹਾਂ ਸਤਰਾਂ ਦੇ ਨਾਲ ਅੱਜ ਦੀ ਇਸ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਅਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਹੀ ਪਿਆਰੀਆਂ ਸੋਹਣੀਆਂ ਮਨਮੋਹਣੀਆਂ ਸੂਰਤਾਂ ਸੀਰਤਾਂ ਵਾਲਿਆਂ ਨੂੰ ਤੁਸੀਂ ਸੁਣਿਆ, ਆਨੰਦ ਮਾਣਿਆ। ਹੁਣ 9 ਵਜੇ ਤੱਕ ਅਸੀਂ ਤੁਹਾਡੀ ਸੇਵਾ ਦੇ ਵਿਚ ਆਵਾਜ਼ ਦੇ ਰਾਹੀਂ ਹਾਜ਼ਰ ਹਾਂ। ਕੁਝ ਟੈਕਨੀਕਲ ਇਸ਼ੂ ਕਰਕੇ ਅੱਜ ਟੈਲੀਵਿਜ਼ਨ IPTV ਬਾਕਸ ਤੇ ਸਿਰਫ਼ ਤੁਹਾਨੂੰ ਸਾਡੀ ਰਿਕਾਰਡਿੰਗ ਸੁਣੇਗੀ, ਪਿਕਚਰ ਨਹੀਂ ਆ ਸਕੇਗੀ। ਅਸਲੀ ਖੇਮਾ ਦੇ ਜਾ ਚੁੱਕਾ, ਤੁਸੀਂ ਸਾਨੂੰ ਸੁਣ ਦੇਖ ਰਹੇ ਹੋ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਔਰ ਆਵਾਜ਼ ਦੇ ਰਾਹੀਂ ਤੁਸੀਂ ਗੱਲਬਾਤ ਕਰਨੀ ਚਾਹੋ 905-813-1320 ਪੂਰੇ ਕੈਨੇਡਾ ਵਾਈਡ ਤੁਸੀਂ CJMR 1320 AM ਨੂੰ 647-910-1320 ਤੇ ਸੁਣ ਸਕਦੇ ਹੋ। ਅਮਰੀਕਾ 641-741-1919 ਤੇ ਸੁਣਿਆ ਜਾ ਸਕਦਾ ਹੈ। ਪ੍ਰੋਗਰਾਮ ਦੇ ਵਿਚ ਰੂਪਰੇਖਾ ਕੁਝ ਇਸ ਪ੍ਰਕਾਰ ਹੈ ਕਿ ਮੇਰੇ ਪਾਸ ਖ਼ਬਰਾਂ ਨੇ, ਪੰਜਾਬ ਤੋਂ ਖ਼ਬਰਾਂ ਪੇਸ਼ ਕੀਤੀਆਂ ਜਾਣਗੀਆਂ, ਅਕੀਦਾ ਸਾਹਿਬ ਹਾਜ਼ਰ ਹੋਣਗੇ ਅਤੇ ਮਿੰਟੂ ਗੁਰਸਰੀਆ ਜੀ ਹਾਜ਼ਰ ਹੋਣਗੇ। ਹਿੰਦੀ ਸਮਾਚਾਰ ਦੇ ਨਾਲ ਅਜੇ ਕੋ ਹੋਸਟ ਮੈਡਮ ਅੰਜੂ ਸਿੱਕਾ ਜੀ ਵੀ ਹਾਜ਼ਰ ਹੋਣਗੇ। ਸਪਟੰਬਰ ਮਹੀਨੇ ਦੀ 8 ਤਰੀਕ ਦਿਨ ਅੱਜ ਮੰਗਲਵਾਰ, ਸੰਮਤ ਬਿਕਰਮੀ 2083, ਨਾਨਕਸ਼ਾਹੀ 558, ਸੰਮਤ ਖਾਲਸਾ 327 ਅਤੇ 23 ਭਾਦਰੋਂ ਦੀ ਇਹ ਸ਼ਾਮ ਦੀ ਮਹਿਫਲ 6:12 ਕੁਝ ਸੈਕਿੰਡ ਹੋਏ ਨੇ। ਵੋਇਸ ਆਫ ਸਿਟੀ 1320 AM ਤੇ ਲੋ ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ, ਜਿਸ ਨੂੰ ਸਪਾਂਸਰ ਕਰਨਗੇ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪੁਰਾਣੇ ਤੁਰ ਜਾਵੇ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਰੈਕਸਟਲ 3-4 ਵਲ ਕਿਚਨਰ ਦੇ ਵਿਚ ਵਾਕਿਆ ਨੇ। ਵੀਰ ਹਰਮਿੰਦਰ ਹੰਸੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ 647-547-81-88 ਤੇ ਕਾਲ ਕੀਤਾ ਜਾ ਸਕਦਾ ਹੈ। ਖ਼ਬਰਾਂ ਦੇ ਇਸ ਹਿੱਸੇ ਨੂੰ ਲੁਧਿਆਣਾ ਟ੍ਰੇਡਿੰਗ ਇੰਕ ਵੱਲੋਂ ਸਪਾਂਸਰ ਕੀਤਾ ਜਾਵੇਗਾ। ਰੇਲਾਸਨ ਤੇ ਮਿਕਲੋਗਲਨ ਦਾ ਏਰੀਆ ਲੰਬੇ ਅਰਸੇ ਤੋਂ ਇੰਡੀਆ ਪੈਸੇ ਭੇਜਣ ਸਮੇਂ, ਇੰਡੀਆ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਫਾਸਟ ਭਰੋਸੇਯੋਗ ਸਰਵਿਸ ਲਈ ਤੁਸੀਂ ਲੁਧਿਆਣਾ ਟ੍ਰੇਡਿੰਗ ਇੰਕ ਰੇਲਾਸਨ ਤੇ ਮਿਕਲੋਗਲਨ ਦੇ ਏਰੀਏ ਦੇ ਵਿਚ ਉਨ੍ਹਾਂ ਨੂੰ ਮਿਲ ਸਕਦੇ ਹੋ ਤੇ 24 ਘੰਟਿਆਂ ਦੇ ਵਿਚ ਵਿਚ ਤੁਸੀਂ ਇੰਡੀਆ ਵੀ ਆਪਣੇ ਪੈਸੇ ਬੈਂਕ ਅਕਾਊਂਟ ਦੇ ਵਿਚ ਭੇਜ ਸਕਦੇ ਹੋ। 905-909-5400-905-909-5400। ਜਿਸ ਪ੍ਰੋਗਰਾਮ ਪ੍ਰੋਲੀ ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ, ਵੱਖ ਵੱਖ ਲੋਕੇਸ਼ਨ ਦੇ ਨਾਲ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ, ਜਿੱਥੇ ਤੁਸੀਂ ਕੁਆਲਿਟੀ ਦਾ ਹਰ ਤਰ੍ਹਾਂ ਦਾ ਪ੍ਰੋਡਕਟ, ਸ਼ੁੱਧ ਖਾਲਸ ਖੋਏ ਦੀਆਂ ਬਣੀਆਂ ਮਿਠਾਈਆਂ, ਤਾਜ਼ਾ ਨਮਕੀਨ ਸਮੋਸੇ, ਭਾਜੀ ਆਦਿ ਲੈ ਸਕਦੇ ਹੋ ਹੋਲਸੇਲ ਦੀਆਂ ਕੀਮਤਾਂ ਤੇ। ਸਮੋਸਾ ਸਵੀਟਸ ਐਂਡ ਫੈਕਟਰੀ 10970 ਏਅਰਪੋਰਟ ਰੋਡ, 10615 ਬਰਾਬੀ ਰੋਡ, 1850 ਆਲਬੇ ਰੋਡ, ਅਲੀਟ ਬੈਂਕਟ ਹਾਲ ਦੀਆਂ ਸੇਵਾਵਾਂ ਦੇ ਨਾਲ। ਨੰਬਰ ਟੂ ਕਾਲ 416-213-1165 416-213-1165। ਅਗਰ ਤੁਹਾਡਾ ਕੋਈ ਵੀ ਕਮਿਊਨਿਟੀ ਨਿਊਜ਼ ਹੈ, ਤੁਸੀਂ ਉਸ ਨੂੰ ਰੰਗਲਾ ਪੰਜਾਬ ਦੇ ਰਾਹੀਂ, ਚਾਵਲਾ ਨਿਊਜ਼ ਨੈਟ, CNN ਟੋਰਾਂਟੋ ਰਾਹੀਂ, CJMR 1320 AM ਤੇ ਸਾਡੇ ਸਰੋਤਿਆਂ ਦਰਸ਼ਕਾਂ ਤੱਕ ਪਹੁੰਚਾਉਣਾ ਚਾਹੋ ਤਾਂ ਸਾਨੂੰ ਖੁਸ਼ੀ ਹੋਵੇਗੀ। ਨੰਬਰ ਟੂ ਕਾਲ 416-771-6794। ਲਓ ਪੇਸ਼ ਕਰਾਂ ਚੋਣਵੀਆਂ ਖ਼ਬਰਾਂ, ਸਪਾਂਸਰ ਬਾਏ ਕੈਲੇਡਨ ਸਬਜ਼ੀ ਫਾਰਮ। ਤਾਜ਼ੀਆਂ ਸਬਜ਼ੀਆਂ ਖਾਣ ਦੇ ਸ਼ੌਕੀਨਾਂ ਲਈ ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਅਨੇਕਾਂ ਜਿਹੜੀਆਂ ਸਬਜ਼ੀਆਂ ਨੇ ਜਿਨ੍ਹਾਂ ਦੇ ਵਿਚ ਸਪੈਸ਼ਲ ਉਨ੍ਹਾਂ ਦੇ ਖੇਤਾਂ ਵਿਚ ਉਗਾਈ ਜਾਂਦੀਆਂ ਸਬਜ਼ੀਆਂ, ਇਕ ਨਹੀਂ ਅਨੇਕਾਂ ਵਾਰ, ਕਈ ਵਾਰ ਟੁੱਟ ਕੇ ਆਉਂਦੀਆਂ ਨੇ। ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਅਤੇ ਕੱਚ ਦੇ ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਬਣਿਆ ਬਣਿਆ ਵਿਦ ਮੱਕੀ ਦੀ ਰੋਟੀ ਦੇ ਨਾਲ, ਜਾਂ ਘਰੇ ਲਿਆ ਕੇ ਸਾਗ ਬਣਾਉਣਾ ਗੰਦਲਾਂ ਦਾ ਤਾਂ ਕੈਲਡਨ ਸਬਜ਼ੀ ਫਾਰਮ ਤੇ ਮਾਰੋ ਗੇੜਾ 12050 ਏਅਰਪੋਰਟ ਰੋਡ ਐਟ ਕੈਲਡਨ ਏਅਰਪੋਰਟ ਤੇ ਮੇਫੇਅਰ 9058840 9000 ਪੇਸ਼ ਚੋਣਵੀਆਂ ਖ਼ਬਰਾਂ ਸਪਾਂਸਰ ਬਾਏ ਟਾਪ ਚੋਇਸ ਇਲੈਕਟ੍ਰੋਨਿਕਸ ਟਾਟਾ ਆਟੋ ਇਲੈਕਟ੍ਰਿਕ 416-7545-5555 ਤੇ ਸਾਥ ਦੇ ਰਹੇ ਨੇ ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀ ਰਾਣਾ ਜੀ 905-677-44-44 ਅਤੇ ਇਸ ਹਿੱਸੇ ਨੂੰ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਅਤੇ ਸਵੀਟ ਮਹਿਲ ਤੋਂ ਸੁਖਰਾਜ ਕਾਂਗੋਣਾ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ। ਨੰਬਰ 416-679-9999 ਤੇ ਕਾਲ ਕੀਤੀ ਜਾ ਸਕਦੀ ਹੈ। ਮੈਂ ਤੁਹਾਡਾ ਦੋਸਤ ਹੋਸਟਲ ਬਾਗ ਸਿੰਘ ਚਾਵਲਾ ਤੇ ਲਓ CJMR 1320 AM ਨਾਲ ਜੁੜ ਲਈ ਆਪ ਜੀ ਦਾ ਧੰਨਵਾਦ। ਪੇਸ਼ ਨੇ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
0: ਇਹ ਆਕਾਸ਼ਵਾਣੀ 1320 AM ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ। ਨੇਪਾਲ ਵਿਚ 5.0 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਉਣ ਦੀ ਖ਼ਬਰ ਹੈ। ਹੜ ਤੋਂ ਬਾਅਦ ਘਬਰਾਏ ਨੇਪਾਲ ਦੇ ਨਿਵਾਸੀਆਂ ਨੇ ਭੂਚਾਲ ਦੇ ਝਟਕੇ ਮਹਿਸੂਸ ਕਰਕੇ ਹੀ ਡਰ ਕੇ ਘਰਾਂ ਤੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ। ਇਹ ਭੂਚਾਲ ਉਦੋਂ ਆਇਆ ਹੈ ਜਦੋਂ ਨੇਪਾਲ 26 ਅਗਸਤ ਨੂੰ ਆਏ ਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਨੇਪਾਲ ਦੀ ਰਾਸ਼ਟਰੀ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧਨ ਅਥਾਰਟੀ ਦੇ ਅਨੁਸਾਰ ਹੜ੍ਹਾਂ ਕਾਰਨ ਹੁਣ ਤੱਕ 1357 ਲੋਕ ਮਾਰੇ ਗਏ ਨੇ। ਬਚਾਅ ਟੀਮ ਅਜੇ ਵੀ 5326 ਲੋਕਾਂ ਦੀ ਭਾਲ ਕਰ ਰਹੀ ਹੈ, ਜਦੋਂ ਕਿ 13583 ਤੋਂ ਉਤੇ ਲੋਕਾਂ ਨੂੰ ਬਚਾਇਆ ਗਿਐ। ਰਾਇਟਰਸ ਦੇ ਅਨੁਸਾਰ ਅਚਾਨਕ ਆਏ ਹੜ੍ਹਾਂ ਕਾਰਨ 9 ਜ਼ਿਲ੍ਹਿਆਂ ਵਿਚ 121 ਲੋਕ ਅਜੇ ਵੀ ਪਣ ਬਿਜਲੀ ਪ੍ਰੋਜੈਕਟ ਦੀਆਂ ਸੁਰੰਗਾਂ ਦੇ ਵਿਚ ਫਸੇ ਹੋਣ ਦਾ ਡਰ ਹੈ। ਉਧਰ ਵਿਰੋਧ ਪ੍ਰਦਰਸ਼ਨ ਕਰਨ ਲਈ ਸੜਕਾਂ ਤੇ ਉਤਰੇ ਕਈ ਰੋਬੋਟਸ। ਜੀ ਹਾਂ, ਪੋਲੈਂਡ ਦੀ ਰਾਜਧਾਨੀ ਵਾਰਸਾ ਵਿਚ ਅੱਜ ਇਕ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ। ਲਗਭਗ 30 ਰੋਬੋਟ ਵਿਰੋਧ ਕਰਨ ਲਈ ਸੜਕਾਂ ਤੇ ਉਤਰ ਆਏ। ਇਹ ਰੋਬੋਟ ਮਨੁੱਖ ਵਰਗੇ ਤੇ ਕੁੱਤੇ ਵਰਗੇ ਚਤੁਰਭੁਜ ਡਿਜੀਟਲ ਮਾਮਲਿਆਂ ਦੇ ਮੰਤਰਾਲੇ ਦੇ ਸਾਹਮਣੇ ਝੰਡੇ ਲਹਿਰਾਉਂਦੇ ਸਨ ਅਤੇ ਨਾਰੇ ਵੀ ਲਾ ਰਹੇ ਸਨ। ਇਹ ਵਿਰੋਧ ਪ੍ਰਦਰਸ਼ਨ ਡੈਮੋਕ੍ਰੇਟਸ ਦੁਆਰਾ ਆਯੋਜਿਤ ਕੀਤਾ ਗਿਆ ਸੀ। ਇਸ ਦਾ ਉਦੇਸ਼ ਆਰਟੀਫਿਸ਼ਲ ਇੰਟੈਲੀਜੈਂਸ ਭਾਵ AI ਅਤੇ ਰੋਬੋਟਾਈਜੇਸ਼ਨ ਦੇ ਕਿਰਤ ਬਾਜ਼ਾਰ ਤੇ ਪ੍ਰਭਾਵ ਵੱਲ ਧਿਆਨ ਖਿੱਚਣਾ ਸੀ। ਨੌਕਰੀਆਂ ਬਚਾਓ, ਨਿਜ਼ਮਾਂ ਦਾ ਸਮਾਂ ਆ ਗਿਆ ਹੈ ਅਤੇ ਉਡੀਕ ਨਾ ਕਰੋ, ਨਿਜ਼ਮਤ ਕਰੋ ਵਰਗੇ ਨਾਰੇ ਲਾਊਡ ਸਪੀਕਰਾਂ ਤੋਂ ਗੂੰਜ ਰਹੇ ਸਨ। BBC ਦੀ ਰਿਪੋਰਟ ਦੇ ਅਨੁਸਾਰ ਵਿਰੋਧ ਪ੍ਰਦਰਸ਼ਨ ਦੇ ਪ੍ਰਬੰਧਕ ਗ੍ਰਿਸ ਕਲਿਸ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਮਨੁੱਖੀ ਰੋਬੋਟ ਅਤੇ AI ਕਾਰਨ ਨੌਕਰੀਆਂ ਦੇ ਨੁਕਸਾਨ ਵੱਲ ਸਾਰਿਆਂ ਦਾ ਧਿਆਨ ਖਿੱਚਣਾ ਸੀ। ਜੇ ਅਸੀਂ ਹੁਣ ਹੀ ਪ੍ਰਤੀਕਿਰਿਆ ਨਹੀਂ ਦਿੱਤੀ ਤਾਂ ਜਲਦੀ ਹੀ ਕੋਈ ਸਮੱਸਿਆ ਹੋ ਸਕਦੀ ਹੈ। ਸਾਨੂੰ ਅਜਿਹੇ ਨਿਯਮਾਂ ਦੀ ਲੋੜ ਹੈ ਜੋ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਕਿਹਾ ਹੈ ਕਿ ਪੋਲੈਂਡ ਦੇ ਡਿਜੀਟਲ ਮਾਮਲਿਆਂ ਦੇ ਮੰਤਰੀ ਕਸਟੀ ਸਟੋਫ ਗੋਆਵਸਕੀ ਨੇ ਵੀ ਪ੍ਰਦਰਸ਼ਨ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ। ਸਾਰੇ ਰਿਪੋਰਟ ਡੈਲਟਾ ਰਿਬੋਟਸ ਕੰਪਨੀ ਦੁਆਰਾ ਪ੍ਰਦਾਨ ਕੀਤੇ ਗਏ ਸਨ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ 1320 AM ਤੇ ਤੁਸੀਂ ਸੁਣ ਰਹੇ ਹੋ। ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਅ ਪੇਸ਼ੇਵਰਾਂ ਨੂੰ ਵੱਡਾ ਝਟਕਾ। ਸਤੰਬਰ ਚੋਂ EB1 ਵੀਜ਼ਾ ਕੋਟਾ ਖਤਮ ਹੋਣ ਦੇ ਅਸਾਰ ਲੱਖਾਂ ਲੋਕਾਂ ਦੀਆਂ ਉਮੀਦਾਂ ਤੇ ਪਾਣੀ ਫਿਰਨ ਦੀ ਖ਼ਬਰ ਹੈ। EB1 ਸ਼੍ਰੇਣੀ ਖਾਸ ਤੌਰ ਤੇ ਪਹਿਲੀ ਤਰਜੀਹ ਵਾਲੇ ਕਰਮਚਾਰੀਆਂ ਲਈ ਰੱਖੀ ਗਈ ਹੈ। ਇਸ ਸ਼੍ਰੇਣੀ ਵਿਚ ਅਸਾਧਾਰਨ ਯੋਗਤਾ ਵਾਲੇ ਵਿਅਕਤੀ, ਉਤਕ੍ਰਿਸ਼ਟ ਪ੍ਰੋਫੈਸਰ ਅਤੇ ਖੋਜਕਰਤਾ ਨਾਲ ਹੀ ਬਹੁ ਰਾਸ਼ਟਰੀ ਕੰਪਨੀਆਂ ਦੇ ਮੈਨੇਜਰ ਅਤੇ ਉੱਚ ਅਧਿਕਾਰੀ ਸ਼ਾਮਲ ਹੁੰਦੇ ਹਨ, ਜਿਨ੍ਹਾਂ ਕੋਲ ਆਪਣੇ ਖੇਤਰ ਵਿਚ ਵਿਸ਼ੇਸ਼ ਯੋਗਤਾ ਅਤੇ ਤਜਰਬਾ ਹੁੰਦਾ ਹੈ। ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ 30 ਸਤੰਬਰ ਨੂੰ ਮੌਜੂਦਾ ਵਿੱਤੀ ਸਾਲ ਖਤਮ ਹੋਣ ਤੋਂ ਪਹਿਲਾਂ ਪੇਸ਼ੇਵਰਾਂ ਲਈ ਰੁਜ਼ਗਾਰ ਆਧਾਰਿਤ ਪਹਿਲੀ ਤਰਜੀਹ ਸ਼੍ਰੇਣੀ EBI ਅਧੀਨ ਅਮਰੀਕੀ ਗ੍ਰੀਨ ਕਾਰਡ ਅਨ ਉਪਲਬਧ ਹੋ ਸਕਦੈ। ਭਾਰੀ ਮੰਗ ਕਾਰਨ ਪੈਦਾ ਹੋਈ ਇਸ ਸਥਿਤੀ ਨੇ ਜਿੱਥੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਉਥੇ ਭਾਰਤੀ ਅਰਜ਼ੀਦਾਰਾਂ ਦੀ ਚਿੰਤਾ ਅਤੇ ਬੈਕਲੋਗ ਨੂੰ ਹੋਰ ਵਧੇਰੇ ਦਾ ਦਿੱਤਾ ਹੈ। ਕਈ ਭਾਰਤੀ ਪੇਸ਼ੇਵਰ ਲੰਬੇ ਸਮੇਂ ਤੋਂ ਅਮਰੀਕਾ ਵਿਚ ਸਥਾਈ ਨਿਵਾਸ ਦੀ ਉਡੀਕ ਕਰ ਰਹੇ ਹਨ। ਉਧਰ ਰੂਸੀ ਫੌਜ ਵਿਚ ਸੇਵਾ ਨਿਭਾ ਰਹੇ ਭਾਰਤੀਆਂ ਨੂੰ ਜਲਦੀ ਵਾਪਸ ਭੇਜਿਆ ਜਾਵੇਗਾ। ਰੂਸੀ ਸਰਕਾਰ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ ਸੂਚੀਆਂ। 11 ਸਤੰਬਰ ਨੂੰ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਦੀ ਮੁਲਾਕਾਤ ਦੌਰਾਨ ਇਹ ਮੁੱਦਾ ਵਿਚਾਰਿਆ ਜਾਵੇਗਾ। ਰੂਸ ਦੇ ਰਾਸ਼ਟਰਪਤੀ ਭਵਨ ਕ੍ਰੈਮਲਿਨ ਨੇ ਅੱਜ ਕਿਹਾ ਹੈ ਕਿ ਰੂਸੀ ਫੌਜ ਵਿਚ ਜੰਗ ਦੇ ਮੈਦਾਨ ਵਿਚ ਸੇਵਾ ਨਿਭਾ ਰਹੇ ਭਾਰਤੀ ਨਾਗਰਿਕਾਂ ਦੀ ਇਕ ਸੂਚੀ ਤਿਆਰ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਇਨ੍ਹਾਂ ਸਾਰੇ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਘਰ ਵਾਪਸ ਭੇਜਣ ਦਾ ਵਾਅਦਾ ਕੀਤਾ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਭਾਰਤ ਨੇ ਮਾਸਕੋ ਅਤੇ ਬਾਕੀ ਰਹਿੰਦੇ ਕਾਮਿਆਂ ਨੂੰ ਜਲਦੀ ਰਿਹਾਅ ਕਰਨ ਲਈ ਦਬਾਅ ਬਣਾਇਆ। ਦੂਜੇ ਪਾਸੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਲਗਭਗ 2 ਦਰਜਨ ਭਾਰਤੀ ਹਾਲੇ ਵੀ ਰੂਸੀ ਫੌਜ ਵਿਚ ਹਨ ਅਤੇ ਭਾਰਤ ਸਰਕਾਰ ਇਨ੍ਹਾਂ ਦੀ ਜਲਦੀ ਰਿਹਾਈ ਲਈ ਰੂਸ ਕੋਲ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ। ਕਾਬਲੇ ਗੌਰ ਹੈ ਕਿ ਜੁਲਾਈ 2024 ਵਿਚ ਵੀ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੂਸ ਯਾਤਰਾ ਦੌਰਾਨ ਵੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਜਿਹੇ ਭਾਰਤੀਆਂ ਨੂੰ ਰਿਹਾਅ ਕਰਨ ਦੀ ਸਹਿਮਤੀ ਦਿੱਤੀ ਸੀ ਪਰ ਨਵੇਂ ਮਾਮਲੇ ਫਿਰ ਵੀ ਸਾਹਮਣੇ ਆਉਂਦੇ ਰਹੇ ਹਨ। ਉਧਰ ਪੰਜਾਬ ਨੂੰ ਗੁਆਂਢੀ ਦੇਸ਼ ਨਾਲੋਂ ਜ਼ਿਆਦਾ ਖਤਰਾ ਗੁਆਂਢੀ ਸੂਬੇ ਤੋਂ ਹੈ। ਮਰੀਅਮ ਨਵਾਜ਼ ਦੇ ਬਿਆਨ ਨਾਲ ਗਰਮਾਈ ਪਾਕਿਸਤਾਨ ਦੀ ਸਿਆਸਤ। ਲਾਹੌਰ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਿਹਾ ਸੀ ਕਿ ਅਫਸੋਸ ਦੀ ਗੱਲ ਹੈ ਕਿ ਮੇਰੇ ਪੰਜਾਬ ਲਈ ਖਤਰਾ ਮੇਰੇ ਗੁਆਂਢੀ ਦੇਸ਼ ਨਾਲੋਂ ਘੱਟ ਅਤੇ ਗੁਆਂਢੀ ਸੂਬਿਆਂ ਤੋਂ ਵੱਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਕੱਟੜਪੰਥ ਇਨ੍ਹਾਂ ਹੀ ਸੂਬਿਆਂ ਤੋਂ ਆਉਂਦਾ ਹੈ। ਪਾਕਿਸਤਾਨ ਵਿਚ ਸੋਸ਼ਲ ਮੀਡੀਆ ਤੇ ਕਈ ਸਿਆਸਤਦਾਨਾਂ ਅਤੇ ਵਿਸ਼ਲੇਸ਼ਕ ਉਨ੍ਹਾਂ ਦੇ ਬਿਆਨ ਨੂੰ ਅਸੰਵੇਦਨਸ਼ੀਲ ਅਤੇ ਪੱਖਪਾਤੀ ਦੱਸ ਰਹੇ ਹਨ। ਉਥੇ ਹੀ ਕਈ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਬਿਆਨ ਉਨ੍ਹਾਂ ਲੋਕਾਂ ਨੂੰ ਮਜ਼ਬੂਤ ਕਰਨਗੇ ਜੋ ਪਾਕਿਸਤਾਨ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਉਥੇ ਹੀ ਪੰਜਾਬ ਦੀ ਸੂਚਨਾ ਮੰਤਰੀ ਉਜ਼ਮਾ ਬੁਖਾਰੀ ਦਾ ਕਹਿਣਾ ਹੈ ਕਿ ਜੋ ਲੋਕ ਮਰੀਅਮ ਨਵਾਜ਼ ਦੇ ਬਿਆਨ ਦੀ ਬੇਵਜ੍ਹਾ ਆਲੋਚਨਾ ਕਰ ਰਹੇ ਹਨ ਉਨ੍ਹਾਂ ਨੂੰ ਅਸਲੀਅਤ ਦਾ ਪਤਾ ਨਹੀਂ ਹੈ। ਉਨ੍ਹਾਂ ਕਿਹਾ ਅਜਿਹੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਆਧੁਨਿਕ ਸ਼ਾਸਨ ਦਾ ਮਤਲਬ ਸਿਰਫ਼ ਸੜਕਾਂ ਅਤੇ ਇਮਾਰਤਾਂ ਬਣਾਉਣਾ ਨਹੀਂ ਸਗੋਂ ਸ਼ਾਂਤੀ ਕਾਨੂੰਨ ਟੈਕਨਾਲੋਜੀ ਅਤੇ ਲੋਕਾਂ ਦੀ ਸੁਰੱਖਿਆ ਲਈ ਇਕ ਆਧੁਨਿਕ ਪ੍ਰਬੰਧ ਬਣਾਉਣ ਦਾ ਵੀ ਹੈ। ਇਹ ਸਰਕਾਰ ਦੀ ਜਿੰਮੇਵਾਰੀ ਹੈ। ਆਖਰ ਸਵਾਲ ਇਹ ਹੈ ਕਿ ਮਰੀਅਮ ਨਵਾਜ਼ ਨੇ ਆਪਣੇ ਬਿਆਨ ਵਿਚ ਅਜਿਹਾ ਕੀ ਕਿਹਾ ਹੈ ਕਿ ਇਸ ਦੀ ਇੰਨੀ ਆਲੋਚਨਾ ਹੋ ਰਹੀ ਹੈ। ਉਧਰ ਬ੍ਰਿਟੇਨ ਦੇ ਹਵਾਈ ਅੱਡੇ ਤੇ ਤਕਨੀਕੀ ਨੁਕਸ, 300 ਤੋਂ ਵੱਧ ਉਡਾਨਾਂ ਰੱਦ, ਸੈਂਕੜੇ ਉਡਾਨ ਦੇਰੀ ਨਾਲ ਚੱਲੀਆਂ, ਇਹ ਟ੍ਰੈਫਿਕ ਕੰਟਰੋਲ ਵਿਚ ਖਰਾਬੀ ਆਉਣ ਕਾਰਨ ਉਡਾਨਾਂ ਵਿਚ ਭਾਰੀ ਵਿਘਨ, ਹੀਥਰੋ, ਗੈਟਵਿਕ, ਮਾਨਚੈਸਟਰ ਅਤੇ ਸਟੈਨਸਟ ਆਦਿ ਹਵਾਈ ਅੱਡਿਆਂ ਤੇ ਵੱਡੀ ਗਿਣਤੀ ਉਡਾਨਾਂ ਰੱਦ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਉਡਾਨਾਂ ਲੇਟ ਵੀ ਚੱਲਣ ਦੀ ਖ਼ਬਰ ਹੈ। ਉਡਾਨਾਂ ਰੱਦ ਹੋਣ ਦੀ ਗਿਣਤੀ 300 ਤੋਂ ਵੱਧ ਦੱਸੀ ਜਾ ਰਹੀ ਹੈ। ਅਖਬਾਰ ਲਿਖਦਾ ਹੈ ਕਿ ਨੈਟਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਮੱਸਿਆ ਲੱਭ ਲਈ ਹੈ ਅਤੇ ਉਨ੍ਹਾਂ ਦੇ ਇੰਜੀਨੀਅਰ ਮੌਕੇ ਤੇ ਮੌਜੂਦ ਹਨ ਜੋ ਆਮ ਹਾਲਾਤਾਂ ਨੂੰ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ। ਹਾਲਾਂਕਿ ਹਵਾ ਮਾਰਗ ਖੁੱਲ੍ਹਾ ਹੈ ਅਤੇ ਉਡਾਨਾਂ ਅਜੇ ਵੀ ਜਾ ਰਹੀਆਂ ਹਨ ਪਰ ਪੂਰੀ ਤਰ੍ਹਾਂ ਸਿਸਟਮ ਨੂੰ ਟਰੈਕ ਤੇ ਲਿਆਉਣ ਵਿਚ ਕੁਝ ਸਮਾਂ ਲੱਗੇਗਾ। ਉਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬ੍ਰਿਕਸ ਸੰਮੇਲਨ ਲਈ ਆਉਣਗੇ ਭਾਰਤ। 11 ਸਤੰਬਰ ਨੂੰ ਪੀਐਮ ਨਰਿੰਦਰ ਮੋਦੀ ਨਾਲ ਕਰਨਗੇ ਬੈਠਕ। ਰੂਸ ਦੇ ਰਾਸ਼ਟਰਪਤੀ ਦਫ਼ਤਰ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰੂਸ ਭਾਰਤ ਨੂੰ ਆਪਣਾ ਰਣਨੀਤਿਕ ਭਾਈਵਾਲ ਮੰਨਦਾ ਹੈ ਅਤੇ ਦੋਵਾਂ ਦੇਸ਼ਾਂ ਦੇ ਸਬੰਧ ਉਸ ਲਈ ਬਹੁਤ ਅਹਿਮ ਹਨ। ਉਨ੍ਹਾਂ ਦਸਿਆ ਹੈ ਕਿ ਭਾਰਤ ਅਤੇ ਰੂਸ ਵਿਚਾਲੇ ਜ਼ਿਆਦਾਤਰ ਭੁਗਤਾਨ ਹੁਣ ਦੋਵਾਂ ਦੇਸ਼ਾਂ ਦੀ ਆਪਣੀ ਆਪਣੀ ਕਰੰਸੀ ਵਿਚ ਹੋ ਰਿਹਾ ਹੈ। ਇਸ ਤੋਂ ਪਹਿਲਾਂ ਪੁਤਿਨ 4 ਦਸੰਬਰ 2025 ਨੂੰ ਭਾਰਤ ਆਏ ਸਨ। ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੁਤਿਨ ਦੀ ਬੈਠਕ ਚ ਵਪਾਰ, ਆਰਥਿਕ ਸਹਿਯੋਗ ਅਤੇ ਆਵਾਜਾਈ ਭਾਰ ਟਰਾਂਸਪੋਰਟ ਨਾਲ ਜੁੜੇ ਮੁੱਦੇ ਤੇ ਚਰਚਾ ਹੋਵੇਗੀ। ਦੋਵਾਂ ਦੇਸ਼ ਆਪਣੀ ਕਾਰੋਬਾਰ ਵਧਾਉਣ ਅਤੇ ਆਪਣੀਆਂ ਕੰਪਨੀਆਂ ਲਈ ਨਵੇਂ ਮੌਕੇ ਪਾਲਣ ਤੇ ਵੀ ਗੱਲਬਾਤ ਕਰ ਸਕਦੇ ਨੇ। ਉਧਰ ਯੁਕਰੇਨ ਦੀ ਰਾਜਧਾਨੀ ਵਿਚ ਰੂਸੀ ਡਰੋਨ ਮਿਜ਼ਾਈਲ ਹਮਲਿਆਂ ਵਿਚ 2 ਮਾਰੇ ਗਏ ਨੇ, 10 ਹੋਰ ਜ਼ਖਮੀ। ਸਥਾਨਕ ਅਧਿਕਾਰੀਆਂ ਨੇ ਦਸਿਆ ਹੈ ਕਿ ਪਿਛਲੇ ਹਫ਼ਤੇ ਹਮਲੇ ਰੁਕ ਗਏ ਸਨ ਪਰ ਰੂਸ ਨੇ ਕੱਲ ਕੀਵ ਤੇ ਇਕ ਹੋਰ ਜ਼ਬਰਦਸਤ ਹਮਲਾ ਕੀਤਾ ਹੈ। ਇਸ ਦੌਰਾਨ ਰੂਸ ਅਤੇ ਯੁਕਰੇਨ ਵਿਚਕਾਰ ਚੱਲ ਰਹੇ ਯੁੱਧ ਨੂੰ ਖਤਮ ਕਰਨ ਦੇ ਨਵੇਂ ਯਤਨਾਂ ਦੇ ਹਿੱਸੇ ਵਜੋਂ ਅਮਰੀਕੀ ਰਾਜਦੂਤ ਜੈਰਡ ਕੁਸ਼ਨਰ ਅਤੇ ਸਟੀਵ ਵਿਟਕੋਫ ਆਪਣੀ ਪਹਿਲੀ ਅਧਿਕਾਰ ਫੇਰੀ ਤੇ ਕੀਵ ਪਹੁੰਚੇ ਹਨ। ਯੁਕਰੇਨ ਦੀ ਸਟੇਟ ਐਮਰਜੈਂਸੀ ਸੇਵਾ ਨੇ ਰਾਜਧਾਨੀ ਦੇ ਘੱਟੋ ਘੱਟ 5 ਜ਼ਿਲ੍ਹਿਆਂ ਵਿਚ ਨੁਕਸਾਨ ਅਤੇ ਅੱਗ ਲੱਗਣ ਦੀ ਰਿਪੋਰਟ ਦਿੱਤੀ ਹੈ। ਕੀਵ ਦੇ ਫੌਜੀ ਪ੍ਰਸ਼ਾਸਨ ਨੇ ਟੈਲੀਗ੍ਰਾਮ ਤੇ ਇਕ ਬਿਆਨ ਵਿਚ ਕਿਹਾ ਹੈ ਕਿ ਘੱਟੋ ਘੱਟ 16 ਥਾਵਾਂ ਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਯੁਕਰੇਨ ਚੋਂ ਰੂਸ ਦੀ ਜੰਗ ਖਤਮ ਕਰਨ ਲਈ ਅਮਰੀਕੀ ਦੂਤਾਂ ਦੇ ਕੋਲ ਬਹੁਤ ਚੰਗੇ ਵਿਚਾਰ ਹਨ। ਜ਼ੈਲੈਂਸਕੀ, ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਕਿਹਾ ਹੈ ਕਿ ਕੀਵ ਦੇ ਦੌਰੇ ਤੇ ਆਏ ਅਮਰੀਕੀ ਦੂਤਾਂ ਨੇ ਰੂਸ ਨਾਲ ਉਨ੍ਹਾਂ ਦੇ ਦੇਸ਼ ਦੀ ਜੰਗ ਖਤਮ ਕਰਨ ਲਈ ਕੁਝ ਬਹੁਤ ਚੰਗੇ ਲਾਭਦਾਇਕ ਵਿਚਾਰ ਪੇਸ਼ ਕੀਤੇ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ 2 ਹਫ਼ਤਿਆਂ ਦੇ ਅੰਦਰ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨਗੇ। ਪਰ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਮਾਸਕੋ ਯੂਕਰੇਨ ਵਿਚ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਦ੍ਰਿੜ ਹੈ ਅਤੇ ਸੰਕੇਤ ਦਿੱਤਾ ਹੈ ਕਿ ਰੂਸ ਦਾ ਮੰਨਣਾ ਹੈ ਕਿ ਉਹ ਜੰਗ ਜਿੱਤਣ ਦੇ ਨੇੜੇ ਹੈ। ਆਪਣੇ ਗੁਆਂਢੀ ਦੇਸ਼ ਤੇ ਹਮਲਾ ਕੀਤੇ 4 ਸਾਲਾਂ ਤੋਂ ਵੱਧ ਸਮਾਂ ਬਾਅਦ ਯੂਕਰੇਨ ਅਤੇ ਪੱਛਮੀ ਨਿਗਰਾਨਾਂ ਦਾ ਕਹਿਣਾ ਹੈ ਕਿ ਇਹ ਸੱਚ ਨਹੀਂ ਹੈ। ਵਾਸ਼ਿੰਗਟਨ ਦੇ ਦੂਤ ਜੈਰਡ ਕੁਸ਼ਨਰ ਅਤੇ ਸਟੀਵ ਵਿਟਕੋਫ ਨੇ ਹਫ਼ਤੇ ਦੇ ਅੰਤ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਜਲੰਸਕੀ ਨਾਲ ਵੱਖ ਵੱਖ ਗੱਲਬਾਤ ਲਈ ਮਾਸਕੋ ਅਤੇ ਕੀਵ ਦਾ ਦੌਰਾ ਕੀਤਾ ਹੈ। ਇਨ੍ਹਾਂ ਮੀਟਕਾਂ ਤੋਂ ਅਜਿਹਾ ਲੱਗਿਆ ਹੈ ਕਿ ਕੋਈ ਮਹੱਤਵਪੂਰਨ ਸਫਲਤਾ ਨਹੀਂ ਮਿਲੀ ਜੋ ਜਲਦੀ ਹੀ ਲੜਾਈ ਖਤਮ ਕਰ ਸਕੇ ਅਤੇ ਦੋਵਾਂ ਦੇਸ਼ਾਂ ਨੇ ਮੰਗਲਵਾਰ ਨੂੰ ਭਾਵ ਅੱਜ ਆਪਣੇ ਰਾਜਧਾਨੀ ਸ਼ਹਿਰਾਂ ਵਿਚ ਅਮਰੀਕੀ ਮਹਿਮਾਨਾਂ ਲਈ ਹਫ਼ਤੇ ਦੇ ਅੰਤ ਦੀ ਥੋੜੀ ਜਿਹੀ ਜੰਗਬੰਦੀ ਤੋਂ ਬਾਅਦ ਆਪਣੀ ਘਾਤਕ ਹਵਾਈ ਜੰਗ ਮੁੜ ਆਰੰਭ ਕਰ ਦਿੱਤੀ ਹੈ। ਉਧਰ UAE ਨੇ ਨੇਤਨਯਾਹੂ ਨੂੰ ਹਮਾਸ ਦੀ ਵੱਡੀ ਕਾਰਵਾਈ ਬਾਰੇ ਦਿੱਤੀ ਸੀ ਚੇਤਾਵਨੀ। ਇਕ ਇਜ਼ਰਾਈਲੀ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਸੰਯੁਕਤ ਅਰਬ ਅਮੀਰਾਤ UAE ਦੇ ਰਾਸ਼ਟਰਪਤੀ ਨੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਬੇਜ਼ਮਿਨ ਨੇਤਨਯਾਹੂ ਨੂੰ ਚੇਤਾਵਨੀ ਦਿੱਤੀ ਸੀ ਕਿ ਹਮਾਸ ਇਕ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਇਹ ਚੇਤਾਵਨੀ 7 ਅਕਤੂਬਰ 2023 ਨੂੰ ਕੱਟੜਪੰਥੀ ਸਮੂਹ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ ਦਿੱਤੀ ਗਈ ਸੀ। ਆਰਟੇਜ ਡੇਲੀ ਦੇ ਅਨੁਸਾਰ UAE ਦੇ ਰਾਸ਼ਟਰਪਤੀ ਮੁਹੰਮਦ ਬਿਨ ਯਾਇਦ ਨੇ ਹਮਲੇ ਤੋਂ 10 ਦਿਨ ਪਹਿਲਾਂ ਨੇਤਨਯਾਹੂ ਨਾਲ ਗੱਲ ਕੀਤੀ ਸੀ ਅਤੇ ਕਿਹਾ ਸੀ ਕਿ ਗਾਜ਼ਾ ਵਿਚ ਉਸ ਸਮੇਂ ਹਮਾਸ ਦੇ ਆਗੂ ਯਾਹਿਆ ਸਿਨਵਰ ਇਕ ਕਾਰਵਾਈ ਦੀ ਯੋਜਨਾ ਬਣਾ ਰਹੇ ਸਨ। ਅਖਬਾਰ ਦੀ ਰਿਪੋਰਟ ਅਨੁਸਾਰ ਬਿਨ ਯਾਇਦ ਨੇ ਕਿਹਾ ਕਿ ਇਸ ਨਾਲ ਖੂਨ ਖਰਾਬਾ ਹੋਵੇਗਾ, ਖੇਤਰ ਅਸਥਿਰ ਹੋਵੇਗਾ ਅਤੇ ਅਬਰਾਹਿਮ ਸਮਝੌਤੇ ਇਜ਼ਰਾਈਲ ਅਤੇ ਕਈ ਅਰਬ ਅਤੇ ਮੁਸਲਿਮ ਬਹੁ ਗਿਣਤੀ ਵਾਲੇ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਆਮ ਬਣਾਉਣ ਵਾਲੇ ਸਮਝੌਤੇ ਨੂੰ ਕਮਜ਼ੋਰ ਕੀਤਾ ਜਾਵੇਗਾ। ਪਰ ਹਾਰਟੇਜ ਦੇ ਅਨੁਸਾਰ ਨੇਤਨਯਾਹੂ ਨੇ ਕਾਫ਼ੀ ਸ਼ਾਂਤੀ ਨਾਲ ਜਵਾਬ ਦਿੱਤਾ ਅਤੇ ਬਿਨ ਯਾਇਦ ਨੂੰ ਭਰੋਸਾ ਦਿੱਤਾ ਕਿ ਇਜ਼ਰਾਈਲ ਕਿਸੇ ਵੀ ਸਥਿਤੀ ਲਈ ਤਿਆਰ ਹੈ ਅਤੇ ਹਮਲਾ ਕਬਜ਼ੇ ਵਾਲੇ ਪੱਛਮੀ ਕੰਢੇ ਤੇ ਹਮਲਾ ਕਰਨ ਦੀ ਜ਼ਿਆਦਾ ਸੰਭਾਵਨਾ ਹੈ। ਇੱਥੇ ਖਬਰਾਂ ਨੂੰ ਇਕ ਛੋਟੀ ਜੀ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਪੰਜਾਬ ਤੋਂ ਖਬਰਾਂ ਪੇਸ਼ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਹਾਜ਼ਰ ਹੋਣਗੇ। ਹਿੰਦੀ ਸਮਾਚਾਰ ਤੋਂ ਬਾਅਦ ਮੇਰੇ ਪਾਸ ਕੁਝ ਖਬਰਾਂ ਹੋਰ ਨੇ। ਉਸ ਤੋਂ ਬਾਅਦ ਮਿੰਟੂ ਗੁਰੂ ਸਰੀਆ ਹਾਜ਼ਰ ਹੋਣਗੇ। ਤੁਹਾਡੇ ਪਾਸ ਕਮਿਊਨਿਟੀ ਨਿਊਜ਼ ਹੈ, ਤੁਸੀਂ ਉਸਦੀ ਇਨਫਰਮੇਸ਼ਨ ਰੰਗਲਾ ਪੰਜਾਬ CJMR 1320 AM ਤੇ ਬ੍ਰਾਡਕਾਸਟ ਕਰਨਾ ਚਾਹੋ, ਸਾਨੂੰ ਖੁਸ਼ੀ ਹੋਵੇਗੀ। ਮੰਦਰ, ਮਸਜਿਦ, ਗੁਰਦੁਆਰਾ ਸਾਹਿਬ, ਧਾਰਮਿਕ ਸਥਾਨਾਂ ਅਤੇ ਖੇਡ ਕਲੱਬਾਂ ਤੋਂ ਅਸੀਂ ਕੋਈ ਪੈਸਾ ਚਾਰਜ ਨਹੀਂ ਕਰਦੇ। ਸ਼ਰਤ ਇਹ ਹੈ ਕਿ ਤੁਸੀਂ ਜਿਸ ਵੀ ਸੰਸਥਾ ਦੇ ਨਾਲ ਜੁੜੇ ਹੋ ਉਸ ਸੰਸਥਾ ਦੇ ਰਾਹੀਂ ਤੁਸੀਂ ਸਾਨੂੰ ਇਨਫਰਮੇਸ਼ਨ ਭੇਜੋ ਅਤੇ ਇਕ ਫੋਨ ਕਾਲ ਆਫਿਸ ਨੂੰ ਜ਼ਰੂਰ ਕਰ ਲਓ ਤਾਂ ਕਿ ਤੁਹਾਡੀ ਇਨਫਰਮੇਸ਼ਨ ਸਹੀ ਸਾਨੂੰ ਮਿਲ ਸਕੇ। ਨੰਬਰ ਟੂ ਕਾਲ 4167167794 ਤੇ ਲਓ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: Real news, real impact, showing you real world. CJMR 1320, the voice of the city.
1: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475481888
3: 10 & 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
4: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ ਪ੍ਰੋਫੈਸ਼ਨਲ ਸਰਵਿਸ ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 13 ਸਤੰਬਰ ਦਿਨ ਐਤਵਾਰ ਨੂੰ ਹੋ ਰਹੇ ਹਨ। ਸਮੂਹ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ, ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿਚ ਹਾਜ਼ਰੀਆਂ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: Open 7 days a week. Located at 1850 Albion Road, Etobicoke.
1: Three locations to serve you.
2: ਇਹ ਹੈ ਟਾਟਾ ਆਟੋ ਇਲੈਕਟ੍ਰਿਕ ਦਾ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ ਦਾ ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
3: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
4: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
5: ਤਾਜ਼ੇ ਸਵਾਦਲੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਈਟੋਬੀਕੋ। ਫੋਨ ਨੰਬਰ 416-749-8333, ਯਾਨੀ 416-749-8333। ਜੇ ਵਧੀਆ ਸਵਾਦਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
6: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
2: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ। ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾ ਕਾਨੀ ਕਰ ਰਹੀਆਂ ਹਨ। ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ? ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800-567-HURT-4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਕਟਾਰੀਆ ਟੂਰਸ ਐਂਡ ਟ੍ਰੈਵਲ। ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟ੍ਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੋਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ, 9056781200, 905-678-1200। ਕਟਾਰੀਆ Tours and Travel.
7: HK Movers, home, offices, apartments and delivery, big or small, we move it all.
8: HK Movers,
7: local and long distance, we also ship cars, Kailor Transport and moving services.
8: For service with a smile, give us a call.
7: Call Mr. Harminder, 416-524-6704,
8: 416-524-6704 pe.
7: Visit 140 Advance Boulevard, Unit Number 10, Brampton.
9: Long distance moving specialist,
7: HK Movers.
10: HK Movers.
11: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
12: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
13: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
14: 6477602779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
15: ਗ੍ਰਿਡਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।
16: ਸਸਤਾ

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: ਬਾਬਾ ਜੀ ਮੇਰਾ ਵਿਆਹ ਨਹੀਂ ਹੋ ਰਿਹਾ ਕੋਈ ਮੰਤਰ ਤਾਂ ਫੂਕੋ ਬੱਚੇ ਤੇ
3: 647-88-6000
2: ਬਾਬਾ ਜੀ ਆ ਕਿਹੜਾ ਮੰਤਰ ਹੈ
3: ਬੱਚਾ ਇਹ ਨੰਬਰ ਚਮਤਕਾਰੀ ਹੈ ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ
2: ਪੱਕੀ ਗੱਲ ਬਾਬਾ ਜੀ
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ NRI ਮੈਰਿਜ ਬਿਊਰੋ
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ ਕਾਲ 647-88-6000 ਔਰ ਵਿਜ਼ਿਟ NRIMB.com
5: ਰੀਮੈਕਸ ਗੋਲਡ ਰਿਆਲਟੀ ਨਾਲ ਕੰਮ ਕਰਦੇ ਅਰਸ਼ ਚਾਵਲਾ ਲੈ ਕੇ ਆਏ ਨੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਵਾਲੀ ਡੀਲ ਆਸ਼ਵਾ ਵਿੱਚ ਬਣ ਰਹੇ ਹਨ 3-bedroom ਜ਼ਫਰੀ ਹੁਲ ਟਾਊਨ ਹੋਮਸ ਵਿਦ ਕਾਰ ਪਾਰਕਿੰਗ ਦੇ ਨਾਲ ਕੀਮਤ ਸਿਰਫ ਅਤੇ ਸਿਰਫ 3,99,000 $5,000 ਦੇ ਕੇ ਇਹਨਾਂ ਦੀ ਬੁਕਿੰਗ ਸ਼ੁਰੂ ਹੈ 2028 ਦੇ ਵਿੱਚ ਤੁਸੀਂ ਆਪਣੇ ਘਰ ਦੇ ਮਾਲਕ ਬਣ ਜਾਓਗੇ ਕਾਲ ਕਰੋ ਅਰਸ਼ ਚਾਵਲਾ 416-303-1515 ਜੋ ਲੈ ਗਿਆ ਸੋ ਲੈ ਗਿਆ ਜੋ ਰਹਿ ਗਿਆ ਸੋ ਰਹਿ ਗਿਆ ਕਿਉਂਕਿ ਖੰਡ ਦੇ ਖਡਾਉਣੇ ਬਾਰ ਬਾਰ ਨਹੀਂ ਆਉਣੇ ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ ਹਾਰਡਵੁੱਡ ਲੈਮੀਨੇਟ ਵੱਖ ਵੱਖ ਤਰ੍ਹਾਂ ਦੀ ਫਲੋਰਿੰਗ ਪੋਰਸਲਿਨ ਟਾਇਲਸ ਰਮਿਕ ਟਾਇਲਸ ਫੌਸਿਟਸ ਪਲੰਬਿੰਗ ਐਕਸੈਸਰੀ ਡੋਰ ਵਿੰਡੋ ਡਰਾਈਵਾਲ ਖਿੜਕੀਆਂ ਦਰਵਾਜ਼ੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ 2657 ਡੰਡਾ ਸਟ੍ਰੀਟ ਵੈਸਟ ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ ਬ੍ਰੈਂਪਟਨ ਔਰ ਕਾਲ 905-796-2555 905-796-2555 If you need your home fixed, call home fix. Coins.

0: राजधानी स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए। मिठाइयाँ ऐसी की मजा आ जाए।
1: राजधानी।
0: मल्टीपल लोकेशंस इन GTA। फॉर मोर इन्फॉर्मेशन विजिट rajdhaniswits.ca।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475845569।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 या 416-474-6836। Oracle Construction, strong foundations, lasting results।
4: ਕੈਨੇਡਾ ਦੀ ਮੰਨੀ ਪ੍ਰਮਾਣੀ ਟ੍ਰਾਂਸਪੋਰਟੇਸ਼ਨ ਕੰਪਨੀ ਸ਼ਾਹ ਟ੍ਰਾਂਸਪੋਰਟ ਨੂੰ ਚਾਹੀਦੇ ਨੇ ਕੁਛ ਇੱਕ ਡਰਾਈਵਰਸ। ਇਮੀਡੀਏਟ ਹਾਇਰਿੰਗ ਹੋ ਰਹੀ ਹੈ। ਓਨਰ ਆਪਰੇਟਰਸ ਟੀਮ, ਕੰਪਨੀ ਡਰਾਈਵਰਸ ਟੀਮ, ਸੋਲੋ ਡਰਾਈਵਰਸ ਚਾਹੀਦੇ ਨੇ ਜੀ ਕੰਪਨੀ ਦੇ ਵਾਸਤੇ। ਕੰਸਿਸਟੈਂਟ ਲੋਰਾਡੋ ਟੈਕਸਿਸ ਦੇ ਰਨਸ, ਸਟੈਡੀ ਮਾਈਲਸ ਅਤੇ ਰਿਲਾਇਬਲ ਕੰਮ ਪੂਰਾ ਸਾਲ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਕਾਲ ਸੰਦੀਪ 416-903-8390। ਸ਼ਾਹ ਟ੍ਰਾਂਸਪੋਰਟ ਦਾ ਯਾਰਡ ਲੋਕੇਟਡ ਹੈ ਐਟ 5758 Dixie Road, intersection 401 and Dixie. Number ek vari phir to 416-903-8390।
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ। 12050 ਏਅਰਪੋਰਟ ਰੋਡ ਐਟ ਮੇਫੀਲ। ਜਾਣਕਾਰੀ ਲਈ ਕਾਲ ਕਰੋ 905-840-9000। ਕੈਲੇਡਨ ਸਬਜ਼ੀ ਫਾਰਮ।
5: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ 499 ਰੀ ਲੌਸਨ ਬੁਲੇਵਾਰਡ, ਬ੍ਰੈਮਟਨ। ਕਾਲ 905-450-6464 905-450-6464।
6: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
7: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ, ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
8: Real news, real impact, showing you real world, CJMR 1320, the voice of the city.
9: You're listening to CNN Toronto, Chawla News Network Toronto.

0: Have you searched?
1: Akhiyan de dekhan nu betab hon. Akhiyan. Akhiyan de dekhan nu betab hon. Akhiyan jakhmi dilan te vad vad nashtar chubon. Akhiyan. Akhiyan de dekhan. Betab hon. Akhiyan jakhmi dilan te vad vad nashtar chubon. Akhiyan. Ban ke habib jit wal lad apna jod devan. ਬਹਿਰਗਮਾਂ ਦੇ ਵਿੱਚ ਕਿਸ਼ਤੀ ਹੱਸ ਕੇ ਰੋੜ ਦੇਵਨ ਹੰਝੂਆਂ ਦੇ ਤਾਰ ਮੋਤੀ ਤਸਬੀ ਪਰੋਣ ਅੱਖੀਆਂ ਰੰਗੀਆਂ ਗਜ਼ਬ ਰੰਗ ਵਿੱਚ ਨਿੱਤ ਰਹਿੰਦੀਆਂ ਗੁਲਾਬੀ ਮਸਤੀ ਚ ਮਸਤ ਹੋਈਆਂ ਇਹ ਬੇਖਬਰ ਸ਼ਰਾਬੀ ਯਾਕੂਬ ਕਿਤੇ ਬਨ ਕੇ ਯੂਸਫ ਨੂੰ ਮਰਵਾਉਣ ਅੱਖੀਆਂ ਅੱਖੀਆਂ ਤੇ ਕਿਤੇ ਅੱਖੀਆਂ ਕਾਤਲ ਹੋ ਬਹਿੰਦੀਆਂ ਨੇ ਅੱਖੀਆਂ ਤੇ ਕਿਤੇ ਅੱਖੀਆਂ ਕਾਤਲ ਹੋ ਬਹਿੰਦੀਆਂ ਨੇ ਕਿਤੇ ਬਣ ਕੇ ਦਰਦਮੰਦ ਜਾਂ ਕਦਮਾਂ ਤੇ ਢਹਿੰਦੀਆਂ ਨੇ ਕਿਤੇ ਨੋਕ ਸੂਲੀ ਉੱਪਰ ਹੱਸ ਹੱਸ ਖਲੋਣ ਅੱਖੀਆਂ ਮਹਿਮਲ ਚ ਛੁਪਕੇ ਹਸ਼ਮਤ ਮੁਖੜਾ ਕਿਤੇ ਛੁਪਾਵਨ ਕੁੱਤਿਆਂ ਦੇ ਪੈਰ ਚੁੰਮ ਕੇ ਦਿਲ ਦੀ ਲਗੀ ਬੁਝਾਵਨ ਖੁਦ ਆਪ ਜ਼ਖਮ ਕਰਕੇ ਰੋ ਰੋ ਰੋ ਰੋ ਕੇ ਧੋਣ ਅੱਖੀਆਂ ਧੋਣ ਅੱਖੀਆਂ ਹਜ਼ਮਤ ਸ਼ਾਹ ਨੇ 17 ਸਾਹਿਬ ਦੇ ਨਾਲ ਅੱਜ ਦਾ ਇਸ ਸ਼ਾਮ ਦਾ ਪ੍ਰੋਗਰਾਮ ਤੁਸੀਂ ਆਨੰਦ ਮਾਣ ਰਹੇ ਹੋ ਸਭਨਾਂ ਦਾ ਧੰਨਵਾਦ ਤੁਹਾਡੇ ਵੱਲੋਂ ਬੇਤਹਾਸ਼ਾ ਫੋਨ ਕਾਲਸ ਆ ਰਹੀਆਂ ਨੇ ਤੁਸੀਂ ਅੱਜ ਹੀ ਜੁਆਇਨ ਕੀਤਾ 1320 ਨੂੰ ਤੁਹਾਡੇ ਵੱਲੋਂ ਬਹੁਤ ਸਾਰਾ ਪਿਆਰ ਮਿਲ ਰਿਹਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੋਇਸ ਆਫ ਸਿਟੀ 1320 AM ਤੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਲਾਈਨ ਬੰਦ ਹੋ ਚੁੱਕੇ ਨੇ ਤੇ ਆਈ ਥਿੰਕ ਮੰਡੇ ਅਸੀਂ ਉਹਨਾਂ ਦੀ ਅਨਾਊਂਸਮੈਂਟ ਖੁਦ ਵੀ ਕਰਾਂਗੇ ਤੇ ਉਹਨਾਂ ਦੇ ਜਿਹੜੇ ਕੰਟਰੈਕਟ ਨੇ ਉਹ ਸਾਈਨ ਹੋ ਗਏ ਨੇ ਜਿਨ੍ਹਾਂ ਦੇ ਤਾਂ ਉਹ ਖੁਦ ਵੀ ਆਪਣੀ ਅਨਾਊਂਸਮੈਂਟ ਕਰਨਗੇ ਯੂਟਿਊਬ ਫੇਸਬੁੱਕ ਦੇ ਰਾਹੀਂ ਸੋਸ਼ਲ ਨੈਟਵਰਕ ਮੀਡੀਆ ਦੇ ਰਾਹੀਂ ਰੰਗਲਾ ਪੰਜਾਬ ਦੇ ਐਪ ਦੇ ਰਾਹੀਂ ਸੀਜੀਐਮਆਰ 1320 ਦੇ ਐਪ ਦੇ ਰਾਹੀਂ IPTV ਬਾਕਸ ਤੇ ਪ੍ਰੋਪਰ ਇਨਫਰਮੇਸ਼ਨ ਤੇ ਲੋਕਲ ਨੰਬਰ 6479101320 6479101320 ਅਮਰੀਕਾ 641-741-1919 ਤੇ ਤੁਸੀਂ ਸੁਣ ਸਕਦੇ ਹੋ ਜਿਸ ਵੀ ਵੀਰ ਨੇ ਕੋਈ ਵੀ ਸਮਾਂ ਜੇ ਤਾਂ ਉਹ ਜਾ ਚੁੱਕਾ ਹੈ ਤੇ ਫਿਰ ਅਸੀਂ ਖੇਮਾ ਦੇ ਜਾ ਚੁੱਕਾ ਜੇ ਅਜੇ ਅਵੇਲੇਬਲ ਹੈ ਤਾਂ ਜੀ ਆਇਆਂ ਨੂੰ ਹਿੰਦੀ ਪੰਜਾਬੀ ਗੁਜਰਾਤੀ ਬੰਗਾਲੀ ਮਦਰਾਸੀ ਤਾਮਿਲ ਉਰਦੂ ਕਿਸੇ ਵੀ ਭਾਸ਼ਾ ਦੇ ਵਿੱਚ ਤੁਸੀਂ ਪ੍ਰੋਗਰਾਮ ਆਰੰਭ ਕਰਨਾ ਚਾਹੋ ਤਾਂ ਆਫਿਸ ਦੇ ਵਿੱਚ ਅਰਸ਼ ਚਾਵਲਾ ਨੂੰ 416-303-1515 ਤੇ ਸੰਪਰਕ ਪੈਦਾ ਕੀਤਾ ਜਾ ਸਕਦਾ ਬਕਾਇਦਾ CJMR 1320 ਮੀਟਰ ਬੈਂਡ ਦੀ ਜਿਹੜੀ ਪੁਰਾਣੀ ਪਰੰਪਰਾ ਹੈ 70 ਸਾਲ ਤੋਂ ਚੱਲੀ ਆ ਰਹੀ ਉਸੇ ਨੂੰ ਹੀ ਬਰਕਰਾਰ ਰੱਖਿਆ ਜਾਵੇਗਾ ਉਸੇ ਹੀ ਕਾਇਦੇ ਕਾਨੂੰਨ ਦੇ ਅਧੀਨ ਤੁਹਾਨੂੰ ਕੰਟਰੈਕਟ ਸਾਈਨ ਕਰਨਾ ਪਵੇਗਾ ਤੇ ਤੁਸੀਂ ਆਨ ਏਅਰ ਜਾ ਸਕੋਗੇ ਜਿੱਥੇ ਸਾਨੂੰ ਵੱਖ ਵੱਖ ਵੀਰ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਦੇ ਫੋਨ ਆ ਰਹੇ ਨੇ ਉਥੇ ਅਜੀਤ ਆਟੋ ਤੋਂ ਸਾਡੇ ਨਵੇਂ ਬਣੇ ਰਿਸ਼ਤੇਦਾਰ ਕੁੜਮ ਸਾਹਿਬਾਨ ਕਲਸੀ ਫੈਮਿਲੀ ਅਤੇ ਚਾਵਲਾ ਫੈਮਿਲੀ ਨੂੰ ਅਜੀਤ ਆਟੋ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਮੁਬਾਰਕਾਂ ਭੇਜੀਆਂ ਗਈਆਂ ਨੇ ਸੋ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਏ ਬਹੁਤ ਬਹੁਤ ਸ਼ੁਕਰੀਆ ਲਓ ਪੇਸ਼ ਕਰਾਂਗੇ ਪੰਜਾਬ ਤੋਂ ਖਬਰਾਂ ਤੁਹਾਡੀ ਸੇਵਾ ਦੇ ਵਿੱਚ ਤੇ ਇਹਨਾਂ ਖਬਰਾਂ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸਪਾਂਸਰ ਕੀਤਾ ਜਾਵੇਗਾ ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪੂਰੇ ਪ੍ਰਬੰਧਾਂ ਦੇ ਲਈ ਕਟਾਰੀਆ ਟੂਰਸ ਐਂਡ ਟਰੈਵਲ ਇੱਕ ਪਰਖਿਆ ਹੋਇਆ ਨਾਮ ਹੈ ਉਸ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਸੈਵਲ ਇਨਸੋਰਸ ਲਈ ਟਰਾਂਟੋ ਟੂ ਦਿੱਲੀ 899 ਟਰਾਂਟੋ ਟੂ ਸ੍ਰੀ ਅੰਮ੍ਰਿਤਸਰ 1195 ਟਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਜਾਣ ਦੀ 1999 ਟਰਾਂਟੋ ਟੂ ਦਿੱਲੀ 91 ਦੇ ਨਾਲ ਨਾਲ ਆਉਣ ਜਾਣ ਦੀ 1575 ਦੀ ਹੈ ਟਰਾਂਟੋ ਟੂ ਕਰਾਚੀ 1150 91 ਟਰਾਂਟੋ ਟੂ ਇਸਲਾਮਾਬਾਦ 91 1200 ਟਰਾਂਟੋ ਟੂ ਕਰਾਚੀ ਆਉਣ ਜਾਣ ਦੀ $2000 ਦੀ ਟਰਾਂਟੋ ਟੂ ਇਸਲਾਮਾਬਾਦ ਆਉਣ ਜਾਣ ਦੀ 2120 ਦੀ ਟਿਕਟ ਹੈ ਡੋਮਿਨਿਕਨ ਰੀਪਬਲਿਕ ਕੈਨੇਡੀਅਨ $1145 ਦਾ ਪੈਕੇਜ ਹੈ ਤੇ ਮੈਕਸੀਕੋ 1060 ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈ 7 ਡੇਜ਼ 8:30 ਤੋਂ ਲੈ ਕੇ ਸਵੇਰੇ ਰਾਤ ਦੇ 11 ਵਜੇ ਤੱਕ ਉਸੇ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸੋਰਸ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਟੂ ਕਾਲ 905-678-1200 ਤੇ ਕਾਲ ਕੀਤੀ ਜਾ ਸਕਦੀ ਹੈ ਕਿਸੇ ਵੀ ਏਰੀਏ ਦੇ ਵਿੱਚ ਤੁਸੀਂ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਤੁਹਾਨੂੰ ਡਬਲ ਚੈਨਲ ਜੇਕਰ ਕੋਈ ਸੁਣਾਈ ਦੇਵੇ ਤਾਂ ਪਲੀਜ਼ ਆਫ ਦੀਅਰ ਸਾਨੂੰ ਉਸ ਚੈਨਲ ਦੇ ਬਾਰੇ ਦੱਸ ਦੇਣਾ ਜੇ ਤੁਹਾਨੂੰ ਕਿਤੇ ਕੋਈ ਕਲੀਅਰ ਨਹੀਂ ਸੁਣਾਈ ਦੇ ਰਿਹਾ ਤਾਂ ਉਸ ਨੂੰ ਵੀ ਸਾਨੂੰ ਦੱਸੋ ਅਸੀਂ ਆਪਣੇ ਇੰਜੀਨੀਅਰ ਨਾਲ ਜ਼ਰੂਰ ਗੱਲਬਾਤ ਕਰਾਂਗੇ ਕਿ ਸਾਨੂੰ ਜਿਹੜੀ ਰੇਂਜ ਦਿੱਤੀ ਗਈ ਹੈ ਉਸ ਦੇ ਮੁਤਾਬਕ ਇਹ ਏਰੀਆ ਕਲੀਅਰ ਚੱਲਣਾ ਚਾਹੀਦਾ ਜਾਂ ਨਹੀਂ, ਉਹ ਸਾਨੂੰ ਦੱਸ ਦੇਵੇਗਾ। ਇਹਨਾਂ ਕਾਲਰ ਨੇ ਵੈਲਕਮ ਜੀ।
0: ਹਾਂਜੀ ਚਾਵਲਾ ਸਾਹਿਬ, ਮੈਂ ਆਫ ਦੀ ਏਅਰ ਗੱਲ ਕਰਨੀ ਚਾਹੁੰਦਾ।
1: ਜਰੂਰ ਜੀ, ਹੋਲਡ ਰੱਖਿਓ ਜੀ, ਤੁਸੀਂ ਇਸ ਵਕਤ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਲਓ ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ, ਸਪਾਂਸਰ ਬਾਏ ਕੈਲੇਡਨ ਸਬਜ਼ੀ ਫਾਰਮ। ਤਾਜ਼ੀਆਂ ਸਬਜ਼ੀਆਂ ਤੁਸੀਂ ਬੇਤਹਾਸ਼ਾ ਜਿਹੜੀਆਂ ਉਨ੍ਹਾਂ ਦੇ ਖੇਤਾਂ ਵਿਚ ਤਿਆਰ ਹੁੰਦੀਆਂ ਨੇ, ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸਰੋਂ ਦਾ ਸਾਗ, ਮੱਕੀ ਦੀ ਰੋਟੀ ਸਪੈਸ਼ਲ ਉਹ ਬਣਾਉਂਦੇ ਨੇ ਤੁਹਾਡੀ ਫਰਮਾਇਸ਼ ਤੇ। ਤੁਸੀਂ ਘਰ ਲਿਆ ਕੇ ਆਪ ਨਿਕਸੁਕ ਪਾ ਕੇ ਬਣਾਉਣਾ ਉਹ ਵੱਖਰੀ ਗੱਲ ਹੈ, ਉਹ ਵੀ ਲੈ ਕੇ ਆ ਸਕਦੇ ਹੋ। ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਤੁਸੀਂ ਖਰੀਦਣਾ ਚਾਹੁੰਦੇ ਹੋ। ਗਰੋਸਰੀ ਦੀ ਭਾਰੀ ਬਚਤ ਲਈ 12050 ਏਅਰਪੋਰਟ ਰੋਡ, ਏਅਰਪੋਰਟ ਤੇ ਮੇਫੀਲਡ, ਖੈਲਡਨ ਸਬਜ਼ੀ ਫਾਰਮ, ਨੰਬਰ 905-840-9000 ਤੇ ਕਾਲ ਕੀਤੀ ਜਾ ਸਕਦੀ ਹੈ। ਉਪੇਸ਼ ਨੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ।
2: Real news, real impact, showing you real world. CJMR 1320, CJMR 1320, the voice of the city.

ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ। ਮੈਂ ਹਾਂ ਚਰਨਜੀਤ ਜੋਗੀ, ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਪੁਲਿਸ ਨੇ ਸਮਾਗਮ ਵਾਲੀ ਥਾਂ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਅਸਲੇ ਸਮੇਤ ਕੀਤਾ ਕਾਬੂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਮਾਝੇ ਤੇ ਦੁਆਬੇ ਦੇ 8 ਜ਼ਿਲ੍ਹਿਆਂ ਦੀ ਆਖਰੀ ਤੀਸਰੀ ਸੂਚੀ ਜਾਰੀ। ਸੰਗਰੂਰ ਦੇ ਪਿੰਡ ਤੂਰ ਬੰਜਾਰਾ ਦੇ ਵਿਚ ਮ੍ਰਿਤਕ ਗੁਲਜ਼ਾਰ ਸਿੰਘ ਦਾ ਰੌਲੇ ਰੱਪੇ ਮਗਰੋਂ ਹੋਇਆ ਅੰਤਿਮ ਸੰਸਕਾਰ। ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸਿੱਟ ਨੇ ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਮੁੜ ਪੁੱਛਗਿੱਛ ਦੇ ਲਈ ਕੀਤਾ ਤਲਬ। ਤੇ ਸਰਕਾਰ ਦੇ ਨਾਲ ਗੱਲਬਾਤ ਫੇਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਮਿਨਿਸਟਰੀਅਲ ਮੁਲਾਜ਼ਮਾਂ ਦੀ ਹੜਤਾਲ ਰਹੇਗੀ ਸ਼ੁੱਕਰਵਾਰ ਤੱਕ ਜਾਰੀ। ਹੁਣ ਖਬਰਾਂ ਤਫਸੀਲ ਦੇ ਨਾਲ। ਮੁੰਬਈ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਪੁਲਿਸ ਨੇ ਸਮਾਗਮ ਵਾਲੀ ਥਾਂ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ। ਇਕ ਸ਼ੱਕੀ ਵਿਅਕਤੀ ਕੋਲੋਂ ਬੰਦੂਕ ਵੀ ਬਰਾਮਦ ਹੋਈ ਹੈ। ਮੁੰਬਈ ਪੁਲਿਸ ਨੇ BKC ਸਥਿਤ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਤੋਂ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਜੋ ਖੁਦ ਨੂੰ ਪ੍ਰਧਾਨ ਮੰਤਰੀ ਦਫ਼ਤਰ ਦਾ ਅਧਿਕਾਰੀ ਦੱਸ ਰਿਹਾ ਸੀ। ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਉਮਰ 24 ਸਾਲ ਦੱਸੀ ਗਈ ਹੈ। ਉਸ ਦੇ ਨਾਲ ਇਕ ਬਾਡੀਗਾਰਡ ਵੀ ਮੌਜੂਦ ਸੀ ਜਿਸ ਕੋਲ ਬੰਦੂਕ ਬਰਾਮਦ ਕੀਤੀ ਗਈ ਹੈ। ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਹੁਣ ਇਸ ਮਾਮਲੇ ਦੀ ਅਗਲੇ ਪੱਧਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿਚ ਵਾਧਾ ਕਰਦਿਆਂ ਪਾਰਟੀ ਦੇ ਜਨਰਲ ਕੌਂਸਲ ਮੈਂਬਰਾਂ ਦੀ ਮਾਝੇ ਤੇ ਦੁਆਬੇ ਦੇ 8 ਜ਼ਿਲ੍ਹਿਆਂ ਦੀ ਆਖਰੀ ਤੀਸਰੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦਸਿਆ ਕਿ ਅੱਜ ਮਾਝੇ ਅਤੇ ਦੁਆਬੇ ਦੇ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਦੇ ਮੈਂਬਰਾਂ ਦਾ ਐਲਾਨ ਕੀਤਾ ਗਿਆ।

0: ਖਿਲਾਰ ਦਿੱਤੀਆਂ ਸਨ। ਗੁਲਜ਼ਾਰ ਸਿੰਘ ਦੇ ਬੇਟੇ ਦੇ ਮੁਤਾਬਕ ਉਸਦੇ ਛੋਟੇ ਭਰਾ ਨੂੰ ਹੁਣ ਸਰਕਾਰੀ ਨੌਕਰੀ ਅਤੇ ਮੁਆਵਜ਼ੇ ਦੇ ਐਲਾਨ ਤੋਂ ਬਾਅਦ ਇਹ ਸਹਿਮਤੀ ਬਣ ਗਈ ਹੈ। ਸੂਤਰਾਂ ਦੇ ਮੁਤਾਬਕ ਪੰਜਾਬ ਪੁਲਿਸ ਨੇ ਇਕ ਉੱਚ ਅਧਿਕਾਰੀ ਦੀ ਅਗਵਾਈ ਵਿਚ ਸਿੱਟ ਬਣਾ ਦਿੱਤੀ ਗਈ ਹੈ ਜੋ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰੇਗੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੇ ਵਿਚ ਸਰਪੰਚ ਔਰਤ, ਸਰਪੰਚ ਦਾ ਪਤੀ, ਪੰਚਾਇਤ ਮੈਂਬਰ ਸਮੇਤ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਇਕ ਦੋਸ਼ੀ ਵਿਦੇਸ਼ ਦੇ ਵਿਚ ਭੱਜ ਗਿਆ। ਪੁਲਿਸ ਨੇ ਕਿਹਾ ਕਿ ਉਸ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਗੁਲਜ਼ਾਰ ਸਿੰਘ ਦਾ ਅੰਤਮ ਸੰਸਕਾਰ ਭਾਰੀ ਪੁਲਿਸ ਸੁਰੱਖਿਆ ਦੇ ਹੇਠਾਂ ਹੋਇਆ। ਸਵੇਰ ਤੋਂ ਹੀ ਰਾਜਨੀਤਿਕ ਪਾਰਟੀਆਂ ਦਾ ਗੁਲਜ਼ਾਰ ਸਿੰਘ ਦੇ ਘਰ ਆਉਣਾ ਜਾਣਾ ਬਣਿਆ ਹੋਇਆ ਸੀ। ਕੁਝ ਲੋਕ ਸਮਝੌਤਾ ਕਰਨ ਦੇ ਲਈ ਅੰਤਮ ਸੰਸਕਾਰ ਦੇ ਲਈ ਰਾਜ਼ੀ ਨਹੀਂ ਸਨ, ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸਾਡੇ ਤੇ ਕੋਈ ਦਬਾਅ ਨਹੀਂ, ਇਸ ਦੇ ਲਈ ਅੰਤਮ ਸੰਸਕਾਰ ਸਹਿਮਤੀ ਦੇ ਨਾਲ ਹੋ ਗਿਆ ਏ। ਉਧਰ ਦੂਸਰੇ ਪਾਸੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੂਰ ਬੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਕੌਮੀ ਕਮਿਸ਼ਨ ਨੇ ਭਾਰਤੀ ਸੰਵਿਧਾਨ ਦੀ ਧਾਰਾ 338 ਤਹਿਤ ਮਿਲੇ ਅਧਿਕਾਰਾਂ ਤਹਿਤ ਮਜ਼ਦੂਰ ਦੀ ਖੁਦਕੁਸ਼ੀ ਦੇ ਮਾਮਲੇ ਦੀ ਜਾਂਚ ਕਰਨ ਦਾ ਫੈਸਲਾ ਕੀਤਾ। 2015 ਦੇ ਬੈਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਸਿੱਟ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਮੁੜ ਪੁੱਛਗਿੱਛ ਦੇ ਲਈ ਤਲਬ ਕੀਤਾ। ਉਨ੍ਹਾਂ ਨੂੰ 11 ਸਤੰਬਰ ਨੂੰ ਚੰਡੀਗੜ੍ਹ ਦੇ ਵਿਚ ਸਿੱਟ ਦੇ ਸਾਹਮਣੇ ਪੇਸ਼ ਹੋਣ ਦੇ ਲਈ ਆਖਿਆ ਗਿਆ। ਇਸ ਤੋਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਸਿੱਟ ਦੇ ਸਾਹਮਣੇ ਪੇਸ਼ ਹੋ ਚੁੱਕੇ ਨੇ। ਉਹ ਪਹਿਲਾਂ ਕਹਿ ਚੁੱਕੇ ਨੇ ਕਿ ਜਦੋਂ ਵੀ ਜਾਂਚ ਟੀਮ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ ਬੁਲਾਏਗੀ ਉਹ ਪੇਸ਼ ਹੋਣਗੇ। ਸਰਕਾਰ ਦੇ ਨਾਲ ਗੱਲਬਾਤ ਫੇਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਮਿਨਿਸਟਰੀਅਲ ਮੁਲਾਜ਼ਮਾਂ ਦੀ ਹੜਤਾਲ ਹੁਣ ਸ਼ੁੱਕਰਵਾਰ ਤੱਕ ਜਾਰੀ ਰਹੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਚੰਡੀਗੜ੍ਹ ਤੇ ਮੋਹਾਲੀ ਦੇ ਦਫ਼ਤਰਾਂ ਦੇ ਵਿਚ ਮਿਨਿਸਟਰੀਅਲ ਅਮਲੇ ਵੱਲੋਂ ਕਲਮ ਛੋੜ ਹੜਤਾਲ ਅਤੇ ਜ਼ਿਲ੍ਹਿਆਂ ਦੇ ਵਿਚ ਸਮੂਹਿਕ ਛੁੱਟੀ ਤੇ ਜਾਣ ਮਗਰੋਂ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਦੇ ਵਿਚ ਕੰਮ ਕਾਜ ਠੱਪ ਰਿਹਾ। ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਸਰਕਾਰੀ ਮੁਲਾਜ਼ਮਾਂ ਦਾ ਇਹ ਦੂਸਰਾ ਵੱਡਾ ਸੰਘਰਸ਼ ਸੀ। ਮੰਗਲਵਾਰ ਨੂੰ ਸਾਰੇ ਵਿਭਾਗਾਂ ਦੇ ਵਿਚ ਸਿਰਫ਼ ਮਿਨਿਸਟਰੀਅਲ ਅਮਲੇ ਨੇ ਹੀ ਪ੍ਰਦਰਸ਼ਨ ਕੀਤਾ, ਹਾਲਾਂਕਿ ਬੱਸਾਂ ਆਮ ਵਾਂਗ ਚੱਲੀਆਂ ਤੇ ਸਕੂਲ ਤੇ ਸਿਹਤ ਸੰਸਥਾਵਾਂ ਖੁੱਲੀਆਂ ਰਹੀਆਂ। ਪਰ ਇਨ੍ਹਾਂ ਸੰਸਥਾਵਾਂ ਦੇ ਵਿਚ ਵੀ ਸਿਰਫ ਮਿਨਿਸਟਰੀਅਲ ਸਟਾਫ ਨੇ ਕੋਈ ਕੰਮ ਨਹੀਂ ਕੀਤਾ। ਸਕੱਤਰਤ, ਮਿੰਨੀ ਸਕੱਤਰਤ ਤੇ ਚੰਡੀਗੜ੍ਹ ਤੇ ਮੋਹਾਲੀ ਦੇ ਵਿਚ ਸਥਿਤ ਸਾਰੇ ਡਾਇਰੈਕਟੋਰੇਟਾਂ ਦੇ ਵਿਚ ਮੁਲਾਜ਼ਮਾਂ ਨੇ ਸਵੇਰ ਤੋਂ ਹੀ ਕੰਮ ਕਰਨ ਤੋਂ ਨਾਂਹ ਕਰ ਦਿੱਤੀ। ਸਕੱਤਰਤ ਵਿਚ ਰੋਸ ਬੈਜ ਲਗਾ ਕੇ ਵੱਡੀ ਗਿਣਤੀ ਦੇ ਵਿਚ ਮੁਲਾਜ਼ਮ ਪ੍ਰਦਰਸ਼ਨ ਕਰਨ ਦੇ ਲਈ ਇਕੱਠੇ ਹੋਏ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
1: Real news, real impact, showing you real world. CJMR 1320. CJMR 1320. The voice of the city.
2: ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਤੁਸੀਂ ਇਸ ਵਕਤ ਸੁਣ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵੱਲੋਂ ਜੋ ਫੀਡਬੈਕ ਮਿਲਦੀ ਹੈ, ਬਹੁਤ ਧੰਨਵਾਦ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ HK ਮੂਵਰਸ ਐਂਡ ਸਟੋਰੇਜ, ਰੈਜੀਡੈਂਸ਼ੀਅਲ, ਕਮਰਸ਼ੀਅਲ, ਲੌਂਗ ਡਿਸਟੈਂਸ ਮੂਵਰਸ। ਕਿਸੇ ਵੀ ਤਰ੍ਹਾਂ ਦੀ ਮੂਵਿੰਗ ਤੁਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਕਰਾਉਣੀ ਹੈ ਤਾਂ ਹਾਈ ਐਂਡ ਦਾ ਇਹ ਨਾਮ HK ਮੂਵਰਸ ਐਂਡ ਸਟੋਰੇਜ ਲੇਬਰ ਸਰਵਿਸ ਲੈਣੀ ਹੈ। ਜੈਂਕਰ ਮੂਵ ਕਰਾਉਣਾ, ਸਪੈਸ਼ਲ ਮੂਵਿੰਗ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ ਵੀ ਅਵੇਲੇਬਲ ਹੈ। 140 ਐਡਵਾਂਸ ਬੁਲੇਵਾਰਡ ਨੰਬਰ 10, ਵੀਰ ਹਰਮਿੰਦਰ ਹੈਰੀ ਜੀ ਨੂੰ 416-524-6604 ਤੇ ਕਾਲ ਕਰੋ। 416-524-6704। ਇਸ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਟਾਪ ਚੋਇਸ ਇਲੈਕਟ੍ਰੋਨਿਕਸ ਵੱਲੋਂ ਵੀ ਸਪਾਂਸਰ ਕੀਤਾ ਜਾਂਦਾ ਹੈ। ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਜ, ਹਾਈ ਐਂਡ ਦੇ ਅਪਲਾਇੰਸਸ ਤੁਸੀਂ ਲੈ ਕੇ ਆਉਣਾ ਚਾਹੁੰਦੇ ਹੋ, ਕੁਆਲਿਟੀ ਦਾ ਫਰਨੀਚਰ ਵੀ ਬਹੁਤ ਹਾਈ ਐਂਡ ਦਾ ਤੁਹਾਡੇ ਵਾਸਤੇ ਅਵੇਲੇਬਲ ਹੈ ਟਾਪ ਚੋਇਸ ਇਲੈਕਟ੍ਰੋਨਿਕਸ ਤੇ। 16 ਇੰਟਮੋਲ ਡਰਾਈਵ, ਬਰੈਂਪਟਨ, 5461 ਹਾਈਵੇ 6 ਨਾਰਥ ਗੋਲਫ ਦੇ ਵਿਚ। ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ 905-7990-0045। ਐਨਆਰਆਈ ਮੈਰਿਜ ਬਿਊਰੋ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤਿਆਂ ਲਈ ਐਨਆਰਆਈ ਮੈਰਿਜ ਬਿਊਰੋ ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਐਨਆਰਆਈ ਮੈਰਿਜ ਬਿਊਰੋ 647-888-6000-6478-88-6000। ਰਿਸ਼ਤਾ ਹੋ ਗਿਆ, ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ ਹਾਈ ਐਂਡ ਦੀ, ਰੈਡ ਵੈਚਸ, ਡਾਇਮੰਡ ਦੀ ਜੁਲੀ, ਡਾਇਮੰਡ ਰਿੰਗ, ਡਾਇਮੰਡ ਬੈਂਗਲ, ਬ੍ਰੈਸਲੇਟ, ਡਾਇਮੰਡ ਨੈਕਲੈਸ, ਡਾਇਮੰਡ ਦੇ ਏਅਰ ਰਿੰਗ, ਵੈਡਿੰਗ ਬੈਂਡਸ, ਮੈਨ ਵੈਡਿੰਗ ਬੈਂਡਸ ਤੋਂ ਇਲਾਵਾ ਮਰਦਾਨਾ ਜਨਾਨਾ ਕੋਈ ਗਹਿਣਾ ਖਰੀਦਣਾ ਚਾਹੁੰਦੇ ਹੋ, ਕਹਿ ਕੇ ਕੋਈ ਗਹਿਣਾ ਤਿਆਰ ਕਰਾਉਣਾ ਹੈ, ਅਸ਼ੋਕ ਜਿਲਰ, 7198 ਏਅਰਪੋਰਟ ਰੋਡ, ਨੰਬਰ 905-671-4290। ਟ੍ਰੈਫਿਕ ਕੋਡ ਐਡਵੋਕੇਟ ਜੇ ਕਰੋਟੀ ਸਾਹਿਬ ਵੱਲੋਂ ਵੈਸੇ ਸਾਨੂੰ ਸਪਾਂਸਰ ਕੀਤਾ ਜਾ ਰਿਹਾ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇਨਸ਼ੋਰੈਂਸ, ਲਿਖੋ ਲਾਇਸੈਂਸ ਐਕਟ, ਐਮਟੀ ਓਫੈਂਸ, ਸਿਵਲ ਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ, ਟ੍ਰੈਫਿਕ ਦੀ ਉਲੰਘਣਾ ਹੋ ਗਈ ਹੈ, ਘਬਰਾਉਣਾ ਨਹੀਂ, ਪੈਰ

0: ਇੱਕ ਕਰਾਉਣ ਲਈ ਜੇ ਕਲੋਟੀ ਸਾਹਿਬ ਤਕਰੀਬਨ 32 ਵਰਿਆਂ ਤੋਂ 416-716-3464 ਇਹੀ ਨੰਬਰ ਹੈ 4167163461। ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ ਇਮੀਡੀਏਟਲੀ ਟੀਮ ਡਰਾਈਵਰ, ਕੰਪਨੀ ਡਰਾਈਵਰ ਅਤੇ ਸੋਲੋ ਡਰਾਈਵਰ। ਓਨਰ ਓਪਰੇਟਰ ਚਾਹੀਦੇ ਨੇ ਟੀਮ, ਕੰਪਨੀ ਡਰਾਈਵਰ ਚਾਹੀਦੇ ਨੇ ਟੀਮ, ਕੰਪਨੀ ਡਰਾਈਵਰ ਸੋਲੋ ਚਾਹੀਦੇ ਨੇ। ਪੱਕਾ ਰਨ ਹੈ ਲੇਰੇਡੋ ਦਾ, ਟੈਕਸਿਸ ਦੇ ਰਨ, ਸਟੱਡੀ ਮਾਈਲਸ, ਰਿਲਾਇਬਲ ਵਰਕ। ਸੰਦੀਪ ਜੀ ਨੂੰ ਕਾਲ ਕਰ ਲਿਓ 416-903-8390 4169038390। ਖਾਵਿਆ ਹੁਮਕੇ ਠੈਨਕੋਟਲ ਬੁਲੇਵਾਰ ਤੇ ਏਅਰਪੋਰਟ ਦੇ ਨਿਧੀ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ। ਖਾਵਿਆ ਹੁਮ ਰਹੀ ਤੁਸੀਂ ਆਪਣਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਬਿਮਾਰੀ ਦਾ ਹੱਲ ਲੱਭ ਸਕਦੇ ਹੋ।
1: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।
0: ਖਾਵਿਆ ਹੁਮ ਕੇ ਟੈਨਕੋਟਲ ਬੁਲੇਵਾਰ ਤੇ ਏਅਰਪੋਰਟ ਦੇ ਨਿਧੀ ਖਾਨਦਾਨੀ ਪ੍ਰੈਕਟੀਸ਼ਨਰ ਮੀਤਾ ਓਜ਼ਾ ਜੀ ਨੂੰ ਮਿਲ ਸਕਦੇ ਹੋ 647-7607-79। ਹੁਣ ਤੱਕ ਤੁਸੀਂ ਮੇਰੇ ਪਾਸੋਂ ਖਬਰਾਂ ਸੁਣੀਆਂ ਨੇ, ਨਾਲ ਦੀ ਨਾਲ ਤੁਸੀਂ ਖਬਰਾਂ ਪੰਜਾਬ ਤੋਂ ਸੁਣੀਆਂ ਨੇ। ਹੁਣ ਅੰਜੂ ਸਿੱਕਾ ਜੀ ਪਹੁੰਚ ਚੁੱਕੇ ਨੇ, ਹਿੰਦੀ ਸਮਾਚਾਰ ਉਨ੍ਹਾਂ ਦੀ ਜ਼ਬਾਨੀ ਪੇਸ਼ ਕਰਾਂਗੇ। ਆਓ ਲਵਾਉਂਦੇ ਉਨ੍ਹਾਂ ਦੀ ਹਾਜ਼ਰੀ। ਅੰਜੂ ਜੀ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ, ਗੁੱਡ ਈਵਨਿੰਗ।
2: ਗੁੱਡ ਈਵਨਿੰਗ ਦਿਲਬਾਗ ਜੀ, ਲਿਸਨਰਸ ਅਤੇ ਵਿਊਅਰਸ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਅੱਜ ਵਿਊਅਰਸ ਨਹੀਂ ਹੈਗੇ ਨੇ, ਸਿਰਫ
0: ਲਿਸਨਰਸ ਨੇ ਜੀ। ਰਿਟਸ ਫਰਨੀਚਰ ਵੱਲੋਂ ਅਗਲੀ ਵੈਦਰ ਰਿਪੋਰਟ ਜਿਹੜੀ ਆਈ ਦੀ ਹੈ ਉਹ ਸਪਾਂਸਰ ਕੀਤੀ ਜਾਵੇਗੀ 5200 ਡਿਕਸੀ ਮੈਥਿਸਨ ਤੇ ਹਾਜ਼ਰ ਨੇ। ਰਿਟਸ ਫਰਨੀਚਰ, ਕੁਆਲਿਟੀ ਦਾ ਫਰਨੀਚਰ, ਫਾਈਨੈਂਸਿੰਗ ਆਨ ਦੀ ਸਪੋਟ, ਡਿਲੀਵਰੀ ਆਨ ਟਾਈਮ। ਰਿਟਸ ਦਾ ਨੇਮ ਯੂ ਕੈਨ ਟਰਸਟ, ਨੰਬਰ 905-232-74-99। ਆਓ ਤੁਹਾਨੂੰ ਮਿਲਾਉਂਦੇ ਹਾਂ ਪੀਲ ਰੈਨੋਵੇਸ਼ਨ ਦੀ ਇਕ ਅਜਿਹੀ ਟੀਮ ਨੂੰ ਜੋ ਸਿਰਫ 7 ਦਿਨਾਂ ਦੇ ਵਿਚ ਸਿੰਪਲ ਤੋਂ ਲੈ ਕੇ ਹਾਈ ਐਂਡ ਦਾ ਵਾਸ਼ਰੂਮ, ਚਾਹੇ ਜਕਿਊਜ਼ੀ ਲਾਉਣਾ, ਸੋਨਾ ਲਾਉਣਾ, ਸਟੀਮਰ ਲਾਉਣਾ, ਸਿੰਪਲ ਬਣਾਉਣਾ, ਕਰਬਲੈਸ ਸ਼ਾਵਰ ਵੀ ਬਣਾ ਕੇ ਦਿੰਦੇ ਨੇ ਪੀਲ ਰੈਨੋਵੇਸ਼ਨ ਦੇ ਸਰਦਾਰ ਭੁਪਿੰਦਰ ਸਿੰਘ ਜੀ। 6 4 7 6 4 8 1 8 4 7 6 47 6 48 1847। ਫੇਅਰ ਪ੍ਰਾਈਜ ਟਰੱਕ ਰਿਪੇਅਰ ਸੈਂਟਰ, 12 ਵਰਿਆਂ ਤੋਂ ਉੱਤੇ ਐਕਸਪੀਰੀਅੰਸ ਹੈ ਵੀਰ ਹੈਪੀ ਬੜਿਆਲ ਤੇ ਸੁਖਾ ਟੇਸੀ ਜੀ। ਟਰਾਂਸਮਿਸ਼ਨ ਅਤੇ DPF ਕਲੀਨਿੰਗ ਅਤੇ ਰਿਪੇਅਰ ਅਤੇ ਰੀਬਿਲਡ ਕਰਾਉਣ ਵਾਸਤੇ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ, A-to-Z ਸਰਵਿਸ, ਟਰੱਕਾਂ ਦੀ ਮੁਰੰਮਤ ਲਈ ਫੇਅਰ ਪ੍ਰਾਈਜ ਟਰੱਕ ਰਿਪੇਅਰ ਸੈਂਟਰ। ਹੈਪੀ ਬੜਿਆਲ ਜੀ, 1 ਗੁੱਡ ਮਾਰਕ ਪਲੇਸ, E-to-Bico, ਨੰਬਰ 2 ਕਾਲ 6 4 7 7 0 6 9 2 5 7 6 4 7 7 6 9 2 5 7 6 4 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7
2: ਕੱਲ ਤਾਂ ਹਾਈਐਸਟ 24 ਹੈਗਾ, ਲੋਐਸਟ 18, ਤੇ ਥੰਡਰ ਸਟੋਰਮਸ ਦੀ ਵਾਰਨਿੰਗ ਇਸ ਵਕਤ ਚੱਲ ਰਹੀ ਹੈ ਕੱਲ ਦੇ ਲਈ
0: ਜੀ। ਔਰ ਪਹਿਲਾ ਥੰਡਰ ਸਟੋਰਮ ਤੇ ਹਰਿਆ ਕਾਬੂ ਨਹੀਂ ਹੈ।
2: ਹਾਂਜੀ ਬਿਲਕੁਲ ਨਹੀਂ, ਵੈਸੇ ਕੰਟਰੀ ਦੀ ਖਾਸੀਅਤ ਮੈਂ ਕਹਾਂਗੀ ਟੋਰਾਂਟੋ ਦੀ ਕਿ ਪਾਣੀ ਡਿਫਰੈਂਟ ਕੰਟਰੀਜ਼ ਦੇ ਜਦੋਂ ਪਾਣੀ ਪੜਦਾ ਟਾਈਮ ਲੱਗਦਾ ਹੈ ਪਾਣੀ ਡਰੇਨ ਆਊਟ ਹੋਣ ਦੇ ਵਿੱਚ, ਟੋਰਾਂਟੋ ਦੇ ਜਲਦੀ ਹੋ ਗਿਆ
0: ਜੀ,
2: ਕੋਈ ਪਤਾ ਨਹੀਂ ਚੱਲਿਆ ਨਾ, ਨੈਕਸਟ ਡੇ ਵਾਸ ਟ੍ਰੈਫਿਕ ਵਾਸ ਨਾਰਮਲ, ਲਾਈਫ ਵਾਸ ਨਾਰਮਲ, ਸੋ ਵਿਚ ਇਜ਼ ਅ ਗੁੱਡ ਸਾਈਨ ਜੀ।
0: ਪ੍ਰਾਊਡ ਟੂ ਬੀ ਅ ਕੈਨੇਡੀਅਨ,
2: ਪ੍ਰਾਊਡ ਟੂ ਬੀ ਕੈਨੇਡੀਅਨ ਯੈਸ।
0: ਸੰਧੂ ਡੈਂਟਿਸਟ ਜੀ, ਦੰਦਾਂ ਦੇ ਮਸ਼ਹੂਰ ਡਾਕਟਰ, ਨਾਰਥ ਅਮਰੀਕਾ ਨੇ ਹੀ ਬਹੁਤ ਵੱਡਾ ਨਾਮ ਹੈ, ਵਰਲਡ ਫੇਮਸ, 4550 ਈਬਨਜ਼ ਰੋਡ, 510 ਚਾਰਲਸ ਬੁਲੇਵਾਰ ਤੇ ਮਸ਼ਹੂਰ ਡਾਕਟਰਾਂ ਦੀ ਟੀਮ, ਵਧੀਆ ਹਾਈ ਐਂਡ ਦੀ ਲੈਬ, ਦੰਦਾਂ ਦੀ ਹਰ ਤਰ੍ਹਾਂ ਦੀ ਬਿਮਾਰੀ, ਦੰਦ ਲਗਾਉਣੇ ਨੇ, ਪਟਾਉਣੇ ਨੇ, ਲਿਸ਼ਕਾਉਣੇ ਨੇ, ਦੁਖਦੇ ਨੇ, ਉਨ੍ਹਾਂ ਦਾ ਇਲਾਜ ਕਰਾਉਣਾ, ਔਰ ਤੁਸੀਂ ਇਸ ਤੋਂ ਇਲਾਵਾ ਤੁਸੀਂ ਬ੍ਰਿਜ ਇੰਪਲਾਂਟ ਰੂਟ ਕਨਾਲ ਦਾ ਕੰਮ ਕਰਾਉਣਾ, ਸਾਰੀ ਇੰਸ਼ੋਰੈਂਸ ਕੰਪਨੀਆਂ ਡੀਲ ਕਰਦੇ ਨੇ, ਤੇ ਸੰਧੂ ਡੈਂਟਿਸਟ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਜੀ ਨੂੰ ਕਾਲ ਕਰ ਲੈਣਾ, 905-794-5657। ਥੇਰਾ ਸੁਪਰ ਮਾਰਕੀਟ ਦੇ ਸਰਦਾਰ ਅਵਤਾਰ ਸਿੰਘ ਜੀ ਬਿੱਲਾ, ਮਿਸੀ ਸਾਗਾ ਦੇ ਵਿਚ ਜਿਹੜੇ ਵੀਰ ਐਰਨ ਮਿਲ 401 ਵਿੰਡਜ਼ਰ ਚਰਚਲ ਦੇ ਏਰੀਏ ਚ ਰਹਿੰਦੇ ਨੇ, ਇਸ ਏਰੀਏ ਦੇ ਵਿਚ ਇਕ ਬਹੁਤ ਹੀ ਸ਼ਾਨਦਾਰ ਖੁੱਲਾ ਡੋਲਾ ਪਲਾਜ਼ਾ, ਉਹਦੇ ਵਿਚ ਗਰੋਸੀ ਦਾ ਇਕ ਸੁਪਰ ਡੁਪਰ ਸਟੋਰ ਹੈ, ਥੇਰਾ ਸੁਪਰ ਮਾਰਕੀਟ 3899 ਟੋਲਾਨੀ ਸਰਕਲ, 1 ਬਲਾਕ ਸਾਊਥ ਆਫ ਡੈਰੀ, ਕੁਆਲਿਟੀ ਦੀ ਗਰੋਸਰੀ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਅਤੇ ਨਾਲ ਤੁਸੀਂ ਇਥੋਂ ਮਠਿਆਈਆਂ ਵੀ ਲੈ ਸਕਦੇ ਹੋ, ਔਰ ਨਾਲ ਨੋਟ ਕਰੋ ਕਿ ਆਪਣੇ ਖੇਤਾਂ ਦੇ ਵਿਚ ਤਿਆਰ ਕੀਤੀਆਂ ਗਈਆਂ ਵੀ ਸਬਜ਼ੀਆਂ ਉਥੇ ਡਿਸਪਲੇ ਕੀਤੀਆਂ ਜਾਂਦੀਆਂ ਨੇ। ਵੀਰ ਅਵਤਾਰ ਬਿੱਲਾ ਜੀ 905-824-9960। ਲਓ ਹੁਣ ਅਸੀਂ ਬਹੁਤ ਜਲਦੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨਾਲ ਗੱਲਬਾਤ ਕਰਾਂਗੇ। ਤੁਹਾਡਾ ਇਕ ਫਰਮੈਸ਼ੀ ਗੀਤ ਆਇਆ, ਪਰਬਤ ਕੇ ਪੀਛੇ ਚੰਬੇ ਕਾ ਗਾਓ, ਔਰ ਗੀਤ ਨੂੰ ਪੇਸ਼ ਕਰਾਂ ਉਸ ਤੋਂ ਪਹਿਲਾਂ ਮੈਂ ਦੱਸ ਦੂਆਂ ਕਿ ਤੁਹਾਡੇ ਵੱਲੋਂ ਤੁਹਾਡੇ ਜਿਹੜੇ ਚਹੇਤੇ ਰੇਡੀਓ ਹੋਸਟ ਨੇ ਉਨ੍ਹਾਂ ਬਾਰੇ ਸਾਡੇ ਕੋਲ ਜਾਣਕਾਰੀ ਮੰਗੀ ਜਾ ਰਹੀ ਹੈ ਜਿਹੜੇ 1320 AM ਤੇ ਹੁੰਦੇ ਸਨ। ਸਾਡੀ ਬੇਨਤੀ ਹੈ ਕਿ ਤੁਹਾਡੇ ਵੱਲੋਂ ਬਹੁਤ ਸਾਰੇ ਫੋਨ ਕਾਲਸ ਆ ਰਹੇ ਨੇ, ਜਿੰਨੇ ਆਉਣਾ ਮੋਸਟ ਵੈਲਕਮ ਜੀ, ਦਰਵਾਜੇ ਖੁੱਲੇ ਨੇ, ਫਸਟ ਕਮ ਫਸਟ ਸਰਵ ਹੈ। ਜਿਵੇਂ ਅਸੀਂ ਹੈਰੀ ਮੈਕਡੋਨਲਡ ਜੀ ਨਾਲ ਆਪ ਰਾਬਤਾ ਕਾਇਮ ਕੀਤਾ ਸੀ ਕਿ ਅਸੀਂ ਤੁਹਾਡੇ ਸਟੇਸ਼ਨ ਤੇ ਪ੍ਰੋਗਰਾਮ ਰਨ ਕਰਨਾ ਤੇ ਉਥੇ ਬਕਾਇਦਾ ਅੰਡਰ CRT ਰੂਲ ਐਂਡ ਰੈਗੂਲੇਸ਼ਨ ਜੋ ਉਨ੍ਹਾਂ ਦੇ ਨਿਜ਼ਮ ਨੇ ਜੋ ਕੰਟਰੈਕਟ ਨੇ ਉਨ੍ਹਾਂ ਨੂੰ ਅਸੀਂ ਸਾਈਨ ਕੀਤਾ। 29 ਸਾਲ ਲਗਭਗ ਉਥੇ ਅਸੀਂ ਇਕ ਹੀ ਚੈਨਲ ਤੇ ਪ੍ਰੋਗਰਾਮ ਸ਼ੁਰੂ ਕੀਤਾ ਤੇ ਇਕ ਹੀ ਚੈਨਲ ਤੇ ਰਹੇ। ਉਸ ਤੋਂ ਬਾਅਦ ਕੁਝ ਇਕ ਚੋਗ ਸਾਡੀ ਕਿਸੇ ਹੋਰ ਜਗ੍ਹਾ ਤੇ ਸੀ, ਅਸੀਂ ਉਸ ਚੁਗੀ ਚੁਗਣ ਤੋਂ ਬਾਅਦ ਹੁਣ ਅਸੀਂ ਮੁੜ CJMR 1320 AM ਤੇ ਵਾਪਸ ਆਏ ਹਾਂ। ਜਿਸ ਨੇ ਵੀ ਪ੍ਰੋਗਰਾਮ ਸ਼ੁਰੂ ਕਰਨਾ ਮੋਸਟ ਵੈਲਕਮ ਹੈ ਜੀ। ਬਿਲਕੁਲ ਉਹੀ ਕੰਟਰੈਕਟ ਹੈ ਜਿਹੜਾ CJMR 1320 AM ਦੀ ਮੈਨੇਜਮੈਂਟ ਨਾਲ ਕੀਤਾ ਸੀ, ਤੇ ਉਹੀ ਕੰਟਰੈਕਟ ਤੁਸੀਂ ਇਸ ਮੈਨੇਜਮੈਂਟ ਨਾਲ ਕਰਕੇ ਆਪਣਾ ਟਾਈਮ ਜਿਹੜਾ ਰਾਖਵਾਂ ਕਰਨਾ ਹੈ। ਭਾਵਾਂ ਕਿ ਅਰਸ਼ੁਣਾ ਦੇ ਦੱਸਣ ਦੇ ਮੁਤਾਬਕ ਲਿਸਟ ਜਿਹੜੀ ਹੈ ਉਹ ਕਾਫੀ ਲੰਬੀ ਹੈ, ਪਰ ਫਿਰ ਵੀ ਟਰਾਈ ਕਰਨ ਚ ਕੋਈ ਹਰਜ ਨਹੀਂ। ਨੰਬਰ ਟੂ ਕਾਲ 416-303-1515 ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਆਪਣੀ ਫੀਡਬੈਕ ਦੇ ਰਹੇ ਹੋ, ਆਪਣੇ ਸੁਝਾਅ ਦੇ ਰਹੇ ਹੋ, ਆਪਣੇ ਮਸ਼ਵਰੇ ਦੇ ਰਹੇ ਹੋ, ਸਿਰ ਮੱਥੇ ਨੇ। ਸਭਨਾਂ ਦਾ ਸਤਿਕਾਰ ਹੈ, ਸਭਨਾਂ ਦਾ ਪਿਆਰ ਹੈ, ਬਹੁਤ ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਅਕੀਰਾ ਸਾਹਿਬ ਨਾਲ ਗੱਲਬਾਤ। ਨੰਬਰ ਰਹੇਗਾ 905-813-1320। ਕੈਨੇਡਾ ਵਾਈਡ 647-910-1320 ਤੇ ਸੁਣਿਆ ਜਾ ਸਕਦੈ। ਅਮਰੀਕਾ ਦੇ ਵਿਚ 641-741-1919 ਤੇ ਸੁਣਿਆ ਜਾ ਸਕਦੈ। ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: You're listening to CNN Toronto, Chawla News Network Toronto. Shahar di awaz, dila di pukar. Your city, your voice, your radio star. Aagya fer to ek var. Tuhada apna CJMR 1320. CJMR
1: 1320. Jiyona ja marna insaan de hath nahi, parantu is sansar ton tur gaye prani da us diyan dharmik rau reetan de naal us nu vida karna saade vas hai. Apni sanskriti apni dharmik rau reetan mutabak antam rasma vele yaad rakho. Rexdale de vich Lotus Funeral Home jithe antam darshna to leke das sanskar diyan rasma ikko hi chhatthale hundiyan han. Lotus Funeral Home da sara staff tuhadi bhasha Punjabi Hindi vi bolda hai. Vadhere jankari layi call karo Sardar Harminder Singh Hansi 647-547-8188 647-547-8188 Lotus Funeral Home.
2: Waheguru Waheguru ji ka khalsa Waheguru ji ki fateh. Har saal di tarah Malton Gurdwara Sahib vikhe Sahib Shri Guru Granth Sahib de pehle prakash dihade nu samarpit Nagar Kirtan 13 September din aitwar nu ho rahe han. ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਪਰਿਵਾਰਾਂ ਸਮੇਤ ਕੇਸੀ ਦਸਤਾਰਾਂ ਦੁਪੱਟੇ ਸਜਾ ਕੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਵਾਹਿਗੁਰੂ ਇੰਤਜ਼ਾਰ ਹੁਣ ਖਤਮ ਹੋਇਆ ਰੀਮੈਕਸ ਗੋਲਡ ਰਿਐਲਿਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ
1: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੁਆਇਸ ਇਲੈਕਟ੍ਰੋਨਿਕਸ 16 ਇੰਟਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ ਨੰਬਰ 905-799-0045 9057990045 Top Choice Electronics
4: Ritz Furniture ਦਾ ਇਹ ਮੈਸੇਜ ਜਰਾ ਧਿਆਨ ਨਾਲ ਸੁਣੋ ਸਸਤਾ

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: सस्ता सामान सस्ता नहीं हाई एंड दा सामान मिले सस्ता।
2: अगर थोड़े बेसमेंट दे विच पानी दी लीकेज हो रही है तुसी उस तो छुटकारा पाना चाहते हो तो इको एक नाम नु याद रखना पिछले 25 सालों तो कम्युनिटी दे विच मन्या पर मन्या नाम बेस्ट रेनोवेशन दे सतविंदर सिंह 416-451-4565 25 साल दी दिंदे नाल वारंटी 416-451-4565 ते कॉल करो ते हमेशा हमेशा ली पानी दी लीकेज तो पाओ छुटकारा।
3: हाय मेरे तो पैर ही पुंजे नहीं लग रहे, मेरी निक्की भैन दा व्याह है, मैं तो अपने सारे चा पूरे करांगी।
4: क्यों नहीं चन करे कहे ता सिर तो पैर तक सोने च बढ़ा दें।
3: ठीक है जी, चलो फिर सब तो वध वैरायटी वाले अशोक ज्वेलर कोल, उना कोल गोल्ड ते डायमंड ज्वेलरी दे सारे लेटेस्ट वैरायटी दे गहने ने, सेट रानी हार, छापा, मुंदरियां, छल्ले, बिस्कुट, चेनिया, वंगा, कोके, टिक्के, कड़े, ब्रेसलेट, मंगलसूत्र, सब कुछ प्योर ते यूनिक।
4: हां नाले मैं साड़ी दियां बाहां भी तां मिंगियां करनियां ने, 12 चूड़ियां ओनू भी ले दांगे।
3: तो मेरे जीजे ली घड़ी?
4: आहो अशोक ज्वेलर कोले रेडो दियां, रोलेक्स दियां सारियां घड़ियां हुंदियां ने।
3: चलो फिर छेती चलो, अशोक ज्वेलर 7198 एयरपोर्ट रोड मालचन इन अशोक प्लाजा, फोन नंबर है 9056714290।
5: HK Movers, home, offices, apartments and delivery, big or small, we move it all.
6: HK Movers,
5: local and long distance, we also ship cars, tailor transport and moving services.
6: For service with a smile, give us a call.
5: Call Mr. Harminder 416-524-6704.
6: 416-524-6704.
5: Visit 140 Advance Boulevard, unit number 10, Brampton. Long distance moving specialist, HK Movers.
7: HK Movers.
8: हे हाय, क्या हाल है तुम सबका यार?
9: अरे जुगनू, कहाँ टिमटिमाते हो यार, आजकल तो दिखते भी नहीं।
8: बस यार वो घर खरीदने के चक्कर में ना टेंशन हुई पड़ी है।
9: चल तेरी टेंशन दूर करते हैं। यू रिमेम्बर अर्श चावला?
8: हाँ यार, नाम तो सुना है।
9: अबे नाम सुना है तो काम भी सुन ले। रीमैक्स का टॉप प्रोड्यूसर है, रेजिडेंशियल, प्री कंस्ट्रक्शन, कमर्शियल, बाय, सेल, इन्वेस्ट, यू नेम इट, ही गॉट इट। व्हेन यू हैव गॉट अर्श चावला बाय योर साइड, योर ड्रीम प्रॉपर्टी परचेस इज जस्ट एज इजी एज सीन, लाइक, बाय। कॉल अर्श चावला एट 416-303-1515, 416-303-1515। तुहाडा अपना अर्श चावला।
10: ना हीरे ना, ए इश्क हुण नहीं निभना।
11: इंजना खिरांजिया, मैं ता तेरे लिए पिज़्ज़ा मशीन तो थिन क्रस्ट चीज पिज़्ज़ा लेके आई हां।
10: हीरे, दो लार्ज पिज़्ज़ा, 4 टॉपिंग ईच, 2 डिपिंग सॉसेस ऑर्डर करना सी, सिर्फ $25 चापां दोहां ते चाचे कैदो ने भी रजना सी।
12: टेस्ट विद सुपर, हर कोई पिज़्ज़ा मशीन दा है लवर।
13: पिज़्ज़ा मशीन दो लोकेशन तो सर्व करदे ने, 2 फिलोसफर्स द ट्रेल ब्रैम्पटन, अक्रॉस ब्रैम्पटन सिविक हॉस्पिटल,
12: 373 स्टील्स एवेन्यू वेस्ट, शेरिडन कॉलेज बैक प्लाजा। कॉल 905-490-1222।
14: जे कलोटी दा पैगाम वड़े सारिया दे नाल, जेकर ट्रैफिक टिकट, स्मॉल क्लेम, सिटी बायलॉज जां मकान मालक किराएदार दे पौणे च फस गए हो तो साडे कई वरिया दे माहर तजुर्बे दा फायदा लवो। जे कलोटी अजिहा ना थोड़ी मुश्किल कर देंदा आसान। ट्रैफिक कोर्ट एडवोकेट्स लाइसेंस बाय द लॉ सोसाइटी ऑफ अपर कैनेडा। जे कलोटी, योर रिकॉर्ड मैटर्स, यू मस्ट टेक एक्स्ट्रा केयर। नाउ न्यू लोकेशन 7920 हुरंटारियो स्ट्रीट, यूनिट 43 इन ब्रैम्पटन, 905-796-5656। दैट्स 905-790-5656. Jay Kaloti, tried, trusted, most effective.
15: ਪੀਲ ਰੈਨੋਵੇਸ਼ਨ ਦਾ ਪੈਗਾਮ। ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ 6476481847 6476481847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
16: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
17: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
16: ਸੱਚੀ?
17: ਓ ਮੁੱਚੀ,
16: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ, A-Z ਸਰਵਿਸ ਕਰਕੇ ਦੇਣਗੇ।
17: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ।
16: ਹੁਣ ਐਡਰੈਸ ਵੀ ਲਿਖਾ।
17: ਲੈ ਲਿਖ ਲਾ, 1 ਗੁੱਡ ਮਾਰਕ ਪਲੇਸ, ਇਟੋਬੀ ਕੋਕ, ਯੂਨਿਟ 5।
16: ਕਾਲ 647-706-9257
18: इंतजार हुण खत्म होया।
7: ਰੀਮੈਕਸ ਗੋਲਡ ਰਿਅਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
18: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
19: You're listening to CNN Toronto, Chavla News Network Toronto.
20: ਆਕਾਸ਼ਵਾਣੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿੱਚ ਇੱਕ ਵਾਰ ਫਿਰ ਤੋਂ ਆਪ ਜੀ ਦਾ ਸਵਾਗਤ। CNN ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ। ਹਿੰਦੀ ਸਮਾਚਾਰ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਵਾਲੇ ਹਾਂ, ਜਿਸ ਨੂੰ ਲੈ ਕਰਕੇ ਹਾਜ਼ਰ ਨੇ ਮੈਡਮ ਅੰਜੂ ਸਿੱਕਾ ਜੀ। ਇਸ ਹਿੱਸੇ ਨੂੰ ਸਵੀਟ ਮਹਿਲ ਤੋਂ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕਾਂਖੁਣਾ ਵੱਲੋਂ ਸਪਾਂਸਰ ਕੀਤਾ ਜਾਵੇਗਾ। ਬੈਠ ਕੇ ਖਾਣਾ ਖਾਣ ਦਾ, ਮਠਿਆਈਆਂ ਦਾ ਇੱਕ ਜ਼ਬਰਦਸਤ ਮਹਿਲ ਜਿੱਥੇ ਤੁਹਾਡੇ ਲਈ ਅਲਾਕਾਟ ਮੈਨਿਊ ਵੀ ਸਰਵ ਕੀਤਾ ਜਾਂਦਾ, ਵੈਜ ਨਾਨ ਵੈਜ ਥਾਲੀ ਪਰੋਸੀ ਜਾਂਦੀ ਏ ਤੇ ਬੇਸ਼ੁਮਾਰ ਵਰਾਇਟੀ ਦੇ ਵਿਚ ਖਾਲਸ ਸ਼ੁੱਧ ਖੋਏ ਦੀਆਂ ਬਣੀਆਂ ਹੋਈਆਂ ਮਠਿਆਈਆਂ ਤੁਹਾਡਾ ਸਵਾਗਤ ਕਰਦੀਆਂ। 680 ਰੈਕਸਟਲ ਬੁਲੇਵਾਰਡ ਹਾਈਵੇ 27 416-679-9999 ਔਨ ਲੋਕੇਸ਼ਨ ਪਾਰਟੀ ਦੇ ਪ੍ਰਬੰਧਾਂ ਦਾ ਜ਼ਬਰਦਸਤ ਨਾਮ ਹੈ ਸਵੀਟ ਮਹਿਲ। 11:30 ਕ੍ਰੈਡਸਟਨ ਰੋਡ ਵਾਹਨ ਦੇ ਵਿਚ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ, ਸੌ ਤੋਂ ਲੈ ਕੇ 1000 ਬੰਦਿਆਂ ਦੀ ਕਿਸੇ ਵੀ ਤਰ੍ਹਾਂ ਦੀ ਪਾਰਟੀ ਦੇ ਪ੍ਰਬੰਧਾਂ ਲਈ ਤੁਸੀਂ ਕਾਲ ਕਰ ਸਕਦੇ ਹੋ 416-433-9999। IPTV ਬਾਕਸ ਦੀ ਸਰਵਿਸ ਤੁਸੀਂ ਵਾਇਆ ਰੰਗਲਾ ਪੰਜਾਬ ਲੈ ਸਕਦੇ ਹੋ। 12 ਮਹੀਨਿਆਂ ਦਾ $100 ਉੱਕਾ ਪੁੱਕਾ, 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ ਅਤੇ ਛੋਟਾ ਜਿਹਾ ਡੱਬਾ। ਕਈ ਲੋਕਾਂ ਨੇ ਉਹਨਾਂ ਨੂੰ ਜਿੰਦਰੇ ਲਾਏ ਹੋਏ ਨੇ ਕਿ ਵੀ ਸਾਡੇ ਕੋਲ ਤੁਸੀਂ ਰੀਚਾਰਜ ਕਰਵਾਓ, ਜੋ ਪੈਸੇ ਲੈ ਲਏ ਫਿਰ ਜਿੰਦਰੇ ਲਾਉਣ ਦਾ ਕੀ ਮਤਲਬ ਬਈ। ਜਿੰਦਰੇ ਵੀ ਤੋੜ ਕੇ ਦਿੱਤੇ ਕਈਆਂ ਦੇ, ਤੇ ਤੋੜ ਕੇ ਵੀ ਦੇਵਾਂਗੇ। ਜਿੰਨਾ ਚਿਰ ਤੁਸੀਂ ਜਿੰਦਰਾ ਨਹੀਂ ਟੁੱਟਦਾ, ਉਨਾ ਚਿਰ ਤੁਹਾਡੇ ਕੋਲ ਇੱਕ ਅਜਿਹਾ ਬਾਕਸ ਹੋਵੇਗਾ ਜਿਹਦੇ ਤੇ ਤੁਸੀਂ ਆਪਣੀਆਂ ਫਿਲਮਾਂ, ਡਰਾਮੇ, ਸੀਰੀਅਲ, ਚਲ ਚਿੱਤਰ ਦੇਖ ਸਕੋਗੇ। ਅਦਰਵਾਈਜ਼ ਅੱਧੇ ਪੌਣੇ ਘੰਟੇ ਦੇ ਵਿਚ ਹੀ ਅਸੀਂ ਤੁਹਾਨੂੰ ਉਹ ਅਨਲੌਕ ਕਰ ਦਿੰਦੇ। ਬਹੁਤ ਸਾਰਿਆਂ ਨੇ ਸਾਡੇ ਕੋਲ ਅਨਲੌਕ ਕਰਵਾਏ ਵੀ ਨੇ, ਤੁਸੀਂ ਵੀ ਕਰਵਾ ਸਕਦੇ ਹੋ। 12 ਮਹੀਨਿਆਂ ਦਾ $100 ਤੇ 2 ਦਿਨ ਦਾ ਟਰਾਇਲ ਬਿਲਕੁਲ ਫ੍ਰੀ। 6475545859 6475545859 ਤੇ ਲਓ ਹੁਣ ਪੇਸ਼ ਨੇ ਇਨਫਿਨਿਟੀ ਟੈਂਟ ਐਂਡ ਡੈਕੋਰ ਦੇ ਸਹਿਯੋਗ ਦੇ ਨਾਲ ਚੋਣਵੀਆਂ ਖ਼ਬਰਾਂ। ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 360 ਕੈਮਰਾ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ ਆਦਿ ਲਈ ਇਨਫਿਨਿਟੀ ਟੈਂਟ ਐਂਡ ਡੈਕੋਰ ਦੇ ਦਿਲਪ੍ਰੀਤ ਬਾਲਜੀ ਨੂੰ 6477809 ਤੇ ਕਾਲ ਕੀਤਾ ਜਾ ਸਕਦੈ। ਹਿੰਦੀ ਸਮਾਚਾਰ ਲੈ ਕੇ ਤੁਹਾਡੇ ਲਈ ਹਾਜ਼ਰ ਨੇ ਮੈਡਮ ਅੰਜੂ ਸਿੱਕਾ ਜੀ। ਪ੍ਰੋਗਰਾਮ ਨੂੰ 6479101320 ਤੇ ਪੂਰੇ ਕੈਨੇਡਾ ਦੇ ਵਿਚ 6479101320 ਤੇ ਸੁਣਿਆ ਜਾ ਸਕਦੈ। ਅਮਰੀਕਾ 6417419 ਤੇ ਸੁਣ ਸਕਦੇ ਹੋ। ਪੇਸ਼ ਨੇ ਚੋਣਵੀਆਂ ਖਬਰਾਂ।
19: Real news, real impact, showing you real world. CJMR 1320,
21: the voice. आपकी नजर में CJMR 1320 frequency पे आज की खबरें, जिसमें सबसे पहले एक बार फिर से आपका तापमान right now 22 degrees centigrade है, कल का highest 24, lowest 18 रहेगा और बहुत ढेर सारा thunderstorm. Weather report कल की कुछ इस तरह से, midweek storm है, heavy rains होंगी across the way of Toronto GTA में. मॉर्निंग का कम्यूट काफी दिक्कत वाला हो सकता है, वेट वेदर कम बैक है और टोरेंशियल समर डाउनपोर काफी हैवी बारिश के बाद अराउंड करीब सुबह 4 से 5 बजे तक ये शुरू हो जाएगी और काफी लेट डे तक बारिश लगातार होती रहेगी। आइए बात करते हैं टैरिफ्स की, जी हाँ, जो कि आज का और कल का बहुत ही ज्यादा चर्चित विषय रहा है। ट्रंप ने कहा है कि वो बैन करेंगे कनेडियन प्रोजेक्ट्स को फ्रॉम US गवर्नमेंट कॉन्ट्रैक्ट एज अ काउंटर टैरिफ किक इन, और प्राइम मिनिस्टर मार्क कार्नी ने वार्न किया कैनेडियंस को कि बहुत टफ टाइम्स आने वाले हैं कैनेडियंस के लिए, जब रिटेलिएटरी टैरिफ अमेरिकन गुड्स के ऊपर इफेक्टिव हो चुके हैं मिडनाइट ट्यूसडे से, यानी कि कल रात से। امریکن پریزیڈنٹ ڈونلڈ ٹرمپ کا 50% ٹیرف نیئرلی 28 بلین ورتھ آف کینیڈین پروڈکٹس افیکٹو ہو چکا ہے جب ٹریڈ ٹاک بٹوین اوٹاوا اینڈ واشنگٹن کی کوئی بھی نیگوسیشن نہیں ہو پائے تھے پچھلے مہینے اور اس کے نتیجن اوٹاوا نے انویل کیا ڈالر فار ڈالر کاؤنٹر ٹیرف جو کہ ٹارگیٹ کرتا ہے سیم ویلو آف یو ایس گڈز ایز ویل. اس کے ساتھ لسٹ آف پروڈکٹس جو کہ ٹیرفڈ ہوئے گی بائی دا یو ایس دا کینیڈین کاؤنٹر ٹیرف رفلی 7,000 امریکن امپورٹس انکلوڈنگ ڈیری پلائی ووڈ اینڈ سن اسکرینس کہ ہم ایکسپٹ نہیں کر پائے کرا جو انہوں نے آفر کیا تھا اور ہم ان کو وہ بھی نہیں دے سکتے جو وہ مانگ رہے ہیں. ایز نتیجن یہ ہے کہ امریکہ جو ہے امپوز کرنے جا رہا ہے نئے ٹیرف ڈیزائنڈ ہرٹ کرنے کے لیے کینیڈین اکانومی اور ہمیں بالکل وبھاجت کرنے کے لیے. اور اس کے ساتھ ہی ساتھ جو ہے کینیڈین ایک سٹور ہے برٹش کولمبیا میں جو کہ اپنے آپ کو بالکل وینکوور میں تیار کر رکھا ہے. اس نے کینیڈین اپلائنسز سٹور ہے, ان کا کہنا ہے کہ یو ایس 3 مہینے تک کا انہوں نے اسٹاک امریکن اپلائنسز کا اپنے یہاں اسٹاک کر کے رکھا ہوا ہے. بعد میں کہتے ہیں کہ وہ پروڈکٹس جو کہ مینوفیکچرنگ میکسیکو یا پھر چائنا ہے جو کہ اکولنٹ ان کی کوالٹی ہے وہ یہاں پر لائیں گے جس سے کہ کینیڈینز کو زیادہ نقصان نہ اٹھانا پڑے. جی ہاں, یہ اسٹور کیپر کا کہنا ہے کہ فریج اینڈ اسٹور جو کہ میکسیکو چائنا ساؤتھ کوریا میں بنتے ہیں جو کہ ٹیرف سے ہٹ نہیں ہوں گے وہ ان کو بیچنے کی کوشش کریں گے. یعنی کہ سخت وقت کینیڈینز کے لیے آنے کو ہے. ڈونلڈ جے ٹرمپ میموریل, جی ہاں, کافی حادثے پر رہا آج کا یہ سائن. ایک واش روم برٹش کولمبیا کے باتھ روم کے باہر ایک سائن لگا ہوا دکھا جو کہ ایک لکڑی کے پلاک پہ تھا ڈونلڈ جے ٹرمپ کا میموریل. اور یہاں پہ کیونکہ ویڈیو کیمراز نہیں ہے نہیں پتا کہ کس نے لگایا, لیکن بعد میں 6 بجے شام کو یہ سائن تو تھا وہاں سے ہٹا دیا گیا. اس کے ساتھ ایسے بہت زیادہ سائن لگے جائیں گے کہ کینیڈا کین نیور بی دا 51st اسٹیٹ آف امریکہ. کینیڈا کی نئی ٹیرف کی جو لسٹ ہے لسٹ آف کی یو ایس گڈز فیسنگ سر ٹیکس جو کہ کینیڈا میں جن پہ ٹیکس لگے گا, یعنی کہ امریکن پروڈکٹس اگر یہاں آئیں گے تو کون سے مہنگے ہوں گے. کہا جا رہا ہے کہ آپ بھی بنیے اچھے کینیڈین بھکت اور پھر اگر آپ دیکھیں گے میڈ ان مینوفیکچرڈ ان کینیڈا وہی پروڈکٹس خریدنے کے تو اس پہ ٹیکس کے پربھاؤ نہیں ہوگا. ڈیری پروڈکٹس, ادر پروڈکٹس جیسے سویٹنرز, بیکنگ پروڈکٹس, پرسنل کیئر کے پروڈکٹس, پیپر اینڈ ہائیجین, کاسمیٹکس, الیکٹرانکس, ہاؤس ہولڈ گڈز, میجر اپلائنسز, کچن ٹیبل ویئر, فلور کورنگز, کنٹینرز, ہارڈ ویئر ٹولز, وڈ کے پروڈکٹس, ٹیکسٹائلز, اپیرل, ریکریشنل گڈز ہو گئے, آفس کی سپلائز, میٹلز, بلڈنگ مٹیریلز جو امریکہ سے یہاں پہ آتے ہیں ان پہ کینیڈا بھی ڈالر ٹو ڈالر ٹیرف لگائے گا. برٹش کولمبیا کے ایک ٹیچر ہے, اس کے اوپر الزام ہے جس کی وجہ سے لائف ٹائم ٹیچنگ کے اوپر بین لگ گیا کہ اس نے سابقہ اسٹوڈینٹ کے ساتھ سیکشل ریلیشن شپ رکھے. ایک بہت ہی انوسینٹ 85 کا ایک ویکتی جو کہ اپنے گھر میں اپنے اپارٹمنٹ میں آرام سے بیٹھا ہوا تھا, ایک اگیات ویکتی نے بلٹ جہاں پہ چلائی اور ایک گولی آ کر ان کو لگی جس کی پولیس اس وقت تحقیقات کر رہی ہے. جس طرح کل کی خبروں میں تھا کہ ٹرمپ نے ٹروتھ سوشل میڈیا پہ ایک میپ ڈالا تھا جو کہ میپ اس میں کیریبین سی, اٹلانٹک اوشن, پیسیفک اوشن اور ڈفرینٹ کنٹریز جو اس کے بیچ میں آتی ہیں اس کو انہوں نے پورا کا پورا امریکہ کا کہا ہوا تھا حصہ, یعنی کہ یونائٹیڈ اسٹیٹس آف امریکہ. آئس لینڈ کا کہنا ہے, انہوں نے واشنگٹن کو بولا کہ یہ بالکل بھی جائز بات نہیں ہے. کیبیک کی ایک فیملی ہے, بھارت کا پریوار ہے انڈیا کا, ان کو فورس کیا جا رہا ہے 8 سال یہاں رہنے کے بعد جو کہ اسائلم لے کر یہاں آئے تھے ریفیوجی اسٹیٹس پہ, کہ ان کا ریفیوجی اسٹیٹس نہیں اپروو ہوا ہے اور ان کو واپس انڈیا ہی جانا پڑے گا. یہ پریوار جن کے بچے یہیں پہ پیدا ہوئے کافی زیادہ اداس اور نراش ہے کہ ان کا انڈیا میں اس وقت وہاں پر کچھ بھی نہیں ہے. ٹیلس نے سو کیا ایک ایکس امپلائی کو کیونکہ اس نے استعمال کیا کمپنی کا کارڈ خریدنے کے لیے تھاؤزنڈ آف آئٹم جس کی ویلیو 1.1 ملین ڈالر کے آس پاس تھی. 4 ٹورانٹو ٹینیجرز کو چارج کیا, ان کا کنیکشن ہے 50 بریکنز کے اوپر جس میں کہ 7 سٹولن وہیکلز بھی ریکور کیے گئے ہیں. اور ونس اگین کینیڈا ول نیور بی دا 51st اسٹیٹ. سوری, برٹش کولمبیا کے پریمیئر نے نیا بارڈر سائن, ویلکم سائن بہت بڑا سا لگا دیا ہے کہ ہم کینیڈا کبھی بھی امریکہ کا 51 اسٹیٹس نہیں بنیں گے. یہ تھا خبروں کا خاص بلیٹن آپ سب کی خدمت میں. دیکھ رہے ہیں آپ, سن رہے ہیں آپ ریڈیو پروگرام رنگلا پنجاب میں آپ کی ہوسٹ اینڈ دوست انجو سکھا.
0: پنجابی دل انگریزی وائی سی جے ایم آر از بیک الائیو. سی جے ایم آر 1320 آ گیا ہوئے چھا گیا ہوئے.
20: سیر بار 1320 AM تے تسی CNN ٹرانٹو اس وقت سن رہے ہو. خبراں تسی ہندی سماچار سنیا نے. ہوم فکس, ہاربن اینڈ لیمینیٹ فلورنگ, پوشلن ٹائل, سرامک ٹائل, فاؤسز اینڈ آل پلمبنگ ایکسیسری دے نال نال نیا پٹوں تو لے کے گھر دی رینوویشن جا کوئی وپارک ادارے دی رینوویشن لی ہر آئٹم تہن اتھے ملے گی. 2657 ڈنڈاس سٹریٹ, ویسٹ 20 ڈیلٹا پارک بلے وارڈ برمپٹن. نمبر 9057962555975796. 2525 ਤੇ ਕਾਲ ਕੀਤੀ ਜਾ ਸਕਦੀ ਹੈ
21: ਜੀ। ਸਾਨੂੰ ਇੱਕ ਕੰਪਨੀ ਜੁਆਇਨ ਕੀਤਾ ਓਰੇਕਲ ਕੰਸਟਰਕਸ਼ਨ, ਜੋ ਕਿ ਇਹਨਾਂ ਦਾ ਫਲਾਇਰ, ਇਹਨਾਂ ਦਾ ਕੰਮ ਦੇਖਿਆ ਕਰੋਗੇ ਨਾ ਤੁਸੀਂ, ਲੈਂਡਸਕੇਪਿੰਗ ਬਾਹਰ ਦੀ ਬਹੁਤ ਹੀ, ਜੋ ਇੱਕ ਯੂਨੀਕ ਲੈਂਡਸਕੇਪਿੰਗ ਤੁਹਾਡੇ ਘਰ ਦੀ ਜਿਹੜੀ ਐਕਸਟੀਰੀਅਰ ਹੈਗਾ ਤੁਹਾਨੂੰ ਇਤਨਾ ਖੂਬਸੂਰਤ ਲਗਜ਼ਰੀ ਹੋਮ ਤੁਹਾਡਾ ਲੱਗੇਗਾ। ਬਾਹਰ ਦੀ ਦਿੱਖ ਅੱਛੀ ਹੋਵੇ ਨਾ, ਬੈਕਯਾਰਡ ਸੋਹਣਾ ਬਣਿਆ ਹੋਵੇ ਜਾਂ ਫਰੰਟ ਦਾ ਜਿਹੜਾ ਲੈਂਡਸਕੇਪਿੰਗ ਉੱਥੇ ਅੱਛੀ ਹੋਵੇ, ਤੁਹਾਡੇ ਘਰ ਦੀ ਕੀਮਤ ਵੀ ਬਹੁਤ ਵਧੀਆ ਹੋ ਜਾਂਦੀ ਹੈ, ਵੱਧ ਵੀ ਜਾਂਦੀ ਹੈ। ਸੋ ਮੇਸਤਰੀ ਕੋਈ ਵੀ ਸਟੋਨ ਵਰਕ, ਇੰਟਰਲੋਕਿੰਗ ਦਾ ਸਟੋਨ ਵਰਕ, ਐਕਸਟੀਰੀਅਰ ਕੰਸਟਰਕਸ਼ਨ ਕੋਈ ਕਰਾਉਣਾ ਚਾਹੁੰਦੇ ਹੋ, ਕਿਸੇ ਫੈਂਸਿੰਗ ਜਾਂ ਫੈਂਸ ਇੰਸਟਾਲੇਸ਼ਨ, ਸਟੈਪਸ ਪੋਰਚਿਸ ਬਣਾਉਣੇ, ਪੈਟਿਓਸ ਬਣਵਾਉਣੇ, ਲੈਂਡਸਕੇਪਿੰਗ ਜਾਂ ਫਿਰ ਹਾਰਡਸਕੇਪਿੰਗ ਕਰਾਉਣੀ ਹੈ, ਸਟੋਨ ਵਾਲਸ, ਰਿਟੇਨਿੰਗ ਵਾਲਸ, ਡੈਕੋਰੇਟਿਵ ਸਟੋਨ ਵਾਲਸ, ਇਮੇਜਿਨ ਨਹੀਂ ਕਰ ਸਕਦੇ ਹੋ, ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਹ ਕੰਮ ਕਰਦੇ ਨੇ। ਔਰ ਕਾਲ ਕਰੋ ਜੌਨ, ਜੋ ਕਿ ਕੰਪਨੀ ਦੇ ਓਨਰ ਹੈਗੇ ਨੇ, ਔਰ ਇਹਨਾਂ ਦੇ ਨਾਲ ਤੁਸੀਂ ਰਾਬਤਾ ਕਾਇਮ ਕਰੋ। ਗੋਰਿਆਂ ਦੀ ਕੰਪਨੀ ਇਨਸ਼ੋਰਡ ਹੈਗਾ, ਇਹਨਾਂ ਦਾ ਹਰ ਇੱਕ ਜਿਹੜਾ ਪ੍ਰੋਫੈਸ਼ਨਲ ਕਾਰੀਗਰ ਇਹਨਾਂ ਦੇ ਨਾਲ ਕੰਮ ਕਰਦੇ ਨੇ, ਉਹ ਵੀ ਬਿਲਕੁਲ ਪ੍ਰੋਫੈਸ਼ਨਲੀ ਇਨਸ਼ੋਰਡ ਨੇ। ਕੁਆਲਿਟੀ ਵਰਕ ਐਂਡ ਪ੍ਰੋਫੈਸ਼ਨਲ ਸਰਵਿਸਿਜ਼, ਓਰੇਕਲ ਕੰਸਟਰਕਸ਼ਨ ਲਿਮਿਟਡ ਦੇ ਜੌਨ ਨੂੰ ਕਾਲ ਕਰ ਲਓ, ਨੰਬਰ 4164746836, ਦੈਟਸ 4164746836, ਓਰੇਕਲ ਕੰਸਟਰਕਸ਼ਨ। ਨਾਨੂ ਐਂਡ ਈਓਫੀ ਲਾਇਰਸ, ਯਾ ਨਾਨੂ ਐਂਡ ਈਓਫੀ ਲਾਇਰਸ, ਜਦ ਕਾਰ ਐਕਸੀਡੈਂਟ, ਸਲਿਪ ਐਂਡ ਫਾਲ, ਕੋਈ ਪਰਸਨਲ ਇੰਜਰੀ ਦਾ ਮੈਟਰ ਹੈ, ਫੈਮਿਲੀ ਮੈਟਰ ਹੈ, ਇਮੀਗ੍ਰੇਸ਼ਨ ਦਾ ਕੋਈ ਮਸਲਾ ਜਾਂ ਕਿਸੇ ਹੋਰ ਲੀਗਲ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰੋ, ਉਹਨਾਂ ਦੀ ਟੀਮ ਬਹੁਤ ਹੀ ਪ੍ਰੋਫੈਸ਼ਨਲ, ਬਹੁਤ ਹੀ ਲਾਇਕ ਅਤੇ ਤੁਹਾਡੇ ਲਈ ਆਲਵੇਜ਼ ਅਵੇਲੇਬਲ ਨੇ। ਨਾਨੂ ਐਂਡ ਈਓਫੀ ਲਾਇਰਸ ਦੀ ਟੀਮ, ਔਰ ਐਨੀ ਟਾਈਪ ਆਫ ਲਿਟੀਗੇਸ਼ਨ ਦਾ ਮਾਮਲਾ ਹੈ, ਫੈਮਿਲੀ ਲਾਅ ਦਾ ਮਾਮਲਾ ਹੈਗਾ, ਤੁਸੀਂ ਈਓਫੀ ਡੈਨਿਸ ਈਓਫੀ ਨੂੰ ਕਾਲ ਕਰ ਸਕਦੇ ਹੋ ਜਾਂ ਉਹਨਾਂ ਦੀ ਟੀਮ ਨੂੰ ਕਾਲ ਕਰ ਸਕਦੇ ਹੋ। ਨੰਬਰ ਟੂ ਕਾਲ ਬੋਥ ਦੀ ਲਾਇਰ ਇਨ ਦੇਅਰ ਆਫਿਸ 6477936889।
20: 7:27 ਕੁਝ ਸੈਕਿੰਡ ਹੋਏ ਨੇ, ਅਗਰ ਤੁਹਾਡਾ ਕੋਈ ਵਪਾਰ ਹੈ, ਤੁਸੀਂ ਇਸ ਮਾਧਿਅਮ ਦੇ ਰਾਹੀਂ ਉਸ ਨੂੰ ਪ੍ਰਮੋਟ ਕਰਨਾ ਚਾਹੋ, ਅਸੀਂ ਬਹੁਤ ਵੱਡਾ ਕਦਮ ਚੁੱਕਿਆ ਤੁਹਾਡੇ ਪਿਆਰ ਮੁਹੱਬਤ ਤੇ ਆਸ ਦੇ ਨਾਲ ਕਿ ਕਮਿਊਨਿਟੀ ਸਾਡਾ ਜ਼ਰੂਰ ਸਾਥ ਦੇਵੇਗੀ, ਅਤੇ ਉਸ ਆਸ ਨੂੰ ਮੱਦੇਨਜ਼ਰ ਰੱਖਦਿਆਂ ਅਸੀਂ ਚਾਹਵਾਂਗੇ ਕਿ ਅਗਰ ਤੁਹਾਡਾ ਕੋਈ ਬਿਜ਼ਨਸ ਹੈ, ਤੁਸੀਂ ਇਸ ਮਾਧਿਅਮ ਦੇ ਰਾਹੀਂ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਜਾਂ ਸ਼ਾਮ ਨੂੰ 6 ਤੋਂ 9 ਫਿਲਹਾਲ ਇਹਦਾ ਸਮਾਂ 10 ਵਜੇ ਤੱਕ ਅਸੀਂ ਕਰਾਂਗੇ, ਪਰ ਥੋੜੀ ਜਿਹੀ ਸਾਡੇ ਟਾਵਰ ਦੇ ਉੱਤੇ ਅਜੇ ਕੰਮ ਜਿਹੜਾ ਹੈ ਉਹ ਚੱਲ ਰਿਹਾ ਹੈ। ਜਦੋਂ ਸਾਨੂੰ ਉਥੋਂ ਹਰੀ ਝੰਡੀ ਮਿਲ ਗਈ ਫਿਰ ਅਸੀਂ 6 ਤੋਂ 10 ਕਰਾਂਗੇ। ਬਹੁਤ ਸਾਰੇ ਪ੍ਰੋਡਿਊਸਰ ਜਿਹੜੇ ਨੇ ਉਹ ਲਾਈਨ ਅਪ ਨੇ, ਉਹਨਾਂ ਦੇ ਨਾਲ ਕੰਟਰੈਕਟ ਜਦੋਂ ਸਾਈਨ ਹੋ ਗਿਆ ਉਹ ਆਪਣੇ ਲੈਵਲ ਤੇ ਆਪਣੇ ਪੋਸਟ ਦੇ ਰਾਹੀਂ ਆਪਣੇ ਸੋਸ਼ਲ ਨੈਟਵਰਕ ਮੀਡੀਆ ਦੇ ਰਾਹੀਂ ਵੀ ਤੁਹਾਨੂੰ ਦੱਸਣਗੇ। ਕਾਫੀ ਅੱਛੇ ਹੋਸਟ ਜਿਹੜੇ ਨੇ ਉਹ ਸਾਡੇ ਨਾਲ ਜੁੜਨ ਵਾਲੇ ਨੇ, ਤੇ ਸਵੇਰੇ ਮੈਂ ਇੱਕ ਵੱਡੀ ਖ਼ਬਰ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ। ਬਸ 2-4 ਦਿਨਾਂ ਦੇ ਵਿੱਚ CJMR 1320 AM ਦੀ ਇੱਕ ਹੋਰ ਵੱਡੀ ਖ਼ਬਰ ਹੋਵੇਗੀ, ਜਿਹਦੇ ਨਾਲ ਤੁਸੀਂ ਜਦੋਂ ਸੁਣੋਗੇ ਤੇ ਤੁਸੀਂ ਕਹੋਗੇ ਬਈ ਵਾਹ, ਪਹਿਲੀ ਵਾਰੀ ਹੋਵੇਗਾ ਉਹ ਵੀ ਹਿਸਟਰੀ ਦੇ ਵਿੱਚ ਕਿ ਤੁਸੀਂ ਅਸ਼ ਕਰ ਉੱਠੋਗੇ। ਜੀ ਹਾਂ, ਤੁਸੀਂ ਇਸ ਮਾਧਿਅਮ ਦੇ ਰਾਹੀਂ ਆਪਣੀ ਦੂਰ ਦਰੇਡੇ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ। ਵਪਾਰੀ ਸੱਜਣਾਂ ਨੂੰ ਇਹੀ ਹੁੰਦਾ ਕਿ ਜਿਸ ਤੱਕ ਦੂਰ ਦੂਰ ਤੱਕ ਸਾਡੀ ਆਵਾਜ਼ ਪਹੁੰਚੇ ਤਾਂ ਤੁਹਾਡਾ ਵਪਾਰ ਜਿਹੜਾ ਹੈ ਉਹ ਵਧੇ ਫੁੱਲੇ, ਸਾਨੂੰ ਵੀ ਖੁਸ਼ੀ ਹੋਵੇਗੀ। ਨੰਬਰ ਟੂ ਕਾਲ ਸਾਡੀ ਟੀਮ 416-7194-416-7697-97। ਅਗਰ ਕਿਸੇ ਨੇ ਕੋਈ ਰੇਡੀਓ ਸ਼ੁਰੂ ਕਰਨਾ ਹੈ ਉਸ ਲਈ ਅਰਸ਼ 416-303-1515। 13 ਸਤੰਬਰ ਦਿਨ ਐਤਵਾਰ ਨੂੰ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਆਗਮਨ ਦਿਵਸ ਦੇ ਸੰਦਰਭ ਦੇ ਵਿਚ ਮਹਾਨਗਰ ਕੀਰਤਨ ਹੋ ਰਹੇ ਨੇ, ਜਿਹਦੀ ਇਨਫਾਰਮੇਸ਼ਨ ਤੁਸੀਂ ਭਾਈ ਦਲਜੀਤ ਸਿੰਘ ਹੁਣਾਂ ਦੀ ਜ਼ਬਾਨੀ ਸੁਣ ਰਹੇ ਹੋ। ਮਹਾਨਗਰ ਕੀਰਤਨ ਦੇ ਵਿਚ ਆਪਾਂ ਕੇਸਰੀ ਦਸਤਾਰਾਂ ਤੇ ਕੇਸਰੀ ਚੁੰਨੀਆਂ ਲੈ ਕੇ ਵੱਡੀ ਗਿਣਤੀ ਵਿਚ ਵੀ ਹੀਰਾਂ ਕੱਤ ਕੇ ਪਹੁੰਚਣਾ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਗੁਰਦੁਆਰਾ ਸਾਹਿਬ ਦਾ ਨੰਬਰ 905-671-1662 ਹੈ। ਲਓ ਅਕੀਦਾ ਸਾਹਿਬ ਲਾਈਨ ਅਪ ਨੇ, ਉਨ੍ਹਾਂ ਨਾਲ ਕਰਾਂਗੇ ਗੱਲਬਾਤ ਛੋਟੀ ਜਿਹੀ ਇਕ ਰਿਕਾਰਡ ਕਮਰਸ਼ਲ ਬ੍ਰੇਕ ਤੋਂ ਬਾਅਦ। ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: You're listening to CNN Toronto, Chawla News Network, Toronto.
20: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 7547818 लोटस फ्यूनरल होम डायमंड एंड डायमंड पर्सनल इंजरी लॉयर्स। जेकर तुहाडा कार वैन ट्रक चलाउंदे समय एक्सीडेंट हो गया है या फिर तुसी किसे जगह ते तिलक के डिग पए हो, कसूर तुहाडा है या नहीं, तुसी पहला वांगू हुण काम ते जा अपने व्यापारक अदारे ते नहीं जा सकदे, सारे खर्चे ज्यूंदे त्यों बरकरार हन, उपरो इंश्योरेंस कंपनियां भी आनाकानी कर रही हन, तुसी सोच रहे हो करिए ता हुण की करिए, चीचियां ना वटो, बस एक नाम याद रखो, किसी भी तरह के एक्सीडेंट होने की सूरत विच तुहाडे हक्कां दा रखवाला, मानसिक पीड़ा दे नाल शरीरक दर्दां दी मलम, डायमंड एंड डायमंड पर्सनल इंजरी लॉयर्स। फ्री सलाह मशवरे लई अज ही कॉल करो अमनदीप चावला 1800567HURT 4878 और डायरेक्ट नंबर 416-557-5010 4165575010 डायमंड एंड डायमंड पर्सनल इंजरी लॉयर्स।
2: अपने दंदा दा रखो ख्याल SM Supreme Dale Dental Center दे नाल।
4: Wide range of services, wisdom tooth, root canal, denture.
22: For dental extraction, cleaning, gum treatment and implant.
2: SM Supreme Dale Dental Center, 2260 Bovade Drive East, Brampton. Bovade Jingosi Dental Center, 811 Bovade Drive, Unit 17, Brampton. Call 905-789-8266.
23: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है?
24: ओ यार काव्य, होमो केयर होम्योपैथी फॉर बेटर हेल्थ।
25: जेकर तुसी अपनी बीमारी दे हल किसी होर पैथी नाल ना कर पाए होवो, ता एक बार होम्योपैथी दे माहर मीता ओजा नाल जरूर कंसल्ट करो, बीमारी पावे कोई भी होवे, कॉल करो
2: 6477602779 और विजिट 10 कॉटरेल बुलेवार्ड यूनिट 104 ब्रैम्पटन।
20: कटारिया टूर्स एंड ट्रैवल दुनिया दे किसी भी देश जान वास्ते हवाई सफर दे प्रबंधा दे नाल पीआर कार्ड कैनेडियन सिटीजन या ओसीआई ली अप्लाई करन दे नाल विजिटर टूरिस्ट या सुपर वीजा दी इंश्योरेंस करवाना चाहुंदे हो ता मिलो कटारिया टूर्स एंड ट्रैवल 2883 डाई रोड एट एयरपोर्ट रोड 4550 इवनस रोड जून 12 इन ब्रैम्पटन और कॉल अवतार कटारिया 9056781200 9056781200 कटारिया टूर्स एंड ट्रैवल।
23: वाह भाभी जी मुबारकां, तुहाडा घर ते बहुत शानदार है, कारपेट्स वुडन सब कमाल दे ने, लगदा है काफी खर्चा कीता है।
26: ए कमाल है जी, GTA फ्लोरिंग दा अफोर्डेबल प्राइस ते क्वालिटी दा समान, वड्डे शोरूम ते आओ, हार्डवुड कारपेट लैमिनेट टाइल्स दी खूबसूरत ते लार्ज वैरायटी पाओ, कॉल करो नव बरार नु 905-605-6805 905-605-6605
2: GTA फ्लोरिंग कनाडा
27: GTA फ्लोरिंग कनाडा।
28: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए। जब तलाश हो ऐसे फर्नीचर की तो यहाँ ये स्टीवंस फर्नीचर, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग सिंस 1992। विजिट इन स्टोर फॉर मच मोर 2575 स्टील्स एवेन्यू ईस्ट ब्रैम्पटन 9057900560 स्टीवंस फर्नीचर।
20: की तुसी अपने घर विचले IPTV बॉक्स दे पूरे विश्व भर दे हिंदी पंजाबी उर्दू इंग्लिश गुजराती बंगाली मद्रासी तमिल पाकिस्तानी चैनल फिल्मां सीरियल ड्रामे न्यूज बच्चों दे चैनल अनबीटेबल कीमत दे देखना चाहते हो ता भारी बचत ली अज ही कॉल करो 6475545859 647 554 5598

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1165।
1: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 या 416-474-6836। Oracle Construction, strong foundations, lasting results।
2: विश्वास प्रतीक ना रवि गुलाटी हुन नवे अंदाज विच। रवि गुलाटी लॉ ऑफिस लीगल सेवावा दा काम हो गया जे सौखा। मारो एक आवाज अजेहे कमा वास्ते। रियल एस्टेट क्लोजिंग, नोटराइजेशन, एफिडेविट्स, डेक्लेरेशन जा स्पॉन्सरशिप लेटर्स, पावर ऑफ अटर्नीज, बच्चा लाई कंसेंट लेटर्स। बैरिस्टर सोलिसिटर नोटरी पब्लिक रविंदर पाल सिंह गुलाटी 905-232-8700। अपॉइंटमेंट वास्ते लॉग इन करो notaryhelp.ca। रवि गुलाटी लॉ ऑफिस, ठीक सलाह बल्ले बल्ले।
3: बेड, डाइनिंग टेबल, सोफा, कर ले लेना या देना तोहफा।
4: हाई एंड डिजाइन एंड क्वालिटी यानी हाई पॉइंट फर्नीचर। कस्टम मेड, कैनेडियन मेड इंपोर्टेड फर्नीचर ले आज ही विजिट करो हाई पॉइंट फर्नीचर।
3: 7550 किम्बल स्ट्रीट, मिसिसागा। कॉल 6473825500।
5: इलेक्ट्रॉनिक्स दी मार्केट दे विच मशहूर नाम टॉप चॉइस इलेक्ट्रॉनिक्स। इत्थों तुसी हर कंपनी दे हर साइज दा टेलीविजन, फ्रिज, स्टोव, डिशवाशर, लॉन्ड्री लई वाशर एंड ड्रायर दे नाल, अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अपलायंसेस लगवाना चाहुंदे हो, डिलीवरी ऑन टाइम लैण लई चेती रखो। टॉप चॉइस इलेक्ट्रॉनिक्स, 16 इंटरमल ड्राइव एट एयरपोर्ट रोड इन ब्रैम्पटन। नंबर 905-799-0045, 0045। टॉप चॉइस इलेक्ट्रॉनिक्स। नोट करो कि जेकर तुसी अपने घर जा बिजनेस अदारे दे विच प्रोफेशनल पेंट द्वारा पेंट करवाना चाहुंदे हो तां चेते रखो गिल हाउस पेंटिंग, जो तुहाडे घर दे विच पेंट तो पहला हर एक कोना प्रॉपर तरीके नाल कवर करदे हन। वाजब रेट अते समय सिर काम करवाउण लई अते एस्टीमेट बिल्कुल फ्री लैण लई कॉल करो कमल गिल 647-833-5960 6478-33-60 गिल हाउस पेंटिंग। लंबे समय तो कम्युनिटी विच परख्या होया नाम एनी टाइम होम रेनोवेशन। सिटी तो बकायदा परमिट लेके तुसी अपने घर दी लीगल बेसमेंट तैयार करोनी है या वाशरूम, प्लम्बिंग, किसी भी तरह दी रेनोवेशन दे कमा नु समय ते करवाउण लई चेते रखो एनी टाइम होम रेनोवेशन्स। वधेरे जानकारी लई कॉल करो 647-271-1735 647-271-1735। एनी टाइम होम रेनोवेशन।
6: सॉलिड बम्पर चमका मारे मठारू वेल्डिंग तो पवा लो सारे। मठारू वेल्डिंग
7: वाओ, मूस बम्पर, डियर बम्पर, डीजल टैंक लॉक, ट्रेलर रैंप, टायर रैक, ट्रेलर रिपेयर, अल्युमिनियम प्लेट बम्पर।
8: कॉल सनी मठारू
7: 647-463-55 6474-60-6355।
8: मठारू वेल्डिंग, यूनिट 198 रदरफोर्ड।
6: मठारू वेल्डिंग।
9: खुशियां ते जश्न बनाओ ते रुसियां नू मनाओ, अपनियां नाल बैठ के ताजे स्वादले जायकेदार फूड दा लुत्फ उठाओ। लाली स्वीट एंड रेस्टोरेंट आओ, ताजियां स्वादलियां मठियाईयां अते जायकेदार फूड ले हमेशा याद रखो लाली स्वीट्स, जिथो तुसी डाइन इन या टेक आउट भी ले सकते हो। ग्रेट फूड, बेस्ट सर्विस ले लाली स्वीट्स एंड रेस्टोरेंट पहुंचो 499 रे लॉसन बुलेवार्ड ब्रैम्पटन। कॉल 905-450-6464।
6: लाली स्वीट एंड रेस्टोरेंट, लाली स्वीट एंड रेस्टोरेंट।
10: पंजाबी दिल, अंग्रेजी वाइब, CJMR इज बैक अलाइव। CJMR 1320 आ गया ओए, छा गया ओए।
5: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
11: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ ਰਿਆਸਤੀ ਸ਼ਹਿਰ ਪਟਿਆਲਾ ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ
12: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਦੀ ਸ਼ਾਮ ਦੀ ਮਹਿਫਲ 7:40 ਕੁਝ ਸੈਕਿੰਡ ਹੋਏ ਨੇ ਖਬਰਾਂ ਦੇ 3 ਵਿਸ਼ੇਸ਼ ਬੁਲੇਟਿਨ ਤੁਸੀਂ ਸੁਣ ਚੁੱਕੇ ਹੋ ਅਤੇ ਹੁਣ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਡੇ ਨਾਲ ਹਾਜ਼ਰ ਨੇ ਸਟੂਡੀਓ ਦੇ ਵਿਚ ਅਜੇ ਕੋ ਹੋਸਟ ਮੈਡਮ ਅੰਜੂ ਸਿੱਕਾ ਜੀ ਸਾਥ ਦੇ ਰਹੇ ਨੇ ਸੈਪਟੰਬਰ ਮਹੀਨੇ ਦੀ ਅੱਜ 8 ਤਰੀਕ ਦਿਨ ਮੰਗਲਵਾਰ ਹੈ ਸਮਤ ਬਿਕਰਮੀ 2083 ਨਾਨਕਸ਼ਾਹੀ 558 ਖਾਲਸਾ 357 ਅਤੇ 23 ਭਾਦਰੋਂ ਦੀ ਸ਼ਾਮ ਦੀ ਮਹਿਫਲ 7:41 ਕੁਝ ਸੈਕਿੰਡ ਸਟੂਡੀਓ ਦਾ ਨੰਬਰ 905-813-1320 ਲੋਕਲ ਨੰਬਰ ਨੇ
13: ਜੀ
12: 647-910-1320 ਅੱਜ ਅਸੀਂ ਕਿਸੇ ਟੈਕਨੀਕਲ ਵਜ੍ਹਾ ਕਰਕੇ ਸਿਰਫ ਰੇਡੀਓ ਪ੍ਰੋਗਰਾਮ ਤੇ ਹੈ ਪਰੰਤੂ ਟੈਲੀਵਿਜ਼ਨ ਤੇ ਤੁਹਾਨੂੰ ਬ੍ਰਾਡਕਾਸਟਿੰਗ ਸਾਡੀ ਜਿਹੜੀ ਹੈ ਉਹ ਸੁਣ ਰਹੀ ਹੈ ਕਿ ਅਸੀਂ ਕੀ ਪੇਸ਼ ਕਰ ਰਹੇ ਹਾਂ ਪਰ ਤਸਵੀਰਾਂ ਨਹੀਂ ਬੋਲ ਰਹੀਆਂ ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ ਤਸਵੀਰਾਂ ਨਹੀਂ ਬੋਲ ਰਹੀਆਂ ਤਸਵੀਰ ਸਿਰਫ CGMR 1320 ਵਾਇਸ ਆਫ ਸਿਟੀ ਦੀ ਆ ਰਹੀ ਹੈ ਯੂਟਿਊਬ ਫੇਸਬੁੱਕ ਤੇ ਵੀ ਇਸੇ ਤਰ੍ਹਾਂ ਹੀ ਹੈ ਔਰ ਧੰਨਵਾਦੀ ਅੱਜ ਥੋੜਾ ਜਿਹਾ ਟੈਕਨੀਕਲ ਇਸ਼ੂ ਚੱਲ ਰਿਹਾ ਹੈ ਇਸ ਕਰਕੇ ਅਸੀਂ ਟੈਲੀਵਿਜ਼ਨ ਤੇ ਨਹੀਂ ਹਾਂ ਸੋ ਕੀਦਾ ਸਾਹਿਬ ਹਾਜ਼ਰ ਨੇ ਹੌਟ ਲਾਈਨ ਤੇ ਕੀਦਾ ਸਾਹਿਬ ਵੈਲਕਮ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਲਾਗੇ ਆ ਥੋੜਾ ਦੂਰ ਕਰ ਲੋ ਥੋੜਾ
14: ਜਿਹਾ
12: ਹੁਣ ਪਿਆ ਗਿਆ ਜੀ ਬਿਲਕੁਲ ਲਾਗੇ ਸੀ ਬਿਲਕੁਲ ਹੈਲੋ
14: ਹਾਂਜੀ
12: ਜੀ 9058131320 905-813-1320
13: ਬ੍ਰਿਕਸ ਸਮਿਟ ਭਾਰਤ ਦੇ ਵਿਚ ਜਿਹੜਾ ਹੋਣ ਜਾ ਰਿਹਾ ਉਹਦੇ ਵਿਚ ਪਹੁੰਚਣਗੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਔਰ ਬਾਇਲੈਟਰਲ ਮੀਟਿੰਗ ਹੋਣਗੀਆਂ ਇੰਡੀਆ ਤੇ ਉਨ੍ਹਾਂ ਦੇ ਦਰਮਿਆਨ ਕੀ ਕਹਿਣਾ ਚਾਹੋਗੇ ਉਹਦੇ ਚ
14: ਬਿਲਕੁਲ ਜੀ ਅਸਲ ਚ ਇਹ ਹਾਂ 9 ਮਹੀਨਿਆਂ ਦੇ ਵਿਚ ਇਹ ਵਲਾਦੀਮੀਰ ਪੁਤਿਨ ਦਾ ਦੂਜਾ ਦੌਰਾ ਹੈਗਾ ਭਾਰਤ ਵਿਚ ਤੇ ਇਹ ਹੁਣ ਤਾਂ ਫਿਰ ਬ੍ਰਿਕਸ ਵਿਚ ਆ ਰਹੇ ਨੇ ਉਹ ਬ੍ਰਿਕਸ ਵਿਚ ਵੀ ਸ਼ਾਮਲ ਹੋਣਗੇ ਤੇ 11 ਸਤੰਬਰ ਨੂੰ ਸਾਡੇ ਭਾਰਤੀ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਜੀ ਨਾਲ ਉਹ ਦੋ ਪੱਖੀ ਮੀਟਿੰਗ ਵੀ ਕਰਨਗੇ ਦੋਵੇਂ ਪਾਸੇ ਵਾਲੀ ਦੋਵੇਂ ਪਾਸੇ ਇਹਨਾਂ ਦਾ ਜਿਹੜਾ ਮੀਟਿੰਗ ਦੇ ਵਿਚ ਜਿਹੜਾ ਸੰਭਾਵਨਾ ਹੈ ਕਿ ਕਈ ਸਾਰੇ ਮੁੱਦੇ ਉਹ ਵਿਚਾਰਨਗੇ ਜਿੱਦਾਂ ਕਿ
12: ਜਿਹੜਾ ਥੋੜਾ ਜਿਹਾ ਵੇਖੋ ਕੀ ਸਿਸਟਮ ਅੱਜ ਨਵਾਂ ਸੈੱਟ ਲਾਇਆ ਕੋਈ
14: ਨਹੀਂ ਪਹਿਲਾਂ ਆਈ ਹੈ ਚਾਵਲਾ ਸਾਹਿਬ ਹੁਣ ਫਰਕ ਪਿਆ ਕੁਛ
12: ਨਹੀਂ ਹੈ ਗੜਬੜ ਦੁਬਾਰਾ ਡਾਇਲ ਕਰਦਾ ਮੈਂ ਇਧਰੋਂ ਸ਼ਾਇਦ ਇਧਰੋਂ ਨਾ ਕੋਈ ਪ੍ਰੋਬਲਮ ਹੋਵੇ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਕਿਸੇ ਵੇਲੇ ਟੈਕਨੀਕਲ ਇਸ਼ੂ ਆ ਜਾਂਦਾ ਜੀ ਦੁਬਾਰਾ ਜੋੜਦੇ ਆ ਲਾਈਨ ਤੇ ਹੋ ਸਕਦਾ ਕਿ ਆਵਾਜ਼ ਇਧਰੋਂ ਦੁਬਾਰਾ ਜੋੜਨ ਦੇ ਨਾਲ ਕਲੀਅਰ ਹੋ ਜਾਵੇ ਨਹੀਂ ਤਾਂ ਮਜ਼ਾ ਜਿਹਾ ਨਹੀਂ ਆਉਣਾ ਫਿਰ ਗੱਲਬਾਤ ਤਾਂ ਕੀਮਤੀ ਹੁੰਦੀ ਹਾਂਜੀ ਹਾਂਜੀ ਪਲੀਜ਼
14: ਪਿਆ ਫਰਕ
12: ਹਾਂਜੀ ਹੁਣ ਪੈ ਗਿਆ ਜੀ
14: ਤੇ ਇਹ ਅਸਲ ਚ ਰੂਸੀ ਰਾਸ਼ਟਰਪਤੀ ਦਾ ਜਿਹੜਾ ਦਫ਼ਤਰ ਹੈਗਾ ਉਹਦੇ ਕ੍ਰੈਮਲਿਨ ਦੇ ਜਿਹੜੇ ਬੁਲਾਰੇ ਹੈਗੇ ਆ ਦਮਿੱਤਰੀ ਪੋਸਕੋਵ ਦੇ ਜੋ ਆਖਿਆ ਹੈਗਾ ਮੋਦੀ ਤੇ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਬਾਰੇ ਉਹ ਕਹਿੰਦੇ ਆ ਕਿ ਅਸੀਂ ਆਸ ਕਰਦੇ ਹਾਂ ਇਹ ਜਿਹੜੀ ਮੀਟਿੰਗ ਹੋਣੀ ਆ ਨਰਿੰਦਰ ਮੋਦੀ ਦੀ ਅਤੇ ਸਾਡੇ ਰਾਸ਼ਟਰਪਤੀ ਦੀ ਇਹਦੇ ਵਿਚ ਦੋਵੇਂ ਮੁਲਕਾਂ ਦੀ ਵਪਾਰ ਦੀ ਗੱਲ ਹੋ ਸਕਦੀ ਆ ਆਰਥਿਕ ਸਹਿਯੋਗ ਦੀ ਗੱਲ ਹੋ ਸਕਦੀ ਆ ਪਰਿਵਹਿਣ ਮਤਲਬ ਕਿ ਵੀ ਆਵਾਜਾਈ ਦੀ ਗੱਲ ਹੋ ਸਕਦੀ ਆ ਦੋਨਾਂ ਦੇਸ਼ਾਂ ਦੇ ਵਿਚ ਕਾਰੋਬਾਰ ਵਧਾਉਣ ਦੀ ਗੱਲ ਹੋ ਸਕਦੀ ਆ ਇੱਥੋਂ ਤੱਕ ਵੀ ਗੱਲ ਆਈ ਆ ਸਾਹਮਣੇ ਕਿ ਜਿਹੜਾ ਸੁਖੋਈ SU-57 ਜਹਾਜ਼ ਹੈਗਾ ਲੜਾਕਾ ਜਹਾਜ਼ ਹੈਗਾ ਉਸ ਦੇ ਸੌਦੇ ਦੀ ਗੱਲ ਵੀ ਹੋ ਸਕਦੀ ਹੈ ਕਿਉਂਕਿ ਰੂਸ ਚਾਹੁੰਦਾ ਹੈ ਇਹ ਜਿਹੜਾ Sukhoi-57 ਹੈਗਾ ਲੜਾਕੂ ਜਹਾਜ਼ ਇਹ ਭਾਰਤ ਨੂੰ ਵੇਚਣਾ ਬੜਾ ਅਹਿਮ ਜਹਾਜ਼ ਹੈ ਜੀ ਇਹ ਬਹੁਤ ਜ਼ਿਆਦਾ ਅਹਿਮ ਆ ਇਹਦੇ ਵਿਚ ਕਾਫ਼ੀ ਲੰਮਾ ਚੌੜਾ ਹੁੰਦਾ ਹੈ ਸਪੇਸ ਇਹਦੀ ਬਹੁਤ ਜ਼ਿਆਦਾ ਆ 46.3 ਫੁੱਟ ਦੀ ਫਿੱਟ ਵਿੰਗ ਸਪੇਸ ਹੈ ਜੀ ਤੇ ਆਪਣਾ 65.11 ਫੁੱਟ ਦੀ ਲੰਬਾਈ ਹੈ ਤੇ 15.1 ਫੁੱਟ ਦੀ ਹਾਈਟ ਹੈ ਉੱਚੀ ਉੱਚਾ ਬਦਲੇ ਕਰੀਬ ਇਹ 1 ਘੰਟੇ ਦੇ ਵਿਚ 2136 ਕਿਲੋਮੀਟਰ ਕੱਢ ਦਿੰਦਾ ਤੇ ਤਕਰੀਬਨ 18,500 ਕਿਲੋ ਵਜਨ ਇਹਦਾ ਤੇ 10,000 ਕਿਲੋ ਵੈਪਨ ਜਿਹੜਾ ਪੇਲੋਡ ਹੈਗਾ ਉਹ ਵੈਪਨ ਇਹ ਲਿਜਾ ਸਕਦਾ। ਇਹਦੇ ਵਿੱਚ ਕਾਫੀ ਪਾਵਰ ਦੱਸੀ ਜਾ ਰਹੀ ਆ। ਇਹ ਜਿਹੜਾ ਸੁਖੋਈ 57 ਹੈਗਾ ਇਹਦੀ ਗੱਲ ਵੀ ਉਹਦੇ ਵਿੱਚ ਹੋ ਸਕਦੀ ਆ। ਤੇ ਇਹ ਅੱਛਾ ਜਹਾਜ਼ ਕਿਹਾ ਜਾ ਰਿਹਾ ਇਸ ਸੰਦਰਭ ਦੇ ਵਿੱਚ। ਦੇਖੋ ਇਹਨਾਂ ਦੀ ਜਿਹੜੀ ਗੱਲ ਹੋ ਰਹੀ ਆ ਉਹ ਤੇ ਟਰੰਪ ਹੁਣੀ ਕਾਫੀ ਖਫਾ ਹੈਗੇ ਨੇ। ਟਰੰਪ ਉਹਨਾਂ ਦੀ ਚੁੱਪ ਦੱਸ ਰਹੀ ਆ ਵੀ ਇਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਉਹ ਖੜੀ ਕਰ ਸਕਦੇ ਆ, ਕਿਉਂਕਿ ਰੂਸ ਤੇ ਭਾਰਤ ਦਾ ਆਪਸ ਵਿੱਚ ਟ੍ਰੇਡ ਹੋ ਰਿਹਾ, ਰੂਸ ਤੇ ਭਾਰਤ ਦਾ ਆਪਸ ਵਿੱਚ ਆਦਾਨ ਪ੍ਰਦਾਨ ਕੀਤਾ ਜਾ ਰਿਹਾ ਟ੍ਰੇਡ ਦੇ ਵਿੱਚ। ਉੱਥੋਂ ਇਹ ਜਿਹੜਾ ਆਪਣਾ ਰੂਸ ਭਾਰਤ ਨੇ 4.63 ਲੱਖ ਕਰੋੜ ਦਾ ਸਮਾਨ ਖਰੀਦਿਆ ਰੂਸ ਤੋਂ ਅਤੇ 37.6 ਹਜ਼ਾਰ ਕਰੋੜ ਦਾ ਸਮਾਨ ਵੇਚਿਆ ਵੀ ਆ ਭਾਰਤ ਨੇ। ਇਸ ਮੀਟਿੰਗ ਦੇ ਨਾਲ ਇਹ ਹੋਰ ਵਧਣ ਦੀ ਸੰਭਾਵਨਾ ਹੈਗੀ ਆ। ਚਾਵਲਾ ਸਾਹਿਬ
12: ਜੀ ਸਾਡੇ ਨਾਲ ਕਾਲਰ ਨੇ, ਦੇਖਦੇ ਆ ਕੀ ਕਹਿਣਾ ਚਾਹੁੰਦੇ ਆ। ਵੈਲਕਮ ਜੀ, ਹੈਲੋ, 437-555-6 ਵੈਲਕਮ ਜੀ, ਚਲੋ ਦੁਬਾਰਾ ਕਾਲ ਕਰ ਲਓ 905-813-1320 905-813-1320 ਅੱਛਾ ਪਤਾ ਲੱਗਾ ਕਿ ਭਾਰਤੀ ਪ੍ਰਧਾਨ ਮੰਤਰੀ ਜਨਾਬ ਨਰਿੰਦਰ ਮੋਦੀ ਨੇ ਵਡੋਦਰਾ ਵਿਚ ਜਾਂਜੀ ਨੂੰ ਸੰਬੋਧਨ ਕੀਤਾ।
14: ਹਾਂ ਬਿਲਕੁਲ ਜੀ, ਤਕਰੀਬਨ 6,000 ਬੱਚੇ ਚੁਣੇ ਸੀ ਉਹਨਾਂ ਨੇ, 6,000 ਬੱਚਿਆਂ ਨੂੰ ਚੁਣ ਕੇ ਉੱਥੇ ਹਾਲ ਦੇ ਵਿੱਚ ਲਿਆਂਦਾ ਗਿਆ, ਮਤਲਬ ਆਏ ਬੱਚੇ ਸਾਰੇ। ਤੇ ਪ੍ਰਧਾਨ ਮੰਤਰੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਰਾਂ ਨੇ ਜੈਨਜੀ ਨੂੰ ਸੰਬੋਧਨ ਕਰਦਿਆਂ ਇੱਕ ਗੱਲ ਵਿਸ਼ੇਸ਼ ਤੌਰ ਤੇ ਆਖੀ ਆ, ਖਾਸ ਕਰਕੇ ਰਾਹੁਲ ਦੇ ਉੱਪਰ ਉਹ ਕਮੈਂਟ ਕੀਤਾ ਉਹਨਾਂ ਨੇ ਰਾਹੁਲ ਗਾਂਧੀ ਦੇ ਉੱਤੇ। ਤੇ ਉਹਨਾਂ ਨੇ ਕਿਹਾ ਕਿ ਲੋਕ ਆਪਕੋ ਝੂਠ ਕੀ ਗੂੰਜ ਸੇ ਗੁਮਰਾਹ ਕਰ ਰਹੇ ਹੈ। ਝੂਠ ਦੀ ਗੂੰਜ ਮਤਲਬ ਹੈ ਛਾਤਰਾਂ ਦੀ ਗੂੰਜ, ਉਹ ਛਾਤਰਾਂ ਦੀ ਗੂੰਜ ਲੈ ਕੇ ਉਹ ਪੂਰੇ ਭਾਰਤ ਵਿੱਚ ਚੱਲ ਰਿਹਾ ਨਾ ਜੀ ਕਾਂਗਰਸ ਦਾ ਪ੍ਰੋਗਰਾਮ ਚੱਲ ਰਿਹਾ ਛਾਤਰੋਂ ਕੀ ਗੂੰਜ, ਉੱਥੇ ਉਹਨੇ ਝੂਠ ਕੀ ਗੂੰਜ ਕਿਹਾ ਮੋਦੀ ਜੀ ਨੇ। ਲੋਕ ਆਪਕੋ ਝੂਠ ਕੀ ਗੂੰਜ ਸੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰੇ ਲੇਕਿਨ ਆਪ ਸੱਚਾਈ ਕੇ ਸਾਥ ਖੜੇ ਰਹਿਣਾ, ਆਪਣੀ ਸੱਚ ਦੇ ਨਾਲ ਖੜੇ ਰਹਿਣਾ। ਹੁਣ ਸੱਚ ਜੋ ਨਰਿੰਦਰ ਮੋਦੀ ਜੀ ਕਹਿ ਰਹੇ ਨੇ ਉਹ ਸੱਚ ਹੈ, ਬਾਕੀ ਸਭ ਝੂਠ ਬੋਲਦੇ ਆ। ਅੱਛਾ ਜਦੋਂ ਨਾ ਮੋਦੀ ਜੀ ਆਏ ਚਾਵੜਾ ਸਾਹਿਬ ਰੈਂਪ ਤੇ ਕੱਲ ਆਏ ਮੋਦੀ ਜੀ, ਤੇ ਜਦੋਂ ਮੋਦੀ ਜੀ ਆਏ ਨਾ ਤਾਂ ਇੱਕ ਗੀਤ ਹੈਗਾ ਦਰਿੰਦਰ ਫਿਲਮ ਦਾ ਆਰੀ ਆਰੀ, ਤੁਸੀਂ ਸੁਣਿਆ ਹੋਣਾ, ਆਰੀ ਗੀਤ ਚੱਲ ਰਿਹਾ ਸੀਗਾ, ਵੱਜ ਰਿਹਾ ਸੀ ਉੱਥੇ ਆਰੀ ਗੀਤ ਚੱਲ ਰਿਹਾ ਸੀਗਾ। ਤੇ ਜਦੋਂ ਮੋਦੀ ਜੀ ਆਏ ਤੇ ਮੋਦੀ ਜੀ ਵੈਸੇ ਕੱਲ ਮੁੰਬਈ ਦੇ ਵਿੱਚ ਵੀ ਗਏ ਸੀਗੇ, ਮੁੰਬਈ ਵਿੱਚ ਵੀ ਉਹਦਾ ਪ੍ਰੋਗਰਾਮ ਸੀਗਾ, ਉੱਥੇ ਵੀ ਉਹ ਬੋਲੇ ਨੇ ਜਾ ਕੇ। ਤੇ ਵੈਸੇ ਨਰਿੰਦਰ ਮੋਦੀ ਜੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈਗਾ ਉਹ ਕੁਛ ਚੇਂਜ ਹੁੰਦਾ ਲੱਗ ਰਿਹਾ, ਇਹ ਪਤਾ ਨੀ ਕਿਉਂ
12: ਜੀ। ਅੱਜ ਆਵਾਜ਼ ਥੋੜੀ ਜੀ ਤੁਹਾਡੀ ਬਹੁਤ ਹੀ ਜ਼ਿਆਦਾ ਕਰਕੜ ਕਰ ਰਹੀ ਹੈ, ਸਪੀਕਰ ਦੇ ਵਿੱਚ ਕੋਈ ਪ੍ਰੋਬਲਮ ਹੈ ਤੁਹਾਡਾ ਜਿਹੜਾ ਮਾਈਕ ਹੈ ਉਹਦੇ ਵਿੱਚ ਥੋੜੀ ਜੀ ਛਨ ਜੀ ਆ ਰਹੀ ਹੈ, ਪਰ ਫਿਰ ਵੀ ਸਾਰਦੇ ਆ ਕੱਲ ਦੇ ਪ੍ਰੋਗਰਾਮ ਦੇ ਵਿਚ ਦੇਖਾਂਗੇ ਕੀ ਹੁੰਦਾ। 905-813-1320 ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਜਿਸ ਤਰੀਕੇ ਦੇ ਨਾਲ ਕਿਦਾ ਸਾਹਿਬ ਪੰਜਾਬ ਦੇ ਵਿਚ ਹੋ ਰਿਹਾ ਨਸ਼ਿਆਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨਾ ਜਾਂ ਨਸ਼ਿਆਂ ਦਾ ਸਵਾਲ ਪੁੱਛਣਾ ਹੀ ਗੁਨਾਹ ਬਣਦਾ ਜਾ ਰਿਹਾ ਤੇ ਪੰਜਾਬ ਸਰਕਾਰ ਤਾਂ ਆਈ ਇਸ ਕਰਕੇ ਸੀ ਕਿ ਅਸੀਂ ਨਸ਼ੇ ਜਿਹੜੇ ਨੇ ਕੁਝ ਹੀ ਸਮੇਂ ਦੇ ਵਿਚ ਖਤਮ ਕਰ ਦੇਣੇ ਆ। ਨਸ਼ਿਆਂ ਦੇ ਉੱਤੇ ਤੇ ਇਨ੍ਹਾਂ ਦਾ ਬਹੁਤਾ ਜ਼ਿਆਦਾ ਟਾਰਗੇਟ ਸੀ ਤੇ ਅੱਜ ਨਸ਼ਿਆਂ ਦਾ ਸਵਾਲ ਕਰਨ ਵਾਲੇ ਲੋਕਾਂ ਨੂੰ ਹੀ ਟਾਰਗੇਟ ਬਣਾਇਆ ਜਾ ਰਿਹਾ, ਜਿਵੇਂ ਪਰਿਵਾਰ ਨੂੰ ਵੀ ਜਿਹੜਾ ਹੈ, ਭਾਵੇਂ ਕਿ ਬਾਅਦ ਦੇ ਵਿਚ ਕੀ ਹੁੰਦਾ ਕਿ ਪ੍ਰੈਸ਼ਰ ਇੰਨਾ ਕੁ ਪੈ ਜਾਂਦਾ, ਬੱਚੇ ਕਹਿੰਦੇ ਨੇ ਕਿ ਚਲ ਗਿਆ ਜੀ ਜਾਣ ਵਾਲਾ ਤੇ ਚਲ ਗਿਆ, ਹੁਣ ਪਰਿਵਾਰ ਦੇ ਇੱਕ ਜੀ ਨੂੰ ਜਿਹੜੀ ਹੈ ਜੋਬ ਮਿਲ ਜਾਵੇਗੀ, ਤੇ ਉਹ ਖ਼ਬਰਾਂ ਇਹੋ ਜਿਹੀਆਂ ਵੀ ਛਪ ਜਾਂਦੀਆਂ ਨੇ, ਪ੍ਰਭਾਵ ਪੈ ਜਾਂਦਾ ਮੁੜ ਕੇ, ਹਾਂਜੀ ਦਬਾਅ ਥੱਲੇ ਆ ਜਾਂਦੇ ਨੇ। ਕੀ ਇਹ ਗੁਨਾਹ ਹੋ ਗਿਆ ਕਿ ਸਵਾਲ ਵੀ ਲੀਡਰਾਂ ਨੂੰ ਕਰਨਾ ਪਾਪ ਹੋ ਗਿਆ? ਹਾਂਜੀ
14: ਤੇ ਅਸਲ ਚ ਇਹ ਕੱਲੇ ਪੰਜਾਬ ਦੇ ਵਿਚ ਗੱਲ ਨੀ ਕਰ ਰਹੇ, ਪੂਰੇ ਭਾਰਤ ਵਿਚ ਵੱਖ ਵੱਖ ਥਾਵਾਂ ਉੱਤੇ ਸਵਾਲ ਪੁੱਛਣਾ ਗੁਨਾਹ ਹੋਇਆ ਹੋਇਆ। ਚਾਵਲਾ ਸਾਹਿਬ ਗੁਲਜ਼ਾਰ ਸਿੰਘ ਦਿੜਬਾ ਇਲਾਕੇ ਦੇ ਤੂਲ ਬੰਜਾਰਾ ਪਿੰਡ ਦਾ ਸੀਗਾ, ਤੇ ਉੱਥੇ ਹਰਪਾਲ ਚੀਮਾ ਪੰਜਾਬ ਦੇ ਵਿੱਤ ਮੰਤਰੀ ਪਹੁੰਚੇ ਸੀਗੇ। ਉੱਥੇ ਉਹਨਾਂ ਨੇ ਸਵਾਲ ਕੀਤੇ ਕਿ ਬਹੁਤ ਬੁਰਾ ਹਾਲ ਹੈ ਸਾਡੇ ਪਿੰਡ ਦੇ ਵਿੱਚ, ਇੱਥੇ ਨਸ਼ਾ ਬਹੁਤ ਵਿਕ ਰਿਹਾ, ਇਹਦੀ ਤੁਸੀਂ ਇਹਦਾ ਕੁਛ ਕਰੋ, ਤੁਹਾਨੂੰ ਕਰਨਾ ਚਾਹੀਦਾ। ਤੇ ਉਹ ਸਵਾਲ ਪੁੱਛ ਕੇ ਤੁਰ ਜਾਂਦਾ ਘਰ ਨੂੰ, ਤੇ ਘਰੇ ਪਹੁੰਚਦਾ ਤੇ ਘਰੇ ਪਿੰਡ ਦਾ ਸਰਪੰਚ ਬਲਜਿੰਦਰ ਸਿੰਘ ਤੇ ਪਿੰਡ ਦੇ ਕੁਝ ਬੰਦੇ ਉਹਦੇ ਕੋਲ ਜਾਂਦੇ ਆ। ਜਾ ਕੇ ਉਹਨੂੰ ਧਮਕਾਉਂਦੇ ਆ ਅਖੇ ਤੂੰ ਵੱਡਾ ਆਪਣੇ ਆਪ ਨੂੰ ਸਾਡੇ ਪੈਰਾਂ ਚ ਰਹਿਣ ਵਾਲਾ ਬੰਦਾ ਸਾਡੇ ਜਿਵੇਂ ਦੀ ਗੱਲ ਸਾਹਮਣੇ ਆਈ ਹੈ ਜਿਵੇਂ ਕਿ ਹਰਜੀਤ ਜਿਵੇਂ ਆਪਣਾ ਐਸ ਸੀ ਕਮਿਸ਼ਨ ਕੋਲੇ ਰਿਪੋਰਟ ਪਹੁੰਚੀ ਆ ਤੇ ਓਦਾਂ ਦੀ ਗੱਲ ਹੈ ਵੀ ਤੂੰ ਹੁਣ ਗੁਲਜ਼ਾਰ ਉਹਨੂੰ ਜਿਹੜਾ ਹਰਪਾਲ ਚੀਮੇ ਨੂੰ ਕਰੇਗਾ ਸਵਾਲ ਜਾ ਕੇ ਵੀ ਤੈਨੂੰ ਹਰਪਾਲ ਚੀਮੇ ਤੋਂ ਮਾਫ਼ੀ ਮੰਗਣੀ ਚਾਹੀਦੀ ਆ ਤੇ ਤੂੰ ਜੇ ਨਹੀਂ ਮਾਫ਼ੀ ਮੰਗਿਆ ਤੇਰੇ ਖਿਲਾਫ਼ ਕਾਰਵਾਈ ਹੋਏਗੀ ਤਾਂ ਉਹ ਉਹਨਾਂ ਲੋਕਾਂ ਵੱਲੋਂ ਜਿਹੜੇ ਉਹਦੇ ਸਰਪੰਚ ਸੀ ਪਿੰਡ ਦਾ ਬਲਜਿੰਦਰ ਸਿੰਘ ਤਾਂ ਉਹਦਾ ਪਤੀ ਸਰਪੰਚ ਦਾ ਪਤੀ ਸੀਗਾ ਉਹ ਬਲਜਿੰਦਰ ਸਿੰਘ ਉਹ ਜਾਂਦਾ ਉਹਨਾਂ ਲੋਕਾਂ ਵੱਲੋਂ ਧਮਕਾਉਣ ਤੇ ਗੁਲਜ਼ਾਰ ਸਿੰਘ ਵੱਲੋਂ ਜ਼ਹਿਰ ਖਾ ਲਈ ਜਾਂਦੀ ਆ ਤੇ ਜ਼ਹਿਰ ਖਾਣ ਤੋਂ ਬਾਅਦ ਉਹ ਜਾਂਦਾ ਚਲੋ ਜਾ ਕੇ ਉਹ ਹਸਪਤਾਲ ਵਿੱਚ ਜਾ ਕੇ ਉਹਦਾ ਦਮ ਵੀ ਤੋੜ ਦਿੰਦਾ ਹੈ ਉਸ ਤੋਂ ਬਾਅਦ ਜਦੋਂ ਸੰਸਕਾਰ ਹੋਣ ਲੱਗਦਾ ਪਿੰਡ ਦੇ ਵਿੱਚ ਤਾਂ ਲੋਕ ਆਉਂਦੇ ਆ ਇਕੱਠੇ ਹੋ ਕੇ ਲੋਕ ਆ ਕੇ ਸੰਸਕਾਰ ਦੀਆਂ ਲੱਕੜੀਆਂ ਖਿਲਾਰ ਦਿੰਦੇ ਆ ਤੇ ਲੱਕੜੀਆਂ ਇੱਧਰ ਉੱਧਰ ਕਰ ਦਿੰਦੇ ਆ ਵੀ ਅਸੀਂ ਨਹੀਂ ਸੰਸਕਾਰ ਹੋਣ ਦਿੰਦੇ ਜਦ ਤੱਕ ਕੋਈ ਇਹਦਾ ਫੈਸਲਾ ਨਹੀਂ ਹੋ ਜਾਂਦਾ ਅਚਾਨਕ ਹੀ ਜਿਹੜਾ ਹੈਗਾ ਸਰਕਾਰ ਦੀ ਵੀ ਵਿੱਚ ਹੁੰਦੀ ਵਾ ਦਖਲ ਅੰਦਾਜ਼ੀ ਸ਼ਮੂਲੀਅਤ ਹੁੰਦੀ ਵਾ ਤੇ ਮੀਟਿੰਗਾਂ ਹੁੰਦੀਆਂ ਨੇ ਮੀਟਿੰਗ ਹੋਣ ਤੋਂ ਬਾਅਦ ਫੈਸਲਾ ਕੀਤਾ ਜਾਂਦਾ ਕਿ ਸੰਸਕਾਰ ਕਰ ਦਿਓ ਤੁਸੀਂ ਇੱਕ ਨੌਕਰੀ ਤੁਹਾਨੂੰ ਮਿਲ ਜਾਏਗੀ ਇੱਕ ਬੱਚੇ ਨੂੰ ਤੇ ਹੋਰ ਜੋ ਵੀ ਮੰਗਾਂ ਮੰਗੀਆਂ ਉਹਨਾਂ ਨੇ ਉਹ ਪੂਰੀਆਂ ਕਰਨ ਵਾਸਤੇ ਸਰਕਾਰ ਨੇ ਕਹਿਤਾ ਤੇ ਇਸ ਕਰਕੇ ਪਰਿਵਾਰ ਮੰਨ ਗਿਆ ਕਹਿੰਦੇ ਜੀ ਸਾਨੂੰ ਕੋਈ ਦਬਾਅ ਨਹੀਂ ਹੈਗਾ ਸਾਡੇ ਤੇ ਕੋਈ ਦਬਾਅ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ ਤੇ ਅਸੀਂ ਜਿਹੜੇ ਬੰਦਿਆਂ ਨੇ ਧਮਕਾਇਆ ਸੀਗਾ ਸਾਡੇ ਘਰੇ ਆ ਕੇ ਉਹ ਬੰਦਿਆਂ ਦੇ ਖਿਲਾਫ਼ ਕੇਸ ਵੀ ਦਰਜ ਕਰ ਲਿਆ ਬਲਜਿੰਦਰ ਸਿੰਘ ਦੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪੰਜ ਬੰਦੇ ਹੋਰ ਰਹੇ ਜਿਨ੍ਹਾਂ ਦੇ ਕੇਸ ਦਰਜ ਕੀਤਾ ਗਿਆ ਇਸ ਕਰਕੇ ਮਾਮਲਾ ਹੁਣ ਜਿਹੜਾ ਹੈਗਾ ਉਹ ਸਾਡੇ ਅਸੀਂ ਠੀਕ ਹੈ ਸਾਨੂੰ ਖੁਸ਼ੀ ਹੈ ਪਰਿਵਾਰ ਕਹਿਣ ਲੱਗਾ ਤੇ ਇਸ ਕਰਕੇ ਅਸੀਂ ਇਹ ਸੰਸਕਾਰ ਕਰਨ ਵਾਸਤੇ ਰਾਜੀ ਹਾਂ ਸੰਸਕਾਰ ਕਰ ਦਿੱਤਾ ਗਿਆ ਚਾਵਲਾ ਸਾਹਿਬ ਤੇ ਹਾਂ ਐਸ ਸੀ ਕਮਿਸ਼ਨ ਵੱਲੋਂ ਇਹਦਾ ਸੰਗਿਆਨ ਲੈ ਲਿਆ ਤੇ ਹੋ ਸਕਦਾ ਹੈ ਕਿ ਜਿਵੇਂ ਕੇਵਲ ਸਿੰਘ ਢਿੱਲੋਂ ਰਾਜਪਾਲ ਨੂੰ ਮਿਲੇ ਨੇ ਕੱਲ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਜਾਂਚ ਸੀ ਬੀ ਆਈ ਤੋਂ ਹੋਣੀ ਚਾਹੀਦੀ ਆ ਚਲੋ ਉਹਨਾਂ ਨੇ ਆਪਣਾ ਪੱਖ ਤਰੀਕੇ ਨਾਲ ਰੱਖਿਆ ਤੇ ਪਰ ਹਾਲਾਤ ਇਹ ਨੇ ਚਾਵਲਾ ਸਾਹਿਬ ਕਿ ਕੋਈ ਬੰਦਾ ਵੀ ਕਿਸੇ ਦੇ ਘਰ ਵਿੱਚ ਜੇ ਗਰੀਬ ਬੰਦਾ ਹੈਗਾ ਕੋਈ ਪਿੰਡਾਂ ਦੇ ਵਿੱਚ ਅੱਜ ਵੀ ਉਹ ਪੁਰਾਣਾ ਕਲਚਰ ਆ ਅੱਜ ਵੀ ਜਿਹੜਾ ਸਰਮਾਏਦਾਰ ਸਮਾਜ ਆ ਉਹ ਜਾ ਕੇ ਆਪਣੀ ਚੌਧਰ ਨਾਲ ਦਿਖਾਉਂਦਾ ਹੋਇਆ ਕਿਸੇ ਗਰੀਬ ਆਦਮੀ ਨੂੰ ਧਮਕਾ ਦਿੰਦਾ ਜਾ ਕੇ ਅੱਜ ਵੀ ਪਿੰਡਾਂ ਦੇ ਵਿੱਚ ਇਹ ਹਾਲਾਤ ਚੱਲ ਰਹੇ ਨੇ ਕਿ ਕੋਈ ਬੰਦਾ ਵੀ ਚਾਹੁੰਦਾ ਕਿ ਮੇਰਾ ਗੁਲਾਮ ਆ ਸਾਰਾ ਪਿੰਡ ਤੇ ਇਹ ਅੱਜ ਵੀ ਪੰਜਾਬ ਦੇ ਵਿੱਚ ਵਾਪਰ ਰਿਹਾ ਤੇ ਇਹ ਬੜੀ ਦੁਖਦਾਈ ਤੇ ਬੜੀ ਖਤਰਨਾਕ ਘਟਨਾ ਹੈਗੀ ਹੈ ਚਾਵਲਾ ਸਾਹਿਬ
12: ਚਲੋ ਸੰਸਕਾਰ ਹੋ ਗਿਆ ਪਰਿਵਾਰ ਨੂੰ ਇੱਕ ਨੌਕਰੀ ਦੇਣ ਦਾ ਵਾਅਦਾ ਸਰਕਾਰ ਨੇ ਕਰ ਦਿੱਤਾ ਹੁਣ ਵੇਖਣਾ ਹੋਵੇਗਾ ਕਿ ਪਰਿਵਾਰ ਨੂੰ ਨੌਕਰੀ ਥਾਲੀ ਚ ਪਰੋਸ ਕੇ ਮਿਲ ਜਾਂਦੀ ਹੈ ਜਾਂ ਫਿਰ ਲੇਲੜੀਆਂ ਕੱਢਦੇ ਨੌਕਰੀਆਂ ਮਿਲਦੀ ਹੈ ਜਾਂ ਨਹੀਂ ਮਿਲਦੀ ਖੈਰ ਬਹੁਤ ਵੱਡੀ ਇਹ ਤਰਾਸਦੀ ਹੈ ਕਿ ਜਿਵੇਂ ਸਵਾਲ ਪੁੱਛਣਾ ਹੀ ਗਨਾਹ ਹੋ ਗਿਆ ਉਸ ਪਾਰਟੀ ਦੇ ਕੋਲੋਂ ਜਿਹੜੀ ਪਾਰਟੀ ਆਈ ਹੀ ਸਟਿੰਗ ਓਪਰੇਸ਼ਨ ਕਰਕੇ ਤੇ ਆਮ ਲੋਕਾਂ ਦੀ ਪਾਰਟੀ ਹੈ ਸਫਾਈ ਕਰਨ ਵਾਲੀ ਪਾਰਟੀ ਹੈ ਝਾੜੂ ਸਲੋਗਨ ਆ ਉਹਨਾਂ ਦਾ ਤੇ ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨਸ਼ਿਆਂ ਦੇ ਖਿਲਾਫ਼ ਇੱਕ ਮੁਹਿੰਮ ਵਿੱਢਣ ਵਾਲੀ ਸੰਸਥਾ ਆਪਣੇ ਆਪ ਨੂੰ ਕਹਿੰਦੀ ਹੈ ਤੇ ਨਸ਼ਿਆਂ ਦੇ ਉੱਤੇ ਮਾੜਾ ਮੋਟਾ ਜੇਕਰ ਸੁਝਾਅ ਵੀ ਕੋਈ ਦਿੰਦਾ ਹੈ ਕਿ ਸਵਾਲ ਵੀ ਪੁੱਛਦਾ ਤਾਂ ਇਸ ਤਰ੍ਹਾਂ ਦੇ ਨਾਲ ਛੱਲੀਆਂ ਵਾਂਗੂ ਕੁੱਟਿਆ ਜਾਂਦਾ ਤੇ ਇੱਦਾਂ ਜਲੀਲ ਕੀਤਾ ਜਾਂਦਾ ਕਿ ਬੰਦਾ ਸੁਸਾਈਡ ਕਰਨ ਵਾਸਤੇ ਜਿਹੜਾ ਹੈ ਮਜਬੂਰ ਹੁੰਦਾ ਖੈਰ 9051313203 ਆਓ ਦੇਖਦੇ ਹਾਂ ਅਗਲਾ ਕੁਸ਼
13: ਜੀ ਅਕੀਦਾ ਜੀ ਜੱਜ ਹੈਗੇ ਨੇ ਜੋ ਕਿ ਫਾਂਸੀ ਉਹਨਾਂ ਨੇ ਕਾਫੀ ਲੋਕਾਂ ਨੂੰ ਆਦੇਸ਼ ਦਿੱਤੇ ਹੋਏ ਨੇ ਰਵੀ ਕੁਮਾਰ ਦਿਵਾਕਰ ਮੁਜ਼ੱਫਰਨਗਰ ਦੇ ਉਹਨਾਂ ਦਾ ਕਹਿਣਾ ਹੈਗਾ ਕਿ ਮੈਂ ਜਿਹੜਾ ਹੈਗਾ ਰਿਜ਼ਾਈਨ ਕਰਾਂਗਾ ਮੈਂ ਆਪਣੇ ਅਸੂਲਾਂ ਤੇ ਚੱਲਾਂਗਾ ਮੈਂ ਆਪਣੇ ਸਿਧਾਂਤਾਂ ਤੇ ਚੱਲਾਂਗਾ ਔਰ ਜਦ ਤੱਕ ਹੈਗਾ ਕਿ ਇੱਕ ਮਾਤਰ ਮੇਰਾ ਹੀ ਹੋਏਗਾ ਫੈਸਲਾ ਉਹਨਾਂ ਦੀ ਜਿਹੜੀ ਹੈਗੀ

0: 5 ਮਹੀਨੇ ਦੇ ਵਿੱਚ ਤੇ ਇਹ ਦਾ ਕਾਫੀ ਵੱਡਾ ਹੈ। ਇਸ ਜੱਜ ਦੇ ਕੰਮ ਕਰਨ ਦੇ ਤਰੀਕੇ ਤੋਂ ਅਦਾਲਤਾਂ ਵੀ ਨਾ ਖੁਸ਼ ਨੇ, ਉਹ ਜੱਜ ਕੰਮ ਕਰਨ ਦੇ ਤਰੀਕੇ ਤੋਂ ਅਦਾਲਤ ਦੇ ਵਿੱਚ, ਜਿਵੇਂ ਕਿ ਜਿਹੜਾ ਜੱਜ ਨੂੰ ਉੱਪਰੋਂ ਆਰਡਰ ਹੋਏ ਵੀ ਇਹ ਕਿੱਦਾਂ ਕਰ ਰਿਹਾ ਬੰਦਾ ਕੰਮ, ਵੀ ਤੁਸੀਂ ਇਹ ਕਿਵੇਂ ਫਾਂਸੀ ਦੇਈ ਜਾਂਦਾ ਤੇ ਇਹ ਇਸ ਨੂੰ ਤੁਸੀਂ ਕਰੋ, ਤੇ ਇਹਦੇ ਕੋਲੋਂ 100 ਕੇਸ ਜਿਹੜੇ ਹੈਗੇ ਉਹ ਰੀਕਾਲ ਕੀਤੇ ਆ, ਜਿਹੜਾ ਜੱਜ ਨੇ ਰੀਕਾਲ ਕਰਕੇ 100 ਕੇਸ ਉਹਨੇ ਕਿਸੇ ਹੋਰ ਅਦਾਲਤ ਨੂੰ ਭੇਜ ਦਿੱਤੇ ਆ, ਵੀ ਇਹਦਾ ਕੋਈ ਪਤਾ ਨੀ ਕੀ ਕਰੇ ਬੰਦਾ, ਇਹ ਕਿਸ ਤਰ੍ਹਾਂ ਦਾ ਮਾਇੰਡ ਹੈਗਾ ਬੰਦੇ ਦਾ। ਤਾਂ ਪਰ ਇਹ ਜਿਵੇਂ ਕਿ ਕਹਿੰਦਾ ਹੈ, ਜਿਵੇਂ ਕਿ ਮੇਰੇ ਬਾਪੂ ਨੇ ਕਿਹਾ ਸੀਗਾ ਜੀ ਪਰਵਾਹ ਨੀ ਕਰਨੀ ਕਿਸੇ ਦੀ, ਮੇਰੇ ਪਿਤਾ ਜੀ ਨੇ ਬੋਲਾ ਥਾ ਮੇਰੇ ਕੋ ਕਿਸੇ ਕੀ ਪਰਵਾਹ ਨੀ ਕਰਨੀ, ਜੋ ਕੰਮ ਕਰਨਾ ਹੈ ਭਗਵਾਨ ਕੀ ਦਰੇ ਮੇਰਾ ਇਹ ਕਰਨਾ, ਜੋ ਭਗਵਾਨ ਕਰਤਾ ਹੈ ਵੈਸੇ ਕਰਨਾ ਹੈ, ਆਪਣੇ ਕੰਮ ਡਰਨਾ ਨੀ, ਕਿਸੇ ਸੇ ਘਬਰਾਉਣਾ ਨੀ ਹੈ, ਇਸ ਤਰ੍ਹਾਂ ਕੁਛ ਉਹਨੇ ਕਿਹਾ। ਤੇ ਨਾਲ ਹੀ ਕਿਹਾ ਮੈਂ ਮਰਨਾ ਪਸੰਦ ਕਰੂੰਗਾ, ਡਰਪੋਕ ਜੱਜ ਕਹਿਲਵਾਨਾ ਨਹੀਂ, ਜਬ ਤੱਕ ਮੈਂ ਆਪਣੇ ਸਿਧਾਂਤੋਂ ਪਰ ਚੱਲ ਸਕਦਾ ਹੂੰ ਤਬ ਤੱਕ, ਇਹ ਉਹਦੇ ਵਾਰਡਿੰਗ ਆ ਜਿਹੜੀ ਅਖਬਾਰ ਲਿਖੀ ਹੋਈ ਹੈ, ਤਬ ਤੱਕ ਸਰਵਿਸ ਕਰੂੰਗਾ ਵਰਨਾ ਅਸਤੀਫਾ ਦੇ ਦੂੰਗਾ, ਜਬ ਤੱਕ ਮੈਂ ਜੱਜ ਕੀ ਕੁਰਸੀ ਪਰ ਹੂੰ ਤੋ ਫੈਸਲਾ ਲੈਣੇ ਕਾ ਅਧਿਕਾਰ ਵੀ ਏਕ ਮਾਤਰ ਮੇਰਾ ਹੀ ਹੋਗਾ। ਇਹ ਜੱਜ ਨਹੀਂ ਕਹਿ ਸਕਦਾ, ਇਹ ਵਾਰਡਿੰਗ ਜੱਜ ਨਹੀਂ ਵਰਤ ਸਕਦਾ, ਕਿਉਂਕਿ ਜੱਜ ਨੇ ਕਦੇ ਵੀ ਖੁਦ ਫੈਸਲਾ ਨਹੀਂ ਕਰਨਾ ਹੁੰਦਾ, ਜੱਜ ਨੇ ਫੈਸਲਾ ਅਦਾਲਤ ਉਹਦੇ ਪੇਸ਼ ਕੀਤੇ ਗਏ ਗਵਾਹਾਂ ਦੇ ਆਧਾਰ ਤੇ, ਪੇਸ਼ ਕੀਤੇ ਗਏ ਤੱਥਾਂ ਦੇ ਆਧਾਰ ਤੇ, ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ ਤੇ ਕਰਨਾ ਹੁੰਦਾ, ਨਾ ਕਿ ਉਹ ਇਹ ਗੱਲ ਜੱਜ ਕਹਿ ਦੇ ਮੇਰਾ ਇੱਕ ਮਾਤਰ ਅਧਿਕਾਰ ਹੋਵੇਗਾ, ਮੈਂ ਜੋ ਫੈਸਲਾ ਕਰਾਂਗਾ ਉਹੀ ਫੈਸਲਾ ਸਹੀ ਹੋਵੇਗਾ, ਬਾਕੀ ਮੈਂ ਕਿਸੇ ਦੇ ਪਰਵਾਹ ਨਹੀਂ ਕਰਾਂਗਾ, ਮੈਂ ਅਸਤੀਫਾ ਦੇ ਦਿਆਂਗਾ। ਇਹ ਜੱਜ ਇਹ ਸ਼ਬਦ ਨਹੀਂ ਕਹਿ, ਜੱਜ ਨਹੀਂ ਕਹਿ ਸਕਦਾ, ਜੱਜ ਕਹਿੰਦਾ ਵੀ ਮੈਂ ਜੋ ਮੈਨੂੰ ਸਬੂਤ ਮਿਲਦੇ ਆ, ਜੋ ਮੈਨੂੰ ਤੱਥ ਮਿਲਦੇ ਆ, ਜੋ ਗਵਾਹ ਪੇਸ਼ ਹੁੰਦੇ ਆ, ਉਹਨਾਂ ਦੇ ਆਧਾਰ ਤੇ ਫੈਸਲੇ ਕਰਦਾ, ਮੈਂ ਕੋਈ ਆਪਣੇ ਆਪ ਥੋੜਾ ਫੈਸਲਾ ਕਰਦਾ, ਜੋ ਤੁਸੀਂ ਮੈਨੂੰ ਦਿਖਾਉਂਦੇ ਹੋ ਮੈਂ ਉਦਾਂ ਹੀ ਮੈਂ ਕਰਦਾ। ਤੇ ਅਦਾਲਤ ਤਾਂ ਹੀ ਤਾਂ ਮੂੰਹ ਤੇ ਅੱਖਾਂ ਤੇ ਪੱਟੀ ਬੰਨੀ ਹੋਈ ਸੀਗੀ, ਖੈਰ ਬੀਜੇਪੀ ਸਰਕਾਰ ਨੇ ਪੱਟੀ ਤਾਰਤੀ ਆ, ਤੇ ਪਹਿਲਾਂ ਤਾਂ ਪੱਟੀ ਬੰਨੀ ਸੀ ਕਾਨੂੰਨ ਦੇ ਉੱਪਰ, ਤੇ ਇਸ ਕਰਕੇ ਇਸ ਜੱਜ ਦੀ ਆਲੋਚਨਾ ਵੀ ਹੋ ਰਹੀ ਆ, ਧਮਕੀਆਂ ਵੀ ਮਿਲ ਰਹੀਆਂ ਨੇ ਇਸ ਜੱਜ ਦੇ ਖਿਲਾਫ਼। ਚੱਲ
1: ਅੱਛਾ, ਉਧਰ ਯੂਪੀ ਦੇ ਇੱਕ ਵਾਰਾਣਸੀ ਦਾ ਸ਼ਹਿਰ, ਹਾਂਜੀ, ਰਾਮਨਗਰ ਥਾਣੇ, ਰਾਮਨਗਰ ਜੋ ਵੀ ਫਿਲਮਾਂ ਦੇ ਜੁੜਵਾ ਮਸ਼ਹੂਰ, ਹਾਂਜੀ, ਹਾਂ, ਉਹ ਰਾਮਨਗਰ ਮੈਂ ਗਿਆ ਸੀ ਜਿੱਥੇ ਮਹਾਰਾਣੀ ਜਿੰਦਾਂ ਨੂੰ ਕੈਦ ਰੱਖਿਆ ਗਿਆ, ਉਹ ਜਿਹੜਾ ਕਿ ਮੈਂ ਦੇਖ ਕੇ ਆਇਆ, ਕਿਲ੍ਹਾ ਬੜਾ ਜ਼ਬਰਦਸਤ ਆ, ਪੁਰਾਣੇ ਉੱਥੇ ਬਹੁਤ ਤਕੜੇ ਪੁਰਾਤਨ ਹਿਸਟਰੀ ਜਿਹੜੀ ਪਈ ਹੋਈ ਹੈ, ਕਿਉਂਕਿ ਰਾਮਨਗਰ ਉਹੀ ਹੈ ਜਿੱਥੇ ਮਹਾਰਾਣੀ ਜਿੰਦਾਂ ਨੂੰ ਮਤਲਬ ਉੱਥੇ ਰੱਖਿਆ ਗਿਆ ਸੀਗਾ, ਤੇ ਹਿਸਟਰੀ ਉੱਥੇ ਲਿਖੀ ਹੋਈ ਹੈ। ਯੂਪੀ ਵਾਰਾਣਸੀ ਦੇ ਰਾਮਨਗਰ ਥਾਣੇ ਦਾ ਕਾਂਸਟੇਬਲ ਦੇਵਗਨ ਦਾ ਜਿਹੜਾ ਚੌਹਾਨ ਸਾਹਿਬ ਦਾ ਬਿਆਨ, ਬੜਾ ਮੈਂ ਬਿਲਕੁਲ ਸਹੀ ਆ, ਮੈਂ ਉਹਦੇ ਬਿਆਨ ਦੇ ਨਾਲ ਜੇ ਸਹੀ ਤਰੀਕੇ ਨਾਲ ਉਹਨੇ ਕਿਹਾ ਕਿ ਮੈਂ ਕੋਈ ਮੁਸੇ ਕੋਈ ਵਿਸ਼ਿਸ਼ਟ ਮਾਨੋ ਜੈਸੀ ਸ਼ਕਤੀਆਂ ਨਹੀਂ ਹੈ ਕਿ ਮੈਂ 24 ਘੰਟੇ ਕੰਮ ਕਰ ਸਕੂ, ਬਿਲਕੁਲ ਸਹੀ ਹੈ। ਹਾਂਜੀ, ਕਿੱਦਾਂ ਸਾਹਿਬ?
0: ਅਸਲ ਚ ਨਾ ਜੀ ਚਾਵਲਾ ਸਾਹਿਬ, ਇਹਦੇ ਨਾ ਮਤਲਬ ਕਿ ਜਿਹੜਾ ਇਹ ਕਾਂਸਟੇਬਲ ਦੇਵਗਨ ਹੈਗਾ ਨਾ ਜੀ, ਇਸ ਦੀ ਡਿਊਟੀ ਲਾਤੀ ਕਿਸੇ ਮਰੀਜ਼ ਦੇ ਨਾਲ ਸੰਭਾਲਣ ਵਾਸਤੇ, ਤੇ ਉਹ ਹੁਣ 24 ਘੰਟੇ ਸੰਭਾਲ ਰਿਹਾ ਮਰੀਜ਼ ਨੂੰ, ਕੱਲਾ ਬੰਦਾ ਏ,
1: ਦੱਸੋ,
0: 24 ਘੰਟੇ ਉਸੇ ਦੇ ਪਿੱਛੇ ਲੱਗਿਆ ਹੋਇਆ, ਉਸੇ ਦੀ ਉਹ ਉਸ ਨੂੰ ਦੇਖ ਰਿਹਾ, ਉਹਦੀ ਸੁਰੱਖਿਆ ਵੀ ਕਰ ਰਿਹਾ, ਉਹਦੇ ਵੱਲ ਪਾਸੇ ਵੀ ਦੇਖ ਰਿਹਾ, ਜੇ ਗਰੁੱਪ ਬਣਿਆ ਹੁੰਦਾ ਜੀ, ਅਸਲ ਚ ਅੱਜ ਕੱਲ ਗਰੁੱਪ ਵਟਸਐਪ ਤੇ ਹਰ ਇੱਕ ਡਿਪਾਰਟਮੈਂਟ ਦੇ ਬਣੇ ਹੋਏ ਨੇ ਜੀ, ਤੇ ਹਰ ਇੱਕ ਡਿਪਾਰਟਮੈਂਟ ਦੇ ਅਧਿਕਾਰੀ ਜਿਹੜੇ ਗਰੁੱਪ ਚਲਾਉਂਦੇ ਆ, ਤੇ ਗਰੁੱਪ ਦੇ ਵਿੱਚ ਕੋਈ ਬੰਦਾ ਵੀ ਕੋਈ ਵੀ ਗੱਲ ਪਾ ਸਕਦਾ, ਇਸ ਬੰਦੇ ਨੇ ਇਹ ਗੱਲ ਪਾਤੀ, ਕਹਿੰਦਾ ਮੁਜਮੇ ਵਿਸ਼ਿਸ਼ਟ ਮਾਨਵ ਜੈਸੀ ਸ਼ਕਤੀਆਂ ਨਹੀਂ ਹੈ ਕਿ ਮੈਂ 24 ਘੰਟੇ ਕੰਮ ਕਰ ਸਕੂ, ਇਸ ਲਈ ਮੁਝੇ ਕਾਰਿਆ ਮੁਕਤ ਕਰ ਦੇ। ਜਦੋਂ ਇਹ ਗੱਲ ਪੜੀ ਤੇ ਜਦੋਂ ਵੀ ਐਸ ਐਸ ਪੀ ਨੇ ਇਹ ਉਹਦਾ ਮੈਸੇਜ ਪੜਿਆ ਵਾਰਾਣਸੀ ਦੇ ਵਿੱਚ, ਅੰਜੂ ਜੀ ਤੁਹਾਡਾ ਤਾਂ ਇਲਾਕਾ ਉਹ, ਤੇ ਜਦੋਂ ਪੜਿਆ ਮੈਸੇਜ ਉਹਨੇ, ਤੇ ਨਾਲ ਦੇ ਨਾਲ ਹੀ ਉਹ ਥਾਣੇ ਦਾ ਮੁਖੀ ਵੀ ਤਲਬ ਕਰ ਲਿਆ ਤੇ ਉਹ ਸਫਾਈ ਵੀ ਤਲਬ ਕਰ ਲਿਆ, ਤੇ ਇਹਨੇ ਰਿਜਾਇਨ ਪਾਤਾ ਸੀ ਉਹਦੇ ਵਿੱਚ ਗਰੁੱਪ ਚ, ਵੀ ਮੈਨੂੰ ਤਾਂ ਮੇਰਾ ਰਿਜਾਇਨ ਮੇਰਾ ਸਤਿਕਾਰ ਕਰੋ, ਮੈਂ ਡਿਊਟੀ ਨਹੀਂ ਕਰਨੀ ਤੁਹਾਡੀ, ਹੈ ਜੀ, ਕਹਿੰਦਾ ਜਿਹੜਾ ਚੱਕੋ ਕਹਿੰਦਾ ਸਾਰਾ ਕੁਛ ਹੀ ਲੁੰਗ ਲਾਉਣਾ, ਤੇ ਫਿਰ ਉਹਨੇ ਬੁਲਾਇਆ ਤੇ ਉਹਨੂੰ ਭਾਵੇਂ ਕਿ ਉਹਨੂੰ ਨਾਮ ਮੂਲਿਆ, ਤੇ ਉਹਦੀ ਫਿਰ ਉਹ ਕੀ ਕਹਿੰਦੇ ਆ ਉਹਨੂੰ ਉਹਨੂੰ ਸਮਝਾ ਰਹੇ ਆ, ਤੇ ਉਹਨੂੰ ਸਮਝਾ ਕੇ ਉਹਨੂੰ ਕਹਿ ਰਿਹਾ ਕਿ ਤੂੰ ਅਸਤੀਫਾ ਵਾਪਸ ਲੈ ਲਾ ਆਪਣਾ, ਤੇਰਾ ਅਸਤੀਫਾ ਮਨਜ਼ੂਰ ਨਹੀਂ ਕਰਾਂਗੇ ਅਸੀਂ। ਗੱਲ ਤਾਂ ਸਹੀ ਹੈ ਕਿ ਯੂਪੀ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਫੀ ਵਾਪਰੇ ਨੇ ਚਾਵਲਾ ਸਾਹਿਬ, ਕੁਝ ਜਿਹੜੇ ਪੁਲਿਸ ਵਾਲੇ ਨੇ ਕਾਫੀ ਪਰੇਸ਼ਾਨ ਵੀ ਹੈਗੇ ਨੇ ਯੂਪੀ ਦੇ ਵਿੱਚ।
1: ਨਾਈਨ ਓ ਸਾਰੇ ਪਾਸੇ ਹੀ ਹੁੰਦੇ ਨੇ ਜੀ, ਪੁਲਿਸ ਵਾਲੇ ਪਰੇਸ਼ਾਨ, ਕੋਈ ਚੰਗੇ ਵੀ ਹੁੰਦੇ ਨੇ। 2706 ਸਾਡੇ ਕਾਲਰ ਜਦੋਂ ਕਾਲ ਕਰਦੇ ਹੋ ਤੁਸੀਂ, ਸਾਨੂੰ ਲੱਗਦਾ ਕਿ ਤੁਸੀਂ ਜਾਂ ਤੇ ਸੁਣਨ ਵਾਸਤੇ ਕਾਲ ਕਰਕੇ ਹੋਲਡ ਕਰਦੇ ਹੋ, ਪਲੀਜ਼ ਸੁਣਨ ਵਾਸਤੇ 6491013020 ਸਪੈਸ਼ਲ ਨੰਬਰ ਲਿਆ ਤੁਹਾਡੇ ਵਾਸਤੇ, 6479910 13 ਵੀ, 6479103030